FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਅੱਜ ਦਿਨ ਵੀਰਵਾਰ ਸ਼ੱਕ ਸੰਮਤ 1948 ਦੇ ਜੇਠ ਮਹੀਨੇ ਦੀ 27 ਤਰੀਕ ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 18 ਤਰੀਕ ਹੈ। ਸਟੂਡੀਓ ਦੀ ਘੜੀ ਤੇ ਸਮਾਂ 5:58 ਤੇ 37 ਸਕਿੰਟ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਸਾਡੀ ਅੱਜ ਦੀ ਪ੍ਰਸਾਰਣ ਸਭਾ ਦੇ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ।

ਤੁਸੀਂ ਜਿਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਦੇ ਸਮਾਂ 5:59 ਤੇ 30 ਸਕਿੰਟ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਖ਼ਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

6:15 ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ ਅਤੇ ਅੱਜ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਸਿਲਸਿਲਾ ਛੋਲੀਆਂ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਬਬਲੀ ਦੇ ਰੂਪ ਦੇ ਵਿੱਚ ਮਮਤਾ ਅਰੋੜਾ ਅਤੇ ਡੋਲੀ ਦੇ ਰੂਪ ਦੇ ਵਿੱਚ ਸੀਮਾ ਮਹਿਰਾ। 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ। 8:15 ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦਿੱਲੀ ਤੋਂ ਅਤੇ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ ਅਤੇ ਅੱਜ ਦੇ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸੂਫੀਆਨਾ ਸੰਗੀਤ। 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ।

ਤੇ 10 ਵਜੇ ਤੁਸੀਂ ਸੁਣੋਗੇ ਸਦਾ ਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਗਿਆਰਾਂਵੀਂ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 11:05 ਤੇ ਪ੍ਰੋਗਰਾਮ ਬਾਲੀਵੁੱਡ ਰੀਲਸ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਤੋਂ। 12:00 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੀਮਾ ਕਟਾਰੀਆ। ਸਾਢੇ 12 ਤੋਂ ਲੈ ਕੇ 2 ਵਜੇ ਤੱਕ ਤੁਸੀਂ ਸੁਣੋਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੀ ਨੂੰ ਸਮਰਪਿਤ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ ਤੇ ਗੁਰਦੀਪ ਗਿੱਲ। ਇਸ ਦਰਮਿਆਨ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਦੋ ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 2:30 ਤੁਸੀਂ ਸੁਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਸਰੋਤਿਆਂ ਦੇ ਖਤਾਂ ਤੇ ਵਟਸਐਪ ਸੰਦੇਸ਼ ਤੇ ਆਧਾਰਿਤ, ਜਿਸ ਤਹਿਤ ਸਰੋਤਿਆਂ ਦੀ ਪਸੰਦ ਦੇ ਪੰਜਾਬੀ ਤੇ ਗੈਰ ਫਿਲਮੀ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ। 3:00 ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ, 4:00 ਪ੍ਰੋਗਰਾਮ ਹੈਲੋ ਫਰਮਾਇਸ਼ ਵਿਵਿਦ ਭਾਰਤੀ ਮੁੰਬਈ ਤੋਂ। 5:00 ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ ਦੇ ਤਹਿਤ ਸਿਲਸਿਲਾ ਖੁੰਡ ਚਰਚਾ, ਭਾਗ 383, ਵਿਸ਼ਾ ਪਿਛਲੇ 12 ਸਾਲਾਂ ਵਿੱਚ ਖੇਤੀਬਾੜੀ ਵਿੱਚ ਪ੍ਰਾਪਤੀਆਂ। ਭਾਗ ਲੈਣ ਵਾਲੇ ਕਲਾਕਾਰ ਅੰਗਦ ਦਾ ਕਿਰਦਾਰ ਨਿਭਾਉਣਗੇ ਕੁਲਵਿੰਦਰ ਸਿੰਘ ਚਾਨੀ, ਤਰਸੇਮ ਸਿੰਘ ਬੁੱਟਰ ਨੰਬਰਦਾਰ ਤੇ ਫੀਲਾ ਦਾ ਕਿਰਦਾਰ ਨਿਭਾਉਣਗੇ ਕੁਲਵਿੰਦਰ ਸਿੰਘ ਔਲਖ, ਆਲੇਖ ਕੁਲਵਿੰਦਰ ਸਿੰਘ ਚਾਨੀ, ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। 5:27 ਤੇ ਤੁਸੀਂ ਸੁਣੋਗੇ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਗੁਰਦੀਪ ਕੌਰ। 5:30 ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਸਿਲਸਿਲਾ ਹੈਲੋ ਡਾਕਟਰ, ਵਿਸ਼ਾ ਹੋਵੇਗਾ ਅਮਨ ਇੱਜ਼ਤ ਸੁਰੱਖਿਆ, ਹਰ ਇੱਕ ਦਾ ਹੱਕ ਅਤੇ ਵਿਸ਼ਵ ਦੇ ਮੁੱਦਾ ਮੌਕਿਆਂ ਦਾ ਮਾਨਸਿਕ ਸਿਹਤ ਤੇ ਅਸਰ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਸਾਈਕੈਟ੍ਰਿਸਟ ਡਾਕਟਰ ਤਨੂਪ੍ਰੀਤ ਕੌਰ ਤੇ ਇਹਨਾਂ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਕੌਰ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਸਾਢੇ 6:00 ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਣੀ, 7:00 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:10 ਤੇ ਤੁਸੀਂ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਜਲੰਧਰ ਤੋਂ ਵਿਸ਼ੇਸ਼ ਪ੍ਰੋਗਰਾਮ। ਸੱਤ ਵਜ ਕੇ ਪੰਤਾਲੀ ਮਿੰਟ ਤੁਸੀਂ ਸੁਣੋਗੇ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਣੀ। 8:15 ਤੇ ਤੁਸੀਂ ਸੁਣੋਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਤੁਸੀਂ ਸੁਣੋਗੇ ਭਾਗ 1309। 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦਿੱਲੀ ਤੋਂ। 9:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਆਪ ਕੇ ਲੀਏ। 9:30 ਪ੍ਰੋਗਰਾਮ ਛਾਇਆ ਗੀਤ। 10:00 ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਪ੍ਰੋਗਰਾਮ ਢਲਤੀ ਜਾਇਰਾਤ। ਇਹ ਸੀ ਸਾਡੀ ਤੇ 11:00 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੀ ਅੱਜ ਦੀ ਸਭਾ ਵਿੱਚ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:15 ਤੇ 24 ਸਕਿੰਟ ਤੇ ਆਓ ਹੁਣ ਸਰਵਨ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਸਭ ਤੋਂ ਪਹਿਲਾਂ ਸਰਵਨ ਕਰਦੇ ਹਾਂ ਸ਼ਬਦ ਭਾਈ ਜਸਬੀਰ ਸਿੰਘ ਰਾਗੀ ਪਾਸੋਂ ਗਾਇਨ ਕੀਤਾ ਹੋਇਆ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 7:17 ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਛੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਹੋਣਗੇ, ਬਬਲੀ ਦਾ ਕਿਰਦਾਰ ਨਿਭਾਉਣਗੇ ਮਮਤਾ ਅਰੋੜਾ ਅਤੇ ਡੌਲੀ ਦਾ ਕਿਰਦਾਰ ਨਿਭਾਉਣਗੇ ਸੀਮਾ ਮਹਿਰਾ। ਨਾਲ ਨਾਲ ਚੱਲੇਗਾ ਗੀਤ ਸੰਗੀਤ ਅਤੇ ਜਾਣਾਂਗੇ ਅੱਜ ਦੇ ਦਿਨ ਬਾਰੇ, ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਦੇ ਨਾਲ।

0: ਕਹਿੰਦੀ ਐਵੇਂ ਨਹੀਂ ਮੈਂ ਸਫਲ ਹੋਈ, ਮੈਂ ਜੁੱਤੀਆਂ ਘਸਾਈਆਂ, ਇਸ ਕਰਕੇ ਸਫਲ ਹੋਣ ਦੇ ਲਈ ਜੁੱਤੀਆਂ ਘਸਾਉਣੀਆਂ ਪੈਂਦੀਆਂ, ਫਿਰ ਨਾਮ ਹੁੰਦਾ।
1: ਹਾਂ ਤੇ ਫਿਰ ਇਸ 'ਚ ਕੀ ਹੈ?
0: ਬਸ ਫਿਰ ਮੈਂ ਹੁਣ ਸਫਲ ਹੋ ਕੇ ਦਿਖਾਉਂਗੀ। ਸਾਰੇ ਮੈਨੂੰ ਕਹਿੰਦੇ ਐ, ਤੁਸੀਂ ਵੀ ਕਹਿ ਦਿੰਦੇ ਹੋ ਕਿ ਡੋਲੀ ਤੂੰ ਕੰਮ ਨਹੀਂ ਕਰਦੀ, ਕੰਮ ਨਹੀਂ ਕਰਦੀ। ਆ ਦੇਖੋ ਹੁਣ ਮੈਂ ਜੁੱਤੀ ਇੱਕ ਘਸਾ ਲਈ, ਦੂਜੀ ਰਹਿ ਗਈ ਘਸਣੋ, ਹੁਣ ਮੈਂ ਸਫਲ ਹੋ ਜਾਊਂਗੀ।
1: ਹਾਏ ਵੇ ਮੇਰੇ ਰੱਬਾ, ਕਰ ਲੋ ਘਿਓ ਨੂੰ ਭਾਂਡਾ। ਨੀ ਡੋਲੀ, ਏਦਾਂ ਨੀ ਸਫਲ ਹੁੰਦਾ ਕੋਈ। ਜੁੱਤੀਆਂ ਘਸਾਉਣ ਦਾ ਮਤਲਬ ਹੁੰਦਾ ਕਿ ਮਿਹਨਤ ਕਰਨੀ ਪੈਂਦੀ ਹੈ, ਘਰੋਂ ਬਾਹਰ ਨਿਕਲਣਾ ਪੈਂਦਾ, ਫੇਰ ਕਿਤੇ ਜਾ ਕੇ ਸਫਲਤਾ ਮਿਲਦੀ ਹੈ।
0: ਅੱਛਾ, ਦੇਖ ਲੋ ਲੋਕਾਂ ਦਾ ਵੀ ਸਰਿਆ ਪਿਆ, ਸਿੱਧਾ ਸਿੱਧਾ ਨੀ ਬੋਲ ਸਕਦੇ। ਹਾਏ ਮੇਰੀਆਂ ਸੋਹਣੀਆਂ ਜੁੱਤੀਆਂ।
1: ਨੀ ਡੋਲੀ, ਨਾ ਰੋ ਨਾ ਰੋ, ਮੈਨੂੰ ਤਾਂ ਤੇਰੇ ਘਰਦਿਆਂ ਤੇ ਤਰਸ ਆਉਂਦਾ ਹੈ ਨਾ, ਕਿਵੇਂ ਤੇਰੇ ਨਾਲ ਗੁਜ਼ਾਰਾ ਕਰਦੇ ਹੋਣਗੇ।
0: ਕੀ ਕਿਹਾ ਤੁਸੀਂ, ਕੀ ਕਿਹਾ ਤੁਸੀਂ, ਕੀ ਮਤਲਬ ਹੈ ਤੁਹਾਡਾ?
1: ਕੁਝ ਨੀ ਕੁਝ ਨੀ ਕੁਝ ਨੀ। ਨਾ ਡੋਲੀ ਮੇਰੀ ਗੱਲ ਸੁਣ, ਇਹੋ ਜਿਹੀਆਂ ਗੱਲਾਂ ਸੁਣਨ ਨਾਲੋਂ ਨਾ ਕੋਈ ਢੰਗ ਦਾ ਕੰਮ ਕਰਿਆ ਕਰ, ਹੱਥ ਪੈਰ ਹਿਲਾਇਆ ਕਰ, ਦਿਮਾਗ ਨੂੰ ਚਲਾਇਆ ਕਰ। ਐਵੇਂ ਵਿਹਲੀ ਬੈਠੀ ਆ ਉਲਝਲੂਲ ਗੱਲਾਂ ਸੋਚਦੀ ਰਹਿੰਦੀ ਹੈ।
0: ਕੀ ਦੱਸਾਂ ਮੈਂ ਬਬਲੀ ਸਿਸ, ਜੇ ਮੈਂ ਸਾਰਾ ਦਿਨ ਕੰਮ ਕਰਾਂ ਮੈਂ ਥੱਕ ਜਾਂਦੀ ਹਾਂ, ਜੇ ਨਾ ਕਰਾਂ ਤਾਂ ਵੀ ਥੱਕ ਜਾਂਦੀ ਹਾਂ, ਜੇ ਮੈਂ ਸੋ ਜਾਂ ਤਾਂ ਮੈਂ ਥੱਕ ਜਾਂਦੀ ਹਾਂ, ਜੇ ਮੈਂ ਨਾ ਸੋਵਾਂ ਤਾਂ ਥੱਕ ਜਾਂਦੀ ਹਾਂ। ਮੈਂ ਜੇ ਖਾਵਾਂ ਤਾਂ ਥੱਕ ਜਾਂਦੀ ਹਾਂ, ਜੇ ਨਾ ਖਾਵਾਂ ਫਿਰ ਵੀ ਥੱਕ ਜਾਂਦੀ ਹਾਂ, ਹੱਬੀ ਨਾਲ ਲੜਾਂ ਫਿਰ ਵੀ ਥੱਕ ਜਾਂਦੀ ਹਾਂ, ਜੇ ਨਾ ਲੜਾਂ ਤਾਂ ਵੀ ਥੱਕ ਜਾਂਦੀ ਹਾਂ, ਜੇ ਕਿਤੇ ਚਲੀ ਜਾਵਾਂ ਫਿਰ ਤਾਂ ਥੱਕਣਾ ਹੀ ਹੈ, ਜੇ ਨਾ ਜਾਵਾਂ ਤਾਂ ਥੱਕ ਜਾਂਦੀ ਹਾਂ, ਜੇ ਘਰੇ ਰਵਾਂ ਤਾਂ ਵੀ ਥੱਕ ਜਾਂਦੀ ਹਾਂ, ਜੇ ਘੱਟ ਬੋਲਾਂ ਫਿਰ ਵੀ ਥੱਕ ਜਾਂਦੀ ਹਾਂ, ਜੇ ਜ਼ਿਆਦਾ ਬੋਲਾਂ ਫਿਰ ਵੀ ਥੱਕ ਜਾਂਦੀ ਹਾਂ।
1: ਉਹ ਬਸ ਕਰ ਡੋਲੀ ਬਸ ਕਰ, ਇੰਨਾ ਬੋਲੀ ਜਾਂਦੀ ਹੈ ਫਿਰ ਥੱਕ ਜਾਏਗੀ। ਮੈਨੂੰ ਇੰਜ ਲੱਗਦਾ ਤੈਨੂੰ ਬਿਮਾਰੀ ਹੈ ਆਲਸ ਦੀ।
0: ਹੈਂ, ਕੀ ਕਿਹਾ ਤੁਸੀਂ ਬਬਲੀ ਸਿਸ?
1: ਨਾ ਨਾ ਨਾ ਨਾ, ਫੇਰ ਮੈਂ ਕੁਝ ਨਹੀਂ ਕਿਹਾ, ਮੈਂ ਕੁਝ ਨਹੀਂ ਕਿਹਾ ਡੋਲੀ, ਬਿਲਕੁਲ ਨਹੀਂ ਬੋਲੀ ਮੈਂ।
0: ਇੱਕ ਮੇਰੀ ਹਾਬੀ ਹੈ ਜਿਹੜੀ ਮੇਰੀ ਤਾਰੀਫ ਕਰਦੇ ਆ, ਬਾਕੀ ਕੋਈ ਤਾਰੀਫ ਨਹੀਂ ਕਰਦਾ। ਕਿਹੜੀਆਂ ਸਹੇਲੀਆਂ ਤੁਸੀਂ? ਨਾ ਬੀਬੋ ਮੇਰੀ ਤਾਰੀਫ ਕਰਦੀ ਆ, ਨਾ ਤੁਸੀਂ ਕਰਦੇ ਹੋ।
1: ਅੱਛਾ, ਮੈਂ ਵੀ ਸੁਣਾ ਕਿ ਭਾਜੀ ਤੇਰੀ ਤਾਰੀਫ ਕਿਵੇਂ ਕਰਦੇ ਆ।
0: ਬਿਲਕੁਲ, ਮੈਂ ਉਹਨਾਂ ਨੂੰ ਕਿਹਾ, ਸੁਣੋ ਹਾਬੀ ਜੀ, ਤੁਹਾਡੀ ਮੰਮੀ ਮੈਨੂੰ ਕਹਿੰਦੇ ਆ ਕਿ ਤੂੰ ਕੋਈ ਕੰਮ ਨਹੀਂ ਕਰਦੀ।
1: ਫਿਰ ਭਾਜੀ ਨੇ ਅੱਗੋ ਕੀ ਕਿਹਾ?
0: ਫਿਰ ਮੇਰੇ ਹਾਬੀ ਕਹਿੰਦੇ, ਅੱਛਾ ਤੈਨੂੰ ਤਾਂ ਇੱਕ ਕੰਮ ਕਹੀਆਂ ਤਾਂ ਦੋ ਕੰਮ ਕਰਦੀ ਹੈ।
1: ਅੱਛਾ, ਵਾਹ ਭਾਈ ਵਾਹ, ਪਹਿਲਾ ਘਰ ਵਾਲਾ ਵੇਖਿਆ ਜਿਹੜਾ ਘਰ ਵਾਲੀ ਦੀ ਇੰਨੀ ਤਾਰੀਫ ਕਰਦਾ ਪਿਆ।
0: ਬਸ ਬਸ, ਇੰਨੀ ਤਾਰੀਫ ਨਾ ਕਰੋ, ਅੱਗੋ ਵੀ ਸੁਣ ਲੋ।
1: ਤੂੰ ਪੂਰੀ ਗੱਲ ਸੁਣਾ ਹੀ ਦੇ।
0: ਮੇਰੇ ਹਾਬੀ ਕਹਿੰਦੇ, ਜੇ ਤੈਨੂੰ ਚਾਹ ਬਣਾਉਣ ਨੂੰ ਕਹੋ ਤਾਂ ਪਹਿਲਾਂ ਤੂੰ ਮੂੰਹ ਬਣਾਉਣੀ ਹੈ ਫਿਰ ਤੂੰ ਚਾਹ ਬਣਾਉਣੀ ਹੈ, ਹੋਏ ਨਾ ਦੋ ਕੰਮ।
1: ਵੈਸੇ ਡੋਲੀ ਰੋ ਨਾ, ਇਹ ਜਿਹੜੀ ਕੈਟਾਗਰੀ ਬਣੀ ਹੋਈ ਹੈ ਨਾ ਘਰ ਵਾਲਿਆਂ ਦੀ, ਇਹ ਇੱਕੋ ਜਿੱਕੇ ਹੀ ਹੁੰਦੇ ਆ। ਆ ਇਹਨਾਂ ਦੀ ਗੱਲ ਸੁਣ ਲੈ, ਮੈਂ ਇਹਨਾਂ ਨੂੰ ਕਿਹਾ, ਹਾਂਜੀ ਪਤੀ ਤੇ ਚਾਹ ਪੱਤੀ ਚ ਸਮਾਨਤਾ ਕੀ ਹੈ? ਅੱਗੋ ਕਹਿੰਦੇ ਕਿ ਪਤੀ ਤੇ ਚਾਹ ਪੱਤੀ ਦੋਨਾਂ ਦੀ ਕਿਸਮਤ ਦੇ ਵਿੱਚ ਸੜਨਾ ਲਿਖਿਆ, ਉਬਲਨਾ ਲਿਖਿਆ, ਉਹ ਵੀ ਆਪਣੀ ਘਰ ਵਾਲੀ ਇੱਥੋਂ।
0: ਓਹੋ ਸਹੀ ਗੱਲ ਹੈ, ਸਾਰਾ ਦਿਨ ਕਰੀ ਜਾਓ, ਸਾਰਾ ਦਿਨ ਕਰੀ ਜਾਓ, ਇਹਨਾਂ ਦੇ ਸਾਰੇ ਕੰਮ ਕਰ ਕਰਕੇ ਦੋ, ਪਰ ਇਹ ਨਾ ਖੁਸ਼ ਹੋਏ।

0: ना ना डॉली, चल छड, तू टेंशन ना ले।
1: आही आही गल मैंने डॉक्टर ने कही है। डॉक्टर मेनू कहंदे तुसी टेंशन ही लेनी पावे, कुछ हो जाए। हुन मेनू 24 घंटे यही टेंशन बनी रहंदी है कि मेनू टेंशन ना हो जावे किते।
2: एक गल दसो बबली सिस।
0: हाँ?
2: बीबो सिस नी नजर आंदे मेनू, अज सारा दिन हो गया मेनू दिखे नी।
0: पता नहीं, कल ता मैं भी देखिया सीगा।
2: अच्छा, हाँ कल ते मैं भी देखे सी। ओ कल गली च नी आई फिरदे सी इनकम टैक्स वाले।
0: है इनकम टैक्स वाले?
2: हाँ, जेडे पुछदे पए सी किन्ने जने तुसी घर च रहंदे हो, की है घर दे विच।
0: हाय वे मेरे रब्बा, नी डॉली ओ इनकम टैक्स वाले नी, मर्दम शुमारी वाले सी। साडे भी आए सी।
2: हाँ तोडे घरे आए सी, 5-7 मिनट बाहर निकले, पर जदो बीबोसिस करे गए तो 2-3 घंटे बैठे रहे।
0: हाँ हाँ मेनू पता है।
2: अच्छा तुहानु पता है भी 2-3 घंटे क्यों बैठे रहे?
0: हाँ बीबो नू कहंदे घर च किन्ने जाने है, कौन कौन है, ता होगी शुरू। बीबो अगो पता की कहंदी?
2: हैं की कहंदे बीबोसिस?
0: कहंदी एक मेरा घर आला सारी उम्र होगी मेनू काम करदे नू, कदे मेरे वल दी गल नहीं कीती। होर पता नहीं अपने घर आले दियां किन्नियां तारीफां करतियां। अगो कहंदे भाई होर भी दस दियो कि घर च कौन कौन रहंदा है।
2: अच्छा फिर दस्सिया उन्होंने?
0: बिलकुल, कहंदी 2 मेरे मुंडे है, एक व्याह है, बेचारा गऊ है, गऊ निरा गऊ, पोरा भी नहीं बोलदा, ते एक मेरी नूं है, किसे दी सुनदी नहीं, अपने मगर ला रखे है, जिवें कहंदी है ओवें करदा है। पता नहीं उस दे पेकिया ने उन्नू की घोल के प्याता है। हुण तां सारा दिन ओ अगे अगे मुंडा पिछे पिछे, ओ अगे अगे मुंडा पिछे पिछे। नाल कहंदी मैं बेचारी जमा नहीं बोलदी, भोली भाली नूं एडी तिखी लाल मिर्चा वर्गी नूं मिल गई, ताई तां सिर चढ़ गई। भाई बोलदी हुंदी ते सिद्धी कीती हुंदी। कहंदी जी भोरा इज्जत नहीं करदी मेरी नूं। बस ज्यों शुरू होई ज्यों शुरू होई। मैं क्या जी उन्हां नूं तां इन्ने बोलन दा मौका नहीं दित्ता। मैं कहनी आ पुछ ना अपने सहुरे भांड ते नाल नूं दे पेके भांड ते। ਪਈ ਉਹ ਤਾਂ ਮੂੰਹ ਖੋਲਣ, ਇਹ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਾ ਦੇਵੇ। ਉਹ ਵਿਚਾਰੇ ਕੁਝ ਪੁੱਛਣ ਲੱਗਣ, ਇਹ ਫੇਰ ਬੋਲ ਪਵੇ। ਇੱਕ ਨੂੰ ਕਹਿੰਦੀ ਬਹਿ ਜਾ ਮੈਂ ਪੁਦੀਨੇ ਦੀ ਚਟਨੀ ਬਣਾਨੀ ਪਈ ਆ, ਅਲਾ ਤੂੰ ਪਿਆਜ ਕੱਟ। ਦੂਜੀ ਨੂੰ ਕਹਿੰਦੀ ਆ ਤੂੰ ਲਸਣ ਛਿੱਲ ਦੇ, ਆ ਰੋਟੀ ਖਾ ਕੇ ਜਾਇਓ, ਮੈਂ ਰੋਟੀ ਬਣਾਉਣ ਲੱਗੀ ਆ। ਇੰਨੀ ਕਹਿੰਦੀ ਦੇਰ ਸੀ ਦੋਨਾਂ ਨੇ ਚੱਕੀਆਂ ਕਿਤਾਬਾਂ ਤੇ ਨਾਲ ਡੈਰੀ, ਆ ਗਿਆ ਉਹਨਾਂ ਦਾ ਫਾਰਮ ਤੇ ਭੱਜ ਗਏ। ਪਿੱਛੋਂ ਵਾਜਾਂ ਮਾਰਦੀ ਰਹਿ ਗਈ, ਅਜੇ ਤਾਂ ਮੈਂ 2 ਜਾਣਿਆਂ ਦਾ ਹਾਲ ਦੱਸਿਆ ਹੈ, ਆ ਬਾਕੀ ਤਾਂ ਰਹਿ ਗਏ। ਕਹਿੰਦੇ ਭੈਣ ਜੀ ਹੋ ਅਗਲੇ ਸਾਲ।
2: ਅੱਛਾ ਚਾਈ ਬੀਬੋ ਸਿਸ ਕੱਲ ਰੋਲਾ ਪਾਈ ਜਾਂਦੇ ਸੀ ਗਲੀ ਚ ਖੜੇ।
0: ਹੋਰ ਕੀ, ਕਦੇ ਕਿਸੇ ਨਾਲ ਬੈਠ ਜਾਂਦੀ ਹੈ ਮੱਥਾ ਲਾ ਕੇ ਤੇ ਕਦੇ ਕਿਸੇ ਨਾਲ ਲੜਨ ਬਹਿ ਜਾਂਦੀ ਹੈ। ਭਾਜੀ ਵੀ ਵਿਚਾਰੇ ਕਦੇ ਕਦੇ ਬਹੁਤ ਪਰੇਸ਼ਾਨ ਹੋ ਜਾਂਦੇ ਆ। ਕੱਲ ਵਿਚਾਰੇ ਤੈਨੂੰ ਪਤਾ ਡਾਕਟਰ ਨੂੰ ਵਿਖਾਣ ਗਏ ਸੀਗੇ।
2: ਅੱਛਾ ਕੀ ਹੋਇਆ ਭਾਜੀ ਨੂੰ, ਠੀਕ ਤਾਂ ਹੈਗੇ?
0: ਨਾ ਵਿਚਾਰੇ ਠੀਕ ਹੁੰਦੇ ਤੇ ਡਾਕਟਰ ਕੋਲ ਜਾਂਦੇ ਕਿਉਂ। ਡਾਕਟਰ ਨੂੰ ਵਿਖਾਇਆ ਤੇ ਡਾਕਟਰ ਕਹਿੰਦਾ ਜੀ ਕੁਝ ਨਹੀਂ, ਥੋੜੀ ਟੈਨਸ਼ਨ ਲੈਂਦੇ ਹੋ, ਤੁਸੀਂ ਇਸ ਤਰ੍ਹਾਂ ਕਰੋ ਕੁਝ ਕੁ ਦਿਨ ਟੈਨਸ਼ਨ ਫ੍ਰੀ ਰਹੋ, ਟੈਨਸ਼ਨ ਤੋਂ ਦੂਰ ਰਹੋ।
2: ਅੱਛਾ ਫੇਰ?
0: ਬਸ ਫੇਰ ਬੀਬੋ ਨੇ ਵੀ ਆ ਕੇ ਪੁੱਛਿਆ। ਅੱਛਾ ਫੇਰ ਡਾਕਟਰ ਨੇ ਕੀ ਕਿਹਾ? ਕਹਿੰਦੇ ਡਾਕਟਰ ਕਹਿੰਦਾ ਟੈਨਸ਼ਨ ਤੋਂ ਕੁਝ ਕੁ ਦਿਨ ਦੂਰ ਰਹੋ।
2: ਫੇਰ ਅੱਗੋ ਬੀਬੋ ਸਿਸ ਨੇ ਕੀ ਕਿਹਾ?
0: ਬੀਬੋ ਨੇ ਵੀ ਐਵੇਂ ਕਿਹਾ ਹਾਂਜੀ ਫੇਰ ਹੁਣ ਕੀ ਕਰੀਏ। ਅੱਗੋ ਭਾਜੀ ਕਹਿੰਦੇ ਕਰਨਾ ਕੀ ਹੈ ਭਾਈ, ਲਾਇਆ 10-12 ਦਿਨ ਪੇਕੇ, ਹੋਰ ਕੀ।
2: ਦੇਖੋ ਬਬਲੀ ਸਿਸ, ਆ ਵਿਆਹ ਵਾਲਾ ਲੱਡੂ ਹੈ ਨਾ, ਜਿਹੜਾ ਖਾਂਦਾ ਉਹ ਵੀ ਪਛਤਾਉਂਦਾ ਤੇ ਜਿਹੜਾ ਨਹੀਂ ਖਾਂਦਾ ਉਹਨੇ ਤਾਂ ਪਛਤਾਉਣਾ ਹੀ ਹੈ। ਜਦੋਂ ਮੈਂ ਕੁਆਰੀ ਸੀ ਨਾ

0: ਤੇ ਮੰਮੀ ਮੇਰੇ ਡੈਡੀ ਦੇ ਜਦੋਂ ਕੱਪੜੇ ਧੋਂਦੇ ਸੀ ਤਾਂ ਜੇਬਾਂ ਵਿੱਚੋਂ ਇੰਨੇ ਪੈਸੇ ਨਿਕਲਣੇ, ਮੇਰੀ ਮੰਮੀ ਨੇ ਪੈਸੇ ਸਾਰੇ ਆਪਦੇ ਕੋਲ ਰੱਖ ਲੈਣੇ ਤੇ ਮੇਰੇ ਪਾਪਾ ਨੇ ਮੰਗਣੇ ਤਾਂ ਮੰਮੀ ਨੇ ਕਹਿਣਾ ਮੈਂ ਨਹੀਂ ਦਿੰਦੀ, ਮੈਂ ਆਪਦੇ ਕੋਲ ਰੱਖੂੰਗੀ। ਤੇ ਮੈਂ ਸੋਚਿਆ ਹਾਏ ਜਦੋਂ ਮੇਰਾ ਵਿਆਹ ਹੋਊਗਾ ਮੈਂ ਵੀ ਕਿਦੋਂ ਕੱਪੜੇ ਧੋਇਆ ਕਰੂੰਗੀ ਤੇ ਮੇਰੇ ਹੱਬੀ ਦੇ ਪੈਂਟ ਵਿੱਚੋਂ ਵੀ ਇੰਨੇ ਪੈਸੇ ਨਿਕਲੇ ਕਰਨਗੇ, ਮੇਰੇ ਕੋਲ ਤਾਂ ਪੈਸੇ ਪੈਸੇ ਹੋ ਜਾਣਗੇ, ਮੈਂ ਤਾਂ ਬਹੁਤ ਅਮੀਰ ਹੋ ਜਾਊਂਗੀ। ਤੇ ਮੈਂ ਚਾਅ-ਚਾਅ 'ਚ ਵਿਆਹ ਕਰਵਾ ਲਿਆ।
1: ਠੀਕ ਹੈ, ਤੂੰ ਚਾਅ-ਚਾਅ 'ਚ ਵਿਆਹ ਤੱਕ ਕਰਵਾ ਲਿਆ, ਉਹ ਵੀ ਚਾਹ ਤੈਨੂੰ ਕੱਪੜੇ ਧੋਂਦਾ ਸੀ। ਹੁਣ ਮੈਨੂੰ ਇੰਜ ਦੱਸ ਕਿ ਹੁਣ ਭਾਜੀ ਦੀਆਂ ਜੇਬਾਂ ਚੋਂ ਪੈਸੇ ਨਿਕਲਦੇ ਆ?
0: ਲੈ ਹੁਣ ਜਦੋਂ ਕੱਪੜੇ ਧੋਨੀ ਆ ਕੁਝ ਨਹੀਂ ਨਿਕਲਦਾ ਮੇਰੀ ਹੱਬੀ ਦੀ ਜੇਬ ਚੋਂ, ਰੁਮਾਲ ਨਿਕਲਦਾ, ਬਿੱਲ ਨਿਕਲਦਾ, ਗਲਤੀ ਨਾਲ ਵੀ ਕਦੇ ਕੋਈ ਪੈਸਾ ਨਹੀਂ ਨਿਕਲਿਆ, ਮੇਰਾ ਜੀ ਹੁਣ ਕੱਪੜੇ ਧੋਣ ਨੂੰ ਬਿਲਕੁਲ ਨਹੀਂ ਕਰਦਾ।
1: ਨਾ ਗੱਲ ਕਰਦੀ ਕਰਦੀ ਰੋਣ ਨਾ ਲੱਗ ਪਿਆ ਕਰ, ਮੈਂ ਤੈਨੂੰ ਨਾਲ ਦੀ ਨਾਲ ਇਹਨਾਂ ਦੀ ਗੱਲ ਸੁਣਾ ਦਿੰਦੀ ਆ। ਮੈਨੂੰ ਕਹਿੰਦੇ ਬਬਲੀ ਮੈਂ ਸੋਚਦਾ ਮੈਂ ਕਿਸੇ ਧਾਰਮਿਕ ਥਾਂ ਤੇ ਹੀ ਹੋ ਆਵਾਂ, ਪਾਪ ਹੀ ਧੋਤੇ ਜਾਣਗੇ।
0: ਅੱਛਾ ਫੇਰ?
1: ਨਾ ਫੇਰ ਕੀ ਸੀ, ਜਦੋਂ ਮੈਂ ਸੁਣੀ ਉਹਨਾਂ ਦੀ ਇਹ ਗੱਲ ਮੈਂ ਕਿਹਾ ਗੱਲ ਸੁਣੋ ਪਤੀ ਦੇਵ ਜੀ, ਮੈਨੂੰ ਆਪਣੇ ਜਰਾ ਪਾਪ ਤਾਂ ਦੱਸੋ, ਧੋ ਤਾਂ ਮੈਂ ਆਪੇ ਹੀ ਦਊਂਗੀ।
0: ਇੱਕ ਗੱਲ ਦੱਸੋ ਬਾਬੀ ਸੀਸ, ਕੱਲ ਤੁਸੀਂ ਵੀ ਭੱਜੇ ਭੱਜੇ ਜਾਂਦੇ ਸੀ, ਭੱਜੇ ਭੱਜੇ ਆਉਂਦੇ ਸੀ, ਕਿੱਥੇ ਗਏ ਸੀ? ਮੈਨੂੰ ਵੀ ਲੈ ਜਾਂਦੇ ਨਾਲ?
1: ਨਾ ਜਦੋਂ ਮੈਂ ਕਹਿੰਦੀ ਹੁੰਦੀ ਆ ਨਾਲ ਚੱਲ, ਉਦੋਂ ਤੂੰ ਚੱਲਣਾ ਨਹੀਂ ਹੁੰਦਾ, ਜਦੋਂ ਤੈਨੂੰ ਨਾ ਪੁੱਛੀਏ ਬਸ ਉਦੋਂ ਹੀ ਤੂੰ ਨਾਲ ਜਾਣਾ ਹੁੰਦਾ। ਵੈਸੇ ਫੋਰ ਯੋਰ ਕਾਇੰਡ ਇਨਫੋਰਮੇਸ਼ਨ, ਕੱਲ ਮੈਂ ਇੱਕ ਮੀਟਿੰਗ ਤੇ ਗਈ ਸੀ।
0: ਮੀਟਿੰਗ 'ਚ? ਕਿਹੜੀ ਮੀਟਿੰਗ ਸੀ?
1: ਵੈਸੇ ਜੇ ਤੈਨੂੰ ਪਤਾ ਹੋਵੇ ਤਾਂ 12 ਜੂਨ ਨੂੰ ਚਾਈਲਡ ਲੇਬਰ ਡੇ ਮਨਾਇਆ ਜਾਂਦਾ, ਤਾਂ ਉਹ ਅਸੀਂ ਰਲ ਕੇ ਸਾਰਿਆਂ ਨੇ ਮੀਟਿੰਗ ਰੱਖੀ ਸੀਗੀ।
0: ਚਾਈਲਡ ਲੇਬਰ ਡੇ ਯਾਨੀ ਕਿ ਬਾਲ ਮਜ਼ਦੂਰੀ ਦਿਵਸ?
1: ਹਾਂ ਬਿਲਕੁਲ।
0: ਅੱਛਾ, ਯਾਨੀ ਕਿ ਉਸ ਚੀਜ਼ ਨੂੰ ਤੁਸੀਂ ਸੈਲੀਬ੍ਰੇਟ ਕਰ ਰਹੇ ਸੀ ਕਿ ਬੱਚਿਆਂ ਨੂੰ ਮਜ਼ਦੂਰੀ ਕਰਾਉਣਾ ਜ਼ਰੂਰੀ ਹੈ? ਤੁਹਾਡਾ ਕਹਿਣ ਦਾ ਮਤਲਬ ਹੈ ਕਿ ਬੱਚਾ ਤੋਂ ਮਜ਼ਦੂਰੀ ਕਰਾਈ ਜਾਵੇ?
1: ਹਾਏ ਵੇ ਮੇਰੇ ਰੱਬਾ, ਕਰ ਲੋ ਕਿਉਂ ਨੂੰ ਭਾਂਡਾ। ਨੀ ਡੋਲੀ, ਇੰਡੀਆ ਵਿੱਚ ਬੱਚਿਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਅਤੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਕਾਨੂੰਨ ਬਣਾਏ ਜਾਂਦੇ ਨੇ, ਉਸ ਕਾਨੂੰਨ ਦੀ ਜਾਣਕਾਰੀ ਦੇਣ ਲਈ ਇਹ ਦਿਨ ਮਨਾਇਆ ਜਾਂਦਾ ਹੈ। ਔਰ ਵੈਸੇ ਵੀ ਤੈਨੂੰ ਮੈਂ ਦੱਸਦਾ, ਇਹ ਕਾਨੂੰਨ ਹੈ ਕਿ 14 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਤੋਂ ਮਜ਼ਦੂਰੀ ਕਰਾਣੀ ਇੱਕ ਅਪਰਾਧ ਹੈ। ਤੇ ਤੂੰ ਵੇਖਿਆ ਹੀ ਹੋਵੇਗਾ 14 ਤੋਂ 18 ਸਾਲ ਦੇ ਬੱਚੇ ਖਤਰਨਾਕ ਕਾਰਖਾਨਿਆਂ 'ਚ, ਮਿੱਲਾਂ 'ਚ ਤੇ ਹੋਰ ਤਾਂ ਹੋਰ ਜਿਹੜੀਆਂ ਜ਼ਮੀਨ ਦੇ ਵਿੱਚ ਜਿਹੜੀਆਂ ਖਾਨਾਂ ਹੁੰਦੀਆਂ ਉਸ 'ਚ ਵੀ ਬੱਚੇ ਮਜ਼ਦੂਰੀ ਕਰਦੇ ਹੈ। ਤੇ ਨਾਲੇ ਹੋਰ ਗੱਲ ਸੁਣ ਲੈ, ਜੇ ਕੋਈ ਆਦਮੀ ਜਾਂ ਸੰਸਥਾ ਇਸ ਕਾਨੂੰਨ ਦਾ ਉਲੰਘਣ ਕਰਕੇ ਬੱਚਿਆਂ ਤੋਂ ਕੰਮ ਕਰਵਾਉਂਦੇ ਹੈ ਜਾਂ ਫਿਰ ਛੋਟੇ ਬੱਚੇ ਰੱਖ ਲੈਂਦੇ ਆ ਘਰਾਂ 'ਚ ਕੰਮ ਕਰਨ ਲਈ, ਉਹਨਾਂ ਤੇ ਸਖਤੀ ਨਾਲ ਕਾਨੂੰਨੀ ਕਾਰਵਾਈ ਹੁੰਦੀ ਹੈ। 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ, 20,000 ਤੋਂ ਲੈ ਕੇ 50,000 ਤੱਕ ਜੁਰਮਾਨਾ ਵੀ ਹੈ।
0: ਅੱਛਾ ਬਬਲੀ ਸੀਸ, ਮੈਂ ਤਾਂ ਸੋਚੀ ਜਾਂਦੀ ਸੀ ਕਈ ਦਿਨਾਂ ਤੋਂ ਕਿ ਮੈਂ ਛੋਟਾ ਜਿਹਾ ਕੋਈ 10-12 ਸਾਲ ਦਾ ਕੋਈ ਜਵਾਕ ਹੀ ਰੱਖ ਲਾਂ, ਵਿਚਾਰਾ ਘਰ 'ਚ ਮੇਰੀ ਕੰਮ ਕਰਨ 'ਚ ਹੈਲਪ ਕਰ ਜੂਗਾ।
1: ਹਾਂ ਹੈਲਪ ਤਾਂ ਤੇਰੀ ਆ ਕੇ ਕਾਨੂੰਨ ਨੇ ਕਰਦੇ ਨਹੀਂ ਸੀ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇੱਕ ਛੋਟੇ ਜਿਹੇ ਜਵਾਕ ਕੋਲੋਂ ਤੂੰ ਕੰਮ ਕਰਵਾ ਰਹੀ ਹੈ।
0: ਅੱਛਾ, ਤੁਹਾਡੇ ਕਹਿਣ ਦਾ ਮਤਲਬ ਹੈ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕੰਮ ਕਰਾਉਣਾ ਕਾਨੂੰਨੀ ਜੁਰਮ ਹੈ? ਤਾਂ ਹੀ ਮੇਰਾ ਟੀਟੂ ਕਹੀ ਜਾਂਦਾ ਸੀ ਕੱਲ, ਮੈਂ ਕਿਹਾ ਟੀਟੂ ਬੇਟਾ ਪਾਣੀ ਦਾ ਗਲਾਸ ਲੈ ਕੇ ਆਓ ਮੰਮਾ ਵਾਸਤੇ, ਅੱਗੋ ਮੈਨੂੰ ਪਤਾ ਕੀ ਕਹਿੰਦਾ ਟੀਟੂ?
1: ਹਾਂ ਕੀ ਕਹਿੰਦਾ?
0: ਅੱਗੋ ਮੈਨੂੰ ਟੀਟੂ ਪਤਾ ਕੀ ਕਹਿੰਦਾ? ਕਹਿੰਦਾ ਮੰਮਾ ਤੁਹਾਨੂੰ ਨੀ ਪਤਾ ਛੋਟੇ ਬੱਚੇ ਤੋਂ ਕੰਮ ਕਰਾਉਣਾ ਅਪਰਾਧ ਹੈ, ਮੈਂ ਪੁਲਿਸ ਸ਼ਿਕਾਇਤ ਕਰ ਦੂ ਤੁਹਾਡੀ।
1: ਨੀ ਉਹਨੂੰ ਤਾਂ ਵੈਸੇ ਨਾ ਤੇਰੇ ਨਾਲ ਦੀ ਬਿਮਾਰੀ ਹੈ ਆਲਸ ਦੀ, ਘਰ ਦਾ ਕੰਮ ਕਰਨਾ ਕੋਈ ਅਪਰਾਧ ਨਹੀਂ ਹੈ। ਪਰ ਹਾਂ ਜੇ ਅਸੀਂ ਕਿਸੇ ਛੋਟੇ ਬੱਚੇ ਨੂੰ ਨੌਕਰੀ ਤੇ ਰੱਖ ਕੇ, ਜਿਸ ਤਰ੍ਹਾਂ ਕਿ ਆਮ ਢਾਬਿਆਂ ਤੇ ਦੇਖਿਆ ਜਾਂਦਾ ਹੈ ਜਾਂ ਫਿਰ ਘਰਾਂ ਦੇ ਵਿੱਚ ਰੱਖ ਲਈਦਾ ਕਿ ਛੋਟਾ ਬੱਚਾ ਜਿਹੜਾ ਹੈ ਉਹ ਮਾੜੀ ਜਿਹੀ ਚੱਕਧਾਰੀ ਕਰ ਲੂਗਾ, ਇਹ ਨਿੱਕੇ ਨਿੱਕੇ ਕੰਮਾਂ ਲਈ ਆਪਾਂ ਰੱਖ ਤਾਂ ਲੈਨੇ ਆ, ਪਰ ਇਹ ਬਿਲਕੁਲ ਗੈਰ ਕਾਨੂੰਨੀ ਹੈ।
0: ਲੈ ਬਬਲੀ ਸੀਸ, ਵੈਸੇ ਇੰਜ ਮਾੜੀ ਕੀ ਗੱਲ ਹੈਗੀ ਹੈ, ਵਿਚਾਰਾ ਕੰਮ ਕਰੂਗਾ 4 ਪੈਸੇ ਮਿਲਣਗੇ ਉਹਨੂੰ।
1: ਜੇ ਅਗਲੇ ਦੀ ਮਦਦ ਹੀ ਕਰਨੀ ਹੈ ਨਾ ਤੇ ਉਸ ਦੀ ਪੜ੍ਹਾਈ ਲਿਖਾਈ 'ਚ ਮਦਦ ਕਰ, ਤਾਂ ਕਿ ਉਹਦੀ ਜ਼ਿੰਦਗੀ ਸੌਰ ਜੇ, ਕੱਲ ਨੂੰ ਵੱਡਾ ਹੋ ਕੇ ਉਹ ਕਿਸੇ ਚੰਗੀ ਨੌਕਰੀ ਤੇ ਲੱਗੇ ਤਾਂ ਤੈਨੂੰ ਯਾਦ ਕਰੇ ਕਿ ਹਾਂ ਉਹਨਾਂ ਨੇ ਮੇਰੀ ਪੜ੍ਹਾਈ ਵਿੱਚ ਮਦਦ ਕੀਤੀ ਸੀ ਤੇ ਅੱਜ ਮੈਂ ਇਸ ਜਗ੍ਹਾ ਤੇ ਇਸ ਮੁਕਾਮ ਤੇ ਪਹੁੰਚ ਸਕਿਆ, ਨਾ ਕਿ ਉਸ ਦੀ ਪੜ੍ਹਾਈ ਦੇ ਸੁਪਨੇ ਜਿਹੜੇ ਹੈ ਉਹ ਤਾਂ ਅਧੂਰੇ ਰਹਿਣ ਤੇ ਉਹਨੂੰ ਘਰ ਦਾ ਕੰਮਾਂ 'ਚ ਲਾ ਲਿਆ। ਵਿਚਾਰਾ ਨਾ ਤਾਂ ਅੱਗੇ ਜੋਗਾ ਰਿਹਾ ਤੇ ਨਾ ਪਿੱਛੇ ਜੋਗਾ।
0: ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ, ਤੇ ਫਿਰ ਮੈਂ ਕਹਿ ਦਿੰਦੀ ਹਾਂ ਟੀਟੂ ਦੇ ਪਾਪਾ ਨੂੰ, ਮੈਂ ਤਾਂ ਕੱਲ ਉਹਨਾਂ ਨੂੰ ਕਿਹਾ ਸੀ ਭਾ ਲੋ ਤੁਸੀਂ ਕੋਈ ਛੋਟਾ ਜਿਹਾ ਜਵਾਕ 10-12 ਸਾਲ ਦਾ ਮੇਰੀ ਹੈਲਪ ਹੀ ਕਰਦਾ ਕਰੂਗਾ, 100 ਦਿਨ ਠੱਕ ਜਾਂਦੀ ਹਾਂ ਮੈਂ ਕੰਮ ਕਰਦੀ।
1: ਬਿਲਕੁਲ,

0: ਤੇ ਮੇਰੀ ਗੱਲ ਸੁਣ, ਤੂੰ ਮੈਨੂੰ ਕਿਹਾ ਸੀ ਕਿ ਮੀਟਿੰਗ ਚ ਜਾਣਾ ਹੋਵੇ ਤੇ ਮੈਨੂੰ ਲੈ ਜਾ ਕਰੋ।
1: ਹਾਂ ਮੈਂ ਕਿਹਾ ਤੁਹਾਨੂੰ।
0: ਤੇ ਫੇਰ ਆਪਾਂ ਇੱਕ ਕੰਮ ਕਰਦੇ ਆ, 21 ਤਰੀਕ ਨੂੰ ਸਾਡੀ ਫੇਰ ਮੀਟਿੰਗ ਹੈ, ਚੱਲੇਗੀ ਨਾਲ?
1: ਕਾਜੀ ਮੀਟਿੰਗ ਹੈ
0: ਨਾ, ਉਸ ਦਿਨ ਇੰਟਰਨੈਸ਼ਨਲ ਯੋਗਾ ਦਿਵਸ ਹੈ।
1: ਮਤਲਬ ਤੁਸੀਂ ਯੋਗਾ ਕਰੋਗੇ ਜਾ ਕੇ ਮੀਟਿੰਗ ਚ?
0: ਬਿਲਕੁਲ, ਖੁਦ ਵੀ ਯੋਗਾ ਕਰਾਂਗੇ ਤੇ ਦੂਜਿਆਂ ਨੂੰ ਵੀ ਕਰਵਾਵਾਂਗੇ।
1: ਨਾ ਬਾਬਾ ਨਾ, ਇਹ ਯੋਗਾ ਹਮਸੇ ਨਾ ਹੋਗਾ।
0: ਹਾਂ, ਜਿੱਥੇ ਮਿਹਨਤ ਕਰਨੀ ਪਏ ਨਾ ਉੱਥੇ ਤਾਂ ਹਮਸੇ ਨਾ ਹੋਗਾ, ਤੇ ਜਿੱਥੇ ਕਿਤੇ ਹੁੰਜ ਮੀਟਿੰਗ ਸੀ ਮੈਨੂੰ ਵੀ ਲੈ ਜਾਂਦੀ, ਜਿੱਥੇ ਚਾਹ ਸਮੋਸੇ ਮਿਲਨੇ ਹੈ ਉੱਥੇ ਤਾਂ ਮੈਨੂੰ ਲੈ ਜਾਂਦੀ, ਜਿੱਥੇ ਕਿਤੇ ਯੋਗਾ ਜਾਂ ਐਕਸਰਸਾਈਜ਼ ਹੈ। ਨਾ ਬਾਬਾ ਨਾ, ਯੋਗਾ ਤੋਂ ਹਮਸੇ ਨਾ ਹੋਗਾ।
1: ਨਹੀਂ ਨਹੀਂ, ਉਹ ਗੱਲ ਨੀ ਹੈਗੀ, ਐਕਚੁਅਲੀ ਨਾ ਮੇਰੇ ਸਰੀਰ ਬਹੁਤ ਜ਼ਿਆਦਾ ਦਰਦ ਕਰਨ ਲੱਗ ਜਾਂਦਾ, ਮੈਂ ਥੋੜਾ ਬਹੁਤ ਵੀ ਕੰਮ ਕਰ ਲਵਾਂ ਜਾਂ ਥੋੜਾ ਬਹੁਤ ਵੀ ਐਕਸਰਸਾਈਜ਼ ਕਰ ਲਾਂ ਤੇ ਮੇਰਾ ਸਰੀਰ ਸਾਰਾ ਦੁਖਣ ਲੱਗ ਜਾਂਦਾ, ਇਸ ਕਰਕੇ ਕਿਹਾ ਮੈਂ। ਬਾਕੀ ਕਿਤੇ ਹੋਰ ਜਾਣਾ ਹੋ ਤਾਂ ਮੈਨੂੰ ਲੈ ਜਿਓ।
0: ਵੈਸੇ ਤੈਨੂੰ ਦੱਸ ਦਿਆਂ, 21 ਜੂਨ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ, ਇਸ ਦੇ ਨਾਲ ਨਾਲ ਤੇ ਜੇ ਆਪਾਂ ਯੋਗਾ ਕਰਾਂਗੇ ਆਪਣਾ ਸਰੀਰ ਵੀ ਸਵਸਥ ਰਹੇਗਾ, ਮਾਨਸਿਕ ਸ਼ਾਂਤੀ ਯਾਨੀ ਕਿ ਤਣਾਵ ਚਿੰਤਾ ਘੱਟ ਰਹਿਣਗੀਆਂ, ਮਨ ਸ਼ਾਂਤ ਹੋ ਜਾਂਦਾ ਹੈ, ਹੋਰ ਤਾਂ ਹੋਰ ਲੰਬੀ ਉਮਰ ਹੁੰਦੀ ਹੈ, ਬਿਮਾਰੀਆਂ ਤੋਂ ਬਚੇ ਰਹਿੰਦੇ ਆ, ਸਰੀਰ ਮਜ਼ਬੂਤ ਹੁੰਦਾ। ਜਿਹੜੀਆਂ ਤੂੰ ਕਹਿੰਦੀ ਨਾ ਮੇਰੇ ਹੱਡ ਪੈਰ ਦੁਖਦੇ ਰਹਿੰਦੇ ਆ, ਸੋਜ ਵੀ ਘਟਦੀ ਹੈ ਤੇ ਸਰੀਰ ਦੇ ਵਿੱਚ ਲਚੀਲਾਪਨ ਆਂਦਾ।
1: ਚਲੋ ਜੀ ਠੀਕ ਹੈ ਬਬਲੀ ਸਿਸ, ਮੈਨੂੰ ਹੈਗੀ ਆ ਪਰ ਭੁੱਲਣ ਦੀ ਬਿਮਾਰੀ, ਹੁਣ ਜਦੋਂ ਕਹਿੰਦੇ ਆ ਨਾ ਸਾਂਸ ਅੰਦਰ ਲੈ ਤੇ ਮੈਂ ਸਾਂਸ ਅੰਦਰ ਲੈ ਲਵਾਂ, ਕਿਤੇ ਉਹ ਬੋਲਣਾ ਹੀ ਭੁੱਲ ਜਾਣ, ਸਾਂਸ ਬਾਹਰ ਨਿਕਲ ਲੈ, ਕਿਤੇ ਐ ਨਾ ਹੋਵੇ ਕਿਤੇ ਮੈਨੂੰ ਸਾਂਵੇ ਹੀ ਨਾ ਅਗਲਾ।
0: ਵੈਸੇ ਇੱਕ ਗੱਲ ਦੱਸਾਂ, ਜੇ ਤੂੰ ਪੂਰਾ ਇੱਕ ਹਫਤਾ ਯੋਗਾ ਕਰ ਲੈਣਾ ਤੇ ਆ ਜਿਹੜਾ ਤੂੰ ਸੋਸ਼ਲ ਮੀਡੀਆ ਚਲਾਨੀ ਰਹਿੰਦੀ ਹੈ ਸਾਰਾ ਦਿਨ ਫੇਸਬੁੱਕ, ਆ ਫੇਸਬੁੱਕ ਚਲਾਨੀ ਭੁੱਲ ਜਾਏਗੀ।
1: ਤੁਹਾਨੂੰ ਕੀ ਪਤਾ ਮੇਰੀ ਅੰਗੂਠੇ ਦੀ ਪਤਾ ਕਿੰਨੀ ਐਕਸਰਸਾਈਜ਼ ਹੋ ਜਾਂਦੀ ਹੈ।
0: ਅੱਜ ਜਦੋਂ ਅੰਗੂਠਾ ਸਾਰਾ ਦਿਨ ਚੱਲਦਾ ਨਾਲ ਉਹਦੇ ਨਾਲ ਫਜ਼ੂਲ ਚ ਦਿਮਾਗ ਵੀ ਚੱਲਦਾ। ਤੈਨੂੰ ਮੈਂ ਦੱਸਿਆ ਨਾ, ਇੱਕ ਹਫਤਾ ਜੇ ਤੂੰ ਯੋਗਾ ਕਰ ਲੈ,

0: ਫੇਸਬੁੱਕ ਭੁੱਲ ਜਾਏਗੀ।
1: ਓ ਬਬਰੀ ਗੱਲ ਸੁਣੋ ਮੇਰੀ, ਤੁਸੀਂ ਕੀ ਗੱਲਾਂ ਕਰਦੇ ਪਏ ਹੋ? ਅੱਜ ਦੋ ਦਿਨ ਤੁਸੀਂ ਫੇਸਬੁੱਕ ਚਲਾ ਕੇ ਦੇਖੋ, ਜੇ ਤੁਸੀਂ ਯੋਗਾ ਨਾ ਭੁੱਲ ਗਏ ਤਾਂ ਮੇਰਾ ਨਾਮ ਬਤਾ ਦਿਓ।
0: ਹਾਏ ਵੇ ਮੇਰੇ ਰੱਬਾ, ਕਰ ਲੋ ਘਿਓ ਨੂੰ ਭਾਂਡਾ, ਤੇਰਾ ਵੀ ਆ ਸਾਹਮਣੇ ਪੀਲੇ ਗੇਟ ਵਾਲਿਆਂ ਦੀ ਜਨਾਨੀ ਵਾਲਾ ਹਾਲ ਹੈ। ਕੱਲ ਕੀ ਸੀ, ਗੇਟ ਦੇ ਕਦੇ ਅੰਦਰ ਜਾਵੇ ਕਦੇ ਬਾਹਰ ਜਾਵੇ, ਕਦੇ ਅੰਦਰ ਜਾਵੇ ਕਦੇ ਬਾਹਰ ਜਾਵੇ। ਮੈਂ ਕਿਹਾ ਭੈਣ ਜੀ ਕੀ ਹੋ ਗਿਆ, ਤੁਸੀਂ ਕੀ ਕਰੀ ਜਾਂਦੇ ਹੋ? ਕਹਿੰਦੀ ਮੇਰੀ ਨੂੰ ਨਾ ਟੀਵੀ ਤੇ ਯੋਗਾ ਵੇਖ ਰਹੀ ਹੈ, ਤੇ ਜਿਹੜਾ ਯੋਗਾ ਸਿਖਾ ਰਹੇ ਨੇ ਟੀਵੀ ਤੇ ਉਹ ਕਹਿ ਰਹੇ ਨੇ ਬਾਰ ਬਾਰ ਸਾਂਸ ਅੰਦਰ ਲੋ ਸਾਂਸ ਬਾਹਰ ਛੋੜੋ, ਸਾਂਸ ਅੰਦਰ ਲੋ ਸਾਂਸ ਬਾਹਰ ਛੋੜੋ। ਮੇਰੀ ਨੂੰਹ ਕਹਿੰਦੀ ਹੈ ਮੰਮੀ ਜੀ ਮੈਂ ਬੈੱਡ ਤੇ ਬੈਠੀ ਹਾਂ, ਤੁਸੀਂ ਅੰਦਰ ਬਾਹਰ ਹੋ ਹੀ ਚੱਲੋ। ਕਹਿੰਦੇ ਆ ਜੇ ਇਸ ਤਰ੍ਹਾਂ ਤੁਸੀਂ ਘੰਟਾ ਕਰ ਲਿਆ ਨਾ ਮੈਂ ਪਤਲੀ ਹੋ ਜਾਊਂਗੀ।
1: ਅੱਛਾ ਐਡਾ, ਤੇ ਫਿਰ ਮੈਂ ਵੀ ਮੰਮੀ ਜੀ ਨੂੰ ਕਹਿ ਦੂੰਗੀ, ਇੰਡੀ ਚ ਕੀ ਔਖੀ ਗੱਲ ਹੈ।
0: ਵੈਸੇ ਯੋਗਾ ਦੇ ਫਾਇਦੇ ਬਹੁਤ ਹੈ, ਤੇ ਯੋਗਾ ਵੀ ਕਰ ਤੇ ਡਾਇਟਿੰਗ ਵੀ, ਸ਼ਰੀਰ ਤੇਰਾ ਐ ਪਤਲਾ ਹੋ ਜੂਗਾ।
1: ਲੈ ਮੈਂ ਆਪਣੇ ਹੱਬੀ ਨੂੰ ਕਿਹਾ ਸੀਗਾ, ਮੈਂ ਕਿਹਾ ਹੱਬੀ ਜੀ ਆਪਾਂ ਐਕਸਰਸਾਈਜ਼ ਕਰਿਆ ਕਰੀਏ, ਯੋਗਾ ਕਰਿਆ ਕਰੀਏ। ਅੱਗੋ ਮੇਰੇ ਹੱਬੀ ਪਤਾ ਕੀ ਕਹਿੰਦੇ?
0: ਹਾਂ ਉਹਨਾਂ ਨੇ ਕੀ ਕਿਹਾ ਉਹਨੂੰ?
1: ਉਹ ਕਹਿੰਦੇ ਇਹੋ ਜਿਹੇ ਯੋਗਾ ਦਾ ਕੀ ਫਾਇਦਾ ਕਿ ਬੰਦੇ ਦਾ ਪਤਾ ਹੀ ਨਾ ਲੱਗੇ ਇਹਦਾ ਪੇਟ ਕਿਹੜਾ ਹੈ ਤੇ ਇਹਦੀ ਪਿੱਠ ਕਿਹੜੀ ਹੈ।
0: ਸੱਚੀ ਗੱਲ ਦੱਸਾਂ, ਜੇ ਯੋਗਾ ਤੂੰ ਕਰ ਲਿਆ ਕਰੇ ਨਾ ਤੇ ਤੈਨੂੰ ਤੇਰੇ ਵਿਆਹ ਵਾਲੇ ਕੱਪੜੇ ਪੂਰੇ ਆਣੇ ਸ਼ੁਰੂ ਹੋ ਜਾਣਗੇ।
1: ਲੈ ਉਹ ਤਾਂ ਮੈਨੂੰ ਹੁਣ ਵੀ ਪੂਰੇ ਆਉਂਦੇ ਆ।
0: ਉਹ ਛੱਡ ਦੇ ਪਰਾਂ, ਇੰਨੀ ਪਤਲੀ ਸੀ ਆ ਹੁਣ ਉਸ ਤੋਂ 10 ਗੁਣਾ ਜ਼ਿਆਦਾ ਹੋਈ ਪਈ ਹੈ। ਕਿਹੜਾ ਕੱਪੜਾ ਤੇਰਾ ਵਿਆਹ ਵਾਲਾ ਜਿਹੜਾ ਅਜੇ ਤੱਕ ਪੂਰਾ ਆ ਰਿਹਾ?
1: ਲੈ ਤੁਹਾਨੂੰ ਪਤਾ ਨੀ ਮੇਰਾ ਸ਼ੋਲ ਇੰਨੇ ਸਾਲ ਹੋ ਗਏ ਮੈਂ ਉਹੀ ਸ਼ੋਲ ਲਈ ਜਾਂਦੀ ਹਾਂ ਤੇ ਮੇਰੇ ਵਧੀਆ ਆਉਂਦਾ, ਕੋਈ ਟਾਈਟ ਨੀ ਹੋਇਆ ਮੇਰੇ।
0: ਨਾ ਮੁੱਕਦੀ ਗੱਲ ਇਹ ਹੈ ਕਿ ਤੂੰ ਯੋਗਾ ਨਹੀਂ ਕਰਨਾ।
1: ਓ ਮਾਈ ਗੋਡ ਬਬਲੀ ਸਿਸ, ਕੁਛ ਮਰਜ਼ੀ ਕਹਿ ਲੋ ਪਰ ਇਹ ਯੋਗਾ ਮੁਝਸੇ ਨਾ ਹੋਗਾ।
0: ਚੱਲ ਠੀਕ ਹੈ, ਫਿਰ ਇੱਕ ਗੱਲ ਸੁਣ, ਜਦੋਂ ਤੂੰ ਬਿਮਾਰ ਹੋਏਗੀ ਤੇ ਫੇਰ ਤੇਰੇ ਹਜ਼ਾਰਾਂ ਰੁਪਏ ਲੱਗਣਗੇ ਟੈਸਟਾਂ ਤੇ, ਉਸ ਤੋਂ ਬਾਅਦ ਹਜ਼ਾਰਾਂ ਰੁਪਏ ਲੱਗਣਗੇ ਦਵਾਈਆਂ ਤੇ, ਫੇਰ ਉਸ ਤੋਂ ਬਾਅਦ ਹੋ ਸਕਦਾ ਡਾਕਟਰ ਇਹ ਵੀ ਕਹਿ ਦੇ ਕਿ ਭਾਈ ਆਪਰੇਸ਼ਨ ਵੀ ਕਰਨਾ ਪੈ ਜਾਏਗਾ, ਕਿਤੇ ਦਿਲ ਦੀ ਬਿਮਾਰੀ ਹੈ ਕਿਤੇ ਢਿੱਡ ਦੀ ਬਿਮਾਰੀ ਹੈ। ਫੇਰ ਤੈਨੂੰ ਡਾਕਟਰ ਕਹੂਗਾ ਯੋਗਾ ਕਰ, ਫੇਰ ਭੱਜੀ ਉੱਠੇਗੀ ਸਵੇਰੇ ਨੂੰ, ਫੇਰ ਕਹੀ ਡਾਕਟਰ ਨੂੰ ਡਾਕਟਰ ਸਾਹਿਬ ਇਹ ਯੋਗਾ ਹਮਸੇ ਨਾ ਹੋਗਾ।
1: ਹਾਏ ਇੰਨੀਆਂ ਬਿਮਾਰੀਆਂ, ਨਹੀਂ ਨਹੀਂ ਨਹੀਂ ਨਹੀਂ ਮੈਂ ਤੁਹਾਡੇ ਨਾਲ ਚੱਲੂਗੀ, ਦੱਸੋ ਕਿਦੋਂ ਚੱਲਣਾ।
0: ਤੇ ਫੇਰ ਇਸ ਤਰ੍ਹਾਂ ਕਰ, 5 ਵਜੇ ਤਿਆਰ ਰਿਹਾ ਕਰ, ਆ ਸਾਰੇ ਜਾਣੇ ਅਸੀਂ ਯੋਗਾ ਪਾਰਕ ਚ ਇਕੱਠੇ ਹੁੰਨੇ ਆ ਤੇ ਉੱਥੇ ਯੋਗਾ ਕਰੀਦਾ, ਆਪਣੀ ਨੀਂਦ ਨੂੰ ਥੋੜਾ ਜਿਹਾ ਬਾਏ ਕਿਆ ਕਰ ਤੇ ਸਾਨੂੰ ਆ ਕੇ ਹਾਏ ਕਿਆ ਕਰ।
1: ਮਤਲਬ ਛੋਟਾ ਮੈਂ ਹਾਏ ਹਾਏ ਕਰਿਆ ਕਰਾ?
0: ਨੀ ਉਹ ਵਾਲੀ ਹਾਏ ਹਾਏ ਨੀ, ਹੈਲੋ ਗੁੱਡ ਮਾਰਨਿੰਗ ਵਾਲੀ ਹਾਏ।
1: ਅੱਛਾ ਠੀਕ ਹੈ, ਜਾਂਦੇ ਹੋਏ ਮੈਨੂੰ ਆਵਾਜ਼ ਮਾਰ ਲਿਓ, ਮੈਂ ਤਿਆਰ ਰਹੂੰਗੀ।
0: ਚੱਲ ਠੀਕ ਹੈ, ਕੱਲ ਹੀ ਆਵਾਜ਼ ਮਾਰੂੰਗੀ, ਪਰ ਮੇਰੀ ਗੱਲ ਸੁਣ ਲਾ, ਇੱਕ ਆਵਾਜ਼ ਤੇ ਬਾਹਰ ਆਣੀ ਚਾਹੀਦੀ ਹੈ। ਜੇ ਮੈਨੂੰ ਲੱਗਾ ਕਿ ਤੂੰ ਸੁੱਤੀ ਪਈ ਹੈ ਮੈਂ ਦੂਜੀ ਆਵਾਜ਼ ਨਹੀਂ ਮਾਰਨੀ।
1: ਨਹੀਂ ਨਹੀਂ ਬਬਲੀ ਸਿਸ, ਮੈਂ ਤੁਹਾਡੇ ਨਾਲ ਜਰੂਰ ਚੱਲੂਗੀ, ਬਸ ਏਦਾਂ ਕਰਿਓ ਟਿਕਟਾਂ ਡੋ ਲੈ ਲਿਓ, ਜਿੱਥੇ ਤੁਸੀਂ ਚੱਲੋਗੇ ਮੈਂ ਚੱਲੂਗੀ ਨਾਲ ਤੁਹਾਡੇ, ਬਸ ਟਿਕਟਾਂ ਡੋ ਲੈ ਲਈ।

0: program Sholiyam.
1: ਪ੍ਰੋਗਰਾਮ ਸੱਜਣੀ ਸਵੇਰ ਦੇ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਸੀ ਡੋਲੀ ਦੇ ਰੂਪ ਦੇ ਵਿੱਚ ਸੀਮਾ ਮਹਿਰਾ ਅਤੇ ਬਬਲੀ ਦੇ ਰੂਪ ਦੇ ਵਿੱਚ ਮਮਤਾ ਅਰੋੜਾ, ਅਤੇ ਅੱਜ ਦਾ ਪ੍ਰੋਗਰਾਮ ਮੁੜ ਪ੍ਰਸਾਰਿਤ ਸੀ।

0: 7073 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਤੇ ਹੁਣ ਗੱਲ ਕਰੀਏ ਅੱਜ ਦੇ ਦਿਨ ਬਾਰੇ। ਅੱਜ ਹੈ ਜੀ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ। ਗੁਰੂ ਸਾਹਿਬ ਨੇ 1606 ਈਸਵੀ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਅਨੁਸਾਰ ਧਾਰਮਿਕ ਆਜ਼ਾਦੀ ਅਤੇ ਆਪਣੇ ਅਸੂਲਾਂ ਦੀ ਰਾਖੀ ਲਈ ਤਸੀਹੇ ਝਲਦਿਆਂ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕੀਤੀ ਸੀ। ਤੇ ਅੱਜ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਦਿਵਸ। ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਸੰਕਲਨ ਕੀਤਾ ਅਤੇ 1604 ਈਸਵੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਇਸ ਦਾ ਪਹਿਲਾ ਪ੍ਰਕਾਸ਼ ਕਰਵਾਇਆ। ਤੇ ਅੱਜ ਹੈ ਗੋਆ ਰੈਵੋਲੂਸ਼ਨ ਡੇ। 18 ਜੂਨ 1946 ਨੂੰ ਸੁਤੰਤਰਤਾ ਸੈਨਾਨੀ ਡਾਕਟਰ ਰਾਮ ਮਨੋਹਰ ਲੋਹੀਆ ਦੀ ਅਗਵਾਹੀ ਵਿੱਚ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਗੋਆ ਮੁਕਤੀ ਅੰਦੋਲਨ ਦਾ ਪਹਿਲਾ ਸੱਤਿਆਗ੍ਰਹਿ ਸ਼ੁਰੂ ਹੋਇਆ ਸੀ। ਇਸ ਦਿਨ ਦੀ ਯਾਦ ਵਿੱਚ ਭਾਰਤੀ ਰਾਜ ਗੋਆ ਵਿੱਚ ਹਰ ਸਾਲ ਗੋਆ ਇਨਕਲਾਬ ਦਿਵਸ ਮਨਾਇਆ ਜਾਂਦਾ ਹੈ।

ਤੇ ਅੱਜ ਹੈ ਜੀ ਅੰਤਰਰਾਸ਼ਟਰੀ ਪਿਕਨਿਕ ਦਿਵਸ, ਇੱਕ ਵਿਸ਼ਵ ਵਿਆਪੀ ਜਸ਼ਨ ਜੋ ਦੋਸਤਾਂ ਅਤੇ ਪਰਿਵਾਰ ਨੂੰ ਬਾਹਰ ਸਮਾਂ ਬਿਤਾਉਣ, ਕੁਦਰਤ ਦਾ ਆਨੰਦ ਲੈਣ ਅਤੇ ਭੋਜਨ ਸਾਂਝਾ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਤੇ ਅੱਜ ਹੈ ਜੀ ਸਸਟੇਨੇਬਲ ਗੈਸਟ੍ਰੋਨੋਮੀ ਡੇ। ਸੰਯੁਕਤ ਰਾਸ਼ਟਰ ਦੁਆਰਾ ਟਿਕਾਊ ਅਤੇ ਵਾਤਾਵਰਨ ਅਨੁਕੂਲ ਭੋਜਨ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਲਈ ਮਨੋਨੀਤ ਕੀਤਾ ਗਿਆ ਸੀ। ਤੇ ਅੱਜ ਹੀ ਹੈ ਜੀ ਔਟਿਸਟਿਕ ਪ੍ਰਾਈਡ ਡੇ, ਯਾਨੀ ਕਿ ਔਟਿਸਟਿਕ ਵਿਅਕਤੀਆਂ ਲਈ ਨਿਊਰੋਡਾਇਵਰਸਿਟੀ ਸਵੀਕ੍ਰਿਤੀ ਅਤੇ ਮਾਣ ਦਾ ਜਸ਼ਨ ਮਨਾਉਣ ਅਤੇ ਇਸ ਨਾਲ ਸਮਰਪਿਤ ਇਹ ਦਿਨ।

ਅੱਜ ਹੀ ਦੇ ਦਿਨ ਭਾਰਤ ਦੀ ਆਜ਼ਾਦੀ ਦੀ ਮਹਾਨ ਨਾਇਕਾ ਰਾਣੀ ਲਕਸ਼ਮੀ ਬਾਈ ਨੇ ਗਵਾਲੀਅਰ ਦੇ ਨੇੜੇ ਬ੍ਰਿਟਿਸ਼ ਫੌਜਾਂ ਨਾਲ ਲੜਦਿਆਂ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ।

ਅੱਜ ਹੀ ਦੇ ਦਿਨ 1658 ਨੂੰ ਮੁਗਲ ਸਮਰਾਟ ਔਰੰਗਜ਼ੇਬ ਨੇ ਆਗਰਾ ਦੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਸੀ। ਅੱਜ ਹੀ ਦੇ ਦਿਨ 1940 ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਅੰਦਰ ਫਾਰਵਰਡ ਬਲਾਕ ਦੀ ਸਥਾਪਨਾ ਕੀਤੀ।

ਅੱਜ ਹੀ ਦੇ ਦਿਨ 1956 ਨੂੰ ਹਿੰਦੂ ਉੱਤਰਾਧਿਕਾਰੀ ਐਕਟ ਭਾਰਤ ਦੀ ਸੰਸਦ ਦੁਆਰਾ ਪਾਸ ਕੀਤਾ ਗਿਆ, ਜਿਸ ਨਾਲ ਵਿਰਾਸਤ ਦੀ ਇੱਕ ਸਮਾਨ ਪ੍ਰਣਾਲੀ ਪ੍ਰਦਾਨ ਕੀਤੀ ਗਈ।

ਅੱਜ ਹੀ ਦੇ ਦਿਨ 1815 ਨੂੰ ਵਾਟਰਲੂ ਦੀ ਲੜਾਈ ਵਿੱਚ ਨੈਪੋਲੀਅਨ ਬੋਨਾਪਾਰਟ ਨੂੰ ਨਿਰਣਾਇਕ ਤੌਰ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਦੀ ਸ਼ਾਹੀ ਸ਼ਕਤੀ ਦਾ ਸਥਾਈ ਤੌਰ 'ਤੇ ਅੰਤ ਹੋ ਗਿਆ।

ਅੱਜ ਹੈ ਜੀ ਜਨਮ ਦਿਹਾੜਾ ਸ਼੍ਰੀ ਵਿਜੇ ਰਾਘਵ ਚਾਰੀਅਰ ਦਾ, ਜਿਨ੍ਹਾਂ ਦਾ ਜਨਮ 18 ਜੂਨ 1852 ਨੂੰ ਹੋਇਆ ਸੀ। ਇੱਕ ਭਾਰਤੀ ਸਿਆਸਤਦਾਨ ਅਤੇ ਇੱਕ ਮਸ਼ਹੂਰ ਰਾਸ਼ਟਰੀ ਨੇਤਾ ਸੀ।

18 जून 1887 ਨੂੰ ਜਨਮ ਹੋਇਆ ਇੱਕ ਭਾਰਤੀ ਸਿਆਸਤਦਾਨ ਅਤੇ ਬਿਹਾਰ ਦੇ ਪਹਿਲੇ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਅਣਗ੍ਰਹਿ ਨਾਰਾਇਣ ਸਿੰਘ ਦਾ।

18 जून 1887 ਨੂੰ ਜਨਮ ਹੋਇਆ ਇੱਕ ਭਾਰਤੀ ਸਿਆਸਤਦਾਨ ਅਤੇ ਬਿਹਾਰ ਦੇ ਪਹਿਲੇ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਅਣਗ੍ਰਹਿ ਨਾਰਾਇਣ ਸਿੰਘ ਦਾ।

ਅੱਜ ਹੀ ਦੇ ਦਿਨ 18 ਜੂਨ 1908 ਨੂੰ ਜਨਮ ਹੋਇਆ ਪੀ ਕੱਕਨ ਦਾ, ਜੋ ਕਿ ਇੱਕ ਭਾਰਤੀ ਸਿਆਸਤਦਾਨ ਅਤੇ ਆਜ਼ਾਦੀ ਘੁਲਾਟੀਏ ਜਿਨ੍ਹਾਂ ਨੇ 1957 ਅਤੇ 1967 ਦੇ ਵਿਚਕਾਰ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰ, ਸੰਸਦ ਮੈਂਬਰ, ਤਾਮਿਲਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮਦਰਾਸ ਰਾਜ ਵਿੱਚ ਕਾਂਗਰਸ ਸਰਕਾਰਾਂ ਵਿੱਚ ਵੱਖ ਵੱਖ ਮੰਤਰੀ ਅਹੁਦਿਆਂ 'ਤੇ ਸੇਵਾ ਨਿਭਾਈ।

ਅੱਜ ਹੀ ਦੇ ਦਿਨ 18 June 1899 ਨੂੰ ਜਨਮ ਹੋਇਆ ਸ਼ੰਕਰ ਤ੍ਰਿਬੰਗਕ ਧਰਮਕਾਰੀ ਇੱਕ ਭਾਰਤੀ ਆਜ਼ਾਦੀ ਘੁਲਾਟੀ ਲੇਖਕ ਅਤੇ ਗਾਂਧੀਵਾਦੀ ਚਿੰਤਕ। ਇਹ ਸੀ ਸਾਡੇ ਅੱਜ ਦੇ ਦਿਨ ਬਾਰੇ ਕੁਝ ਖਾਸ ਜਾਣਕਾਰੀ।

ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਸੱਜਰੀ ਸਵੀਰ ਖਤਮ ਕਰਨੀ ਦਿਓ ਆਗਿਆ। ਨਮਸਕਾਰ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ।

0: ਪੱਛਮੀ ਏਸ਼ੀਆ ਸੰਕਟ ਦਾ ਦੂਰ ਤੱਕ ਪੈਣ ਵਾਲਾ ਅਸਰ ਹੋਏਗਾ। ਸਿਖਰ ਸੰਮੇਲਨ ਤੋਂ ਵੱਖਰੇ ਤੌਰ ਤੇ ਪ੍ਰਧਾਨ ਮੰਤਰੀ ਨੇ ਅਮਰੀਕਾ, ਬਰਤਾਨੀਆ, ਯੂਕਰੇਨ, ਜਰਮਨੀ, ਸੰਯੁਕਤ ਅਰਬ ਅਮੀਰਾਤ, ਕੈਨੇਡਾ, ਯੂਰਪੀ ਕੌਂਸਲ ਤੇ ਯੂਰਪੀ ਆਯੋਗ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਟਰੰਪ ਨਾਲ ਦਵੱਲੀ ਬੈਠਕ ਵਿਚ ਈਰਾਨ ਦੇ ਨਾਲ ਸਮਝੌਤੇ ਦੌਰਾਨ ਸਮੁੰਦਰੀ ਨੈਵੀਗੇਸ਼ਨ ਦੀ ਸੁਤੰਤਰਤਾ ਪੱਕੀ ਕਰਨ ਤੇ ਵੀ ਜ਼ੋਰ ਦਿੱਤਾ।
1: मैरीटाइम ट्रेड की दुनिया में भारत के लाखों सीफेरर्स दुनिया के अलग अलग समुद्र में अपनी सेवाएं दे रहे हैं, विश्व की प्रगति में बहुत बड़ा योगदान दे रहे हैं और मैं समझता हूं कि उनकी सुरक्षा भी उतना ही महत्वपूर्ण है। मुझे पूरा विश्वास है कि समझौते में सीफेरर की सुरक्षा भी सुनिश्चित होगी और उसको प्राथमिकता मिलेगी।
0: ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਇੱਕ ਸੁਰੱਖਿਅਤ, ਸਮਾਵੇਸ਼ੀ ਅਤੇ ਮਨੁੱਖ ਕੇਂਦਰਿਤ ਪਹੁੰਚ ਦੀ ਮੰਗ ਕੀਤੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ AI ਦਾ ਅਸਲ ਮਾਪ ਮਸ਼ੀਨਾਂ ਦੀ ਸ਼ਕਤੀ ਵਿਚ ਨਹੀਂ ਸਗੋਂ ਇਹ ਹੈ ਕਿ ਇਹ ਆਮ ਲੋਕਾਂ ਨੂੰ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਮਜ਼ਬੂਤ ਬਣਾਉਂਦਾ ਹੈ। AVN ਵਿਚ G7 ਸਿਖਰ ਸੰਮੇਲਨ ਦੌਰਾਨ AI ਦੇ ਸੁਰੱਖਿਅਤ, ਤੇਜ਼ ਅਤੇ ਕੁਸ਼ਲ ਰੋਲ ਆਊਟ ਨੂੰ ਯਕੀਨੀ ਬਣਾਉਣਾ ਵਿਸ਼ੇ ਤੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਚ ਮਨੁੱਖੀ ਜੀਵਨ ਦੇ ਹਰ ਪਹਿਲੂ ਨੂੰ ਬਦਲਣ ਦੀ ਸਮਰੱਥਾ ਹੈ। ਡਿਜੀਟਲ ਯੁੱਗ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਾਵਧਾਨ ਕੀਤਾ ਕਿ ਜਦੋਂ ਕਿ AI ਸਿੱਖਣ ਅਤੇ ਰਚਨਾਤਮਕਤਾ ਨੂੰ ਵਧਾ ਸਕਦਾ ਹੈ, ਇਹ ਨੌਜਵਾਨ ਵਰਤੋਂਕਾਰਾਂ ਨੂੰ ਗਲਤ ਜਾਣਕਾਰੀ, ਡੀਪ ਫੇਕ ਅਤੇ ਸ਼ੋਸ਼ਣ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜੇਕਰ ਸਹੀ ਸੁਰੱਖਿਆ ਉਪਾਅ ਨਹੀਂ ਕੀਤੇ ਜਾਂਦੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਓਡੀਸ਼ਾ ਦੇ 5 ਦਿਨਾਂ ਦੌਰੇ ਤੇ ਹੋਣਗੇ। ਆਪਣੀ ਯਾਤਰਾ ਦੇ ਪਹਿਲੇ ਦਿਨ ਰਾਸ਼ਟਰਪਤੀ ਮੱਧ ਪ੍ਰਦੇਸ਼ ਦੇ ਬੈਤੂਲ ਵਿਖੇ ਅਧਿਆਤਮਿਕ ਜਾਗ੍ਰਿਤੀ ਰਾਹੀਂ ਕਬਾਇਲੀ ਸਮਾਜ ਦੇ ਸ਼ਕਤੀਕਰਨ ਤੇ ਇੱਕ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਰਾਸ਼ਟਰਪਤੀ ਇੰਦੌਰ ਪਹੁੰਚਣਗੇ ਤੇ ਫਿਰ ਬੈਤੂਲ ਜਾਣਗੇ ਜਿੱਥੇ ਉਨ੍ਹਾਂ ਦਾ ਬ੍ਰਹਮ ਕੁਮਾਰੀ ਸੇਖ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਪ੍ਰੋਗਰਾਮ ਏ। ਬਾਅਦ ਵਿਚ ਉਹ ਓਮਕਾਰੇਸ਼ਵਰ ਮੰਦਿਰ ਜਾਣਗੇ ਅਤੇ ਸ਼ਾਮ ਦੀ ਆਰਤੀ ਵਿਚ ਹਿੱਸਾ ਲੈਣਗੇ। 19 ਜੂਨ ਨੂੰ ਰਾਸ਼ਟਰਪਤੀ ਅੰਤਰਰਾਸ਼ਟਰੀ ਸਿੱਕਲ ਸੈੱਲ ਅਨੀਮੀਆ ਦਿਵਸ ਦੇ ਮੌਕੇ ਤੇ ਇਕ ਸਮਾਗਮ ਵਿਚ ਸ਼ਾਮਲ ਹੋਣਗੇ। 21 ਜੂਨ ਨੂੰ ਰਾਸ਼ਟਰਪਤੀ ਮੁਰਮੂ ਜਬਲਪੁਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿਚ ਹਿੱਸਾ ਲੈਣਗੇ। ਉਹ ਮੁੱਖ ਮਹਿਮਾਨ ਵਜੋਂ ਰਾਣੀ ਦੁਰਗਾਵਤੀ ਯੂਨੀਵਰਸਿਟੀ ਦੇ 36ਵੇਂ ਕਨਵੋਕੇਸ਼ਨ ਸਮਾਰੋਹ ਵਿਚ ਵੀ ਸ਼ਾਮਲ ਹੋਣਗੇ। ਬਾਅਦ ਵਿਚ ਉਹ ਨਵੀਂ ਦਿੱਲੀ ਵਾਪਸ ਆਉਣ ਤੋਂ ਪਹਿਲਾਂ ਕੁਨੂ ਰਾਸ਼ਟਰੀ ਪਾਰਕ ਦਾ ਦੌਰਾ ਵੀ ਕਰਨਗੇ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ CETA ਇਸ ਸਾਲ 15 ਜੁਲਾਈ ਤੋਂ ਲਾਗੂ ਹੋਏਗਾ। ਇਸ ਦੇ ਨਾਲ ਹੀ ਸਮਾਜਿਕ ਸੁਰੱਖਿਆ ਨਾਲ ਜੁੜੀ ਦੋਹਰਾ ਯੋਗਦਾਨ ਸੰਧੀ ਵੀ ਲਾਗੂ ਹੋ ਜਾਏਗੀ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਸ ਸਮਝੌਤੇ ਨਾਲ ਭਾਰਤੀ ਬਰਾਮਦਾਂ ਨੂੰ ਕਾਫ਼ੀ ਲਾਭ ਹੋਏਗਾ। ਭਾਰਤ ਨੂੰ ਬਰਤਾਨੀਆ ਦੇ ਬਾਜ਼ਾਰ ਵਿਚ 99% ਸਮਾਨ ਤੇ ਤੁਰੰਤ ਡਿਊਟੀ ਮੁਕਤ ਪਹੁੰਚ ਮਿਲੇਗੀ। ਇਸ ਨਾਲ ਖਾਸ ਤੌਰ ਤੇ ਕੱਪੜਾ, ਚਮੜਾ, ਸਮੁੰਦਰੀ ਉਤਪਾਦਾਂ, ਇੰਜੀਨੀਅਰਿੰਗ ਅਤੇ ਪ੍ਰੋਸੈਸਡ ਫੂਡ ਸੈਕਟਰਾਂ ਨੂੰ ਲਾਭ ਹੋਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਘਰਸ਼ ਖਤਮ ਕਰਨ ਲਈ 14 ਨੁਕਾਤੀ ਅਮਨ ਸਮਝੌਤੇ ਤੇ ਵਰਚੁਅਲ ਤੌਰ ਤੇ ਦਸਖਤ ਕੀਤੇ ਨੇ। ਇਸ ਵਿਚ ਹੋਰਮੁਸ ਪਣਜੋੜ ਨੂੰ ਦੁਬਾਰਾ ਖੋਲ੍ਹਣਾ ਅਤੇ ਪਾਬੰਦੀਆਂ ਹਟਾਉਣ ਲਈ 60 ਦਿਨਾਂ ਦੀ ਗੱਲਬਾਤ ਅਮਲ ਸ਼ੁਰੂ ਕਰਨਾ ਸ਼ਾਮਲ ਏ, ਜਿਸ ਵਿਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਅੰਤਿਮ ਸਮਝੌਤਾ ਵੀ ਏ। ਇਕ ਅਧਿਕਾਰਤ ਅਮਰੀਕੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ੍ਰੀ ਟਰੰਪ ਨੇ ਕੱਲ੍ਹ ਪੈਰਿਸ ਵਿਚ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਆਪਣੀ ਮੁਲਾਕਾਤ ਦੌਰਾਨ ਨਿੱਜੀ ਤੌਰ ਤੇ ਸਮਝੌਤੇ ਤੇ ਦਸਖਤ ਕੀਤੇ ਸਨ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਵਗਾਈ ਨੇ ਵੀ ਸਮਝੌਤੇ ਤੇ ਦਸਖਤ ਕਰਨ ਦੀ ਪੁਸ਼ਟੀ ਕੀਤੀ ਏ। ਉਨ੍ਹਾਂ ਕਿਹਾ ਕਿ ਓਮਾਨ ਤੇ ਹੋਰ ਦੇਸ਼ਾਂ ਨਾਲ ਕੁਝ ਸਮੇਂ ਤੋਂ ਸਲਾਹ ਮਸ਼ਵਰਾ ਚੱਲ ਰਿਹਾ ਸੀ ਅਤੇ ਹੋਰਮੁਸ ਪਣਜੋੜ ਲਈ ਪ੍ਰਬੰਧਾਂ ਤੇ ਅਹਿਮ ਸਮਝੌਤਾ ਹੋ ਗਿਆ ਹੈ। ਝਾਰਖੰਡ ਵਿਚ ਨਕਸਲੀ ਖਾਤਮੇ ਦੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਏ। ਇਕ ਔਰਤ ਮਾਓਵਾਦੀ ਪੁਸ਼ਪਾ ਮਹਿਤੋ, ਜਿਸ ਦੇ ਸਿਰ ਤੇ 10 ਲੱਖ ਰੁਪਏ ਦਾ ਇਨਾਮ ਸੀ, ਨੇ ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਪੁਸ਼ਪਾ ਮਹਿਤੋ 21 ਸਾਲਾਂ ਤੋਂ ਨਕਸਲੀ ਗਤੀਵਿਧੀਆਂ ਵਿਚ ਸਰਗਰਮ ਸੀ ਅਤੇ ਝਾਰਖੰਡ ਦੇ ਪੂਰਬੀ ਸਿੰਘਭੂਮ ਸਮੇਤ ਸਰੰਡਾ ਖੇਤਰ ਵਿਚ ਕਈ ਘਟਨਾਵਾਂ ਵਿਚ ਲੋੜੀਂਦੀ ਸੀ। ਪੁਸ਼ਪਾ ਵਿਰੁੱਧ ਕਤਲ, ਜ਼ਬਰਦਸਤੀ ਵਸੂਲੀ ਅਤੇ ਦੇਸ਼ਦਰੋਹ ਸਮੇਤ ਕਈ ਗੰਭੀਰ ਮਾਮਲੇ ਦਰਜ ਸਨ। ਆਪਣੇ ਆਤਮ ਸਮਰਪਣ ਤੋਂ ਬਾਅਦ ਪੁਸ਼ਪਾ ਮਹਿਤੋ ਨੇ ਜੰਗਲਾਂ ਵਿਚ ਸਰਗਰਮ ਹੋਰ ਸਾਥੀਆਂ ਨੂੰ ਮੁੱਖ ਧਾਰਾ ਵਿਚ ਵਾਪਸ ਆਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਨਕਸਲੀ ਲਹਿਰ ਦਾ ਹੁਣ ਕੋਈ ਭਵਿੱਖ ਨਹੀਂ ਏ। ਅੱਜ ਸ੍ਰੀ ਗੁਰੂ ਅਰਜਨ

0: ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਪਹਿਲਾਂ ਕੱਲ੍ਹ ਤਰਨ ਤਾਰਨ 'ਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਸਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਖੇਡਾਂ ਵਿੱਚ ਚੀਨ ਦੇ ਗੁਆਂਗ ਵਿੱਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਭਾਰਤ ਦੇ ਨਿਖਿਲ, ਦੀਪਕ ਅਤੇ ਸਨੇਹ ਨੇ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਕੁਆਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਨਿਖਿਲ ਨੇ ਮਰਦਾਂ ਦੇ 55 ਕਿਲੋਗ੍ਰਾਮ ਵਰਗ ਵਿੱਚ ਬ੍ਰਾਜ਼ੀਲ ਦੇ ਕੈਲਵੀ ਤ੍ਰਿੰਦਾਦੇ ਨੂੰ ਹਰਾਇਆ, ਜਦੋਂ ਕਿ ਦੀਪਕ ਨੇ 70 ਕਿਲੋਗ੍ਰਾਮ ਵਰਗ ਵਿੱਚ ਜਾਪਾਨ ਦੇ ਸੇਵੋਨ ਉਕਾ ਜ਼ਾਵਾ ਨੂੰ 5-0 ਨਾਲ ਹਰਾਇਆ। ਔਰਤਾਂ ਦੇ 65 ਕਿਲੋਗ੍ਰਾਮ ਵਰਗ ਵਿੱਚ ਸਨੇਹ ਨੇ ਦੱਖਣੀ ਕੋਰੀਆ ਦੀ ਸਿਓਨ ਸੁਜਿਨ ਨੂੰ 4-1 ਨਾਲ ਹਰਾਇਆ। ਦੋ ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਅਤੇ ਅਵਿਨਾਸ਼ ਜਾਮਵਾਲ ਅੱਜ ਆਪਣੇ ਆਪਣੇ ਮੁਕਾਬਲੇ ਖੇਡਣਗੇ। ਵਿਸ਼ਵ ਮੁੱਕੇਬਾਜ਼ੀ ਕੱਪ ਐਤਵਾਰ ਨੂੰ ਸਮਾਪਤ ਹੋਏਗਾ। ਭਾਰਤ ਦੀ ਮਰਦਾਂ ਦੀ ਟੀਮ ਨੇ ਕੱਲ੍ਹ ਇੱਕ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਪ੍ਰੋ ਲੀਗ ਹਾਕੀ ਮੈਚ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ ਨੂੰ 3-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਨੇ ਬੀਤੀ ਰਾਤ ਔਰਤਾਂ ਦੇ 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿੱਚ ਨੀਦਰਲੈਂਡ ਨੂੰ 95 ਦੌੜਾਂ ਨਾਲ ਹਰਾ ਦਿੱਤਾ। ਲੀਡਸ ਵਿੱਚ ਖੇਡੇ ਗਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੀ ਔਰਤਾਂ ਦੀ ਟੀਮ ਨੇ ਨੀਦਰਲੈਂਡ ਨੂੰ 209 ਦੌੜਾਂ ਦਾ ਵੱਡਾ ਟੀਚਾ ਦਿੱਤਾ। ਜਵਾਬ ਵਿੱਚ ਨੀਦਰਲੈਂਡ ਦੀ ਪੂਰੀ ਟੀਮ ਸਿਰਫ 114 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਲਈ ਸਮ੍ਰਿਤੀ ਮੰਦਾਨਾ ਨੇ 74 ਅਤੇ ਸ਼ੇਫਾਲੀ ਵਰਮਾ ਨੇ 55 ਦੌੜਾਂ ਦਾ ਅਰਧ ਸੈਂਕੜਾ ਬਣਾਇਆ। ਸ਼ੀਚ ਰਾਣੀ ਨੇ 4 ਜਦੋਂ ਕਿ ਸ਼ੇਫਾਲੀ ਵਰਮਾ ਨੇ 2 ਵਿਕਟਾਂ ਲਈਆਂ। ਨੰਦਿਨੀ ਸ਼ਰਮਾ ਨੇ ਵੀ 2 ਵਿਕਟਾਂ ਲਈਆਂ। ਸਮ੍ਰਿਤੀ ਮੰਦਾਨਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਦੇ ਨਾਲ ਵੀਵਾ ਟੈਕ 2026 ਸੰਮੇਲਨ ਵਿੱਚ ਹਿੱਸਾ ਲੈਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ ਤੇ ਹੋਣਗੇ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਇਸ ਸਾਲ 15 ਜੁਲਾਈ ਤੋਂ ਲਾਗੂ ਹੋਏਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇਰਾਨੀ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਘਰਸ਼ ਖਤਮ ਕਰਨ ਲਈ 14 ਨੁਕਾਤੀ ਅਮਨ ਸਮਝੌਤੇ ਤੇ ਦਸਤਖਤ ਕੀਤੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਬਾਣੀ ਜਲੰਧਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਬਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 8:40 ਤੇ 30 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਸੂਫੀਆਨਾ ਸੰਗੀਤ। ਪ੍ਰੋਗਰਾਮ ਲੈ ਕੇ ਹਾਜ਼ਰਾਂ ਮੈਂ ਅਮਰਜੀਤ ਮਾਨ ਅਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸੁਣਦਿਆਂ ਸੂਫੀਆਨਾ ਸੰਗੀਤ ਵਡਾਲੀ ਬ੍ਰਦਰਸ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸੂਫੀਆਨਾ ਸੰਗੀਤ ਤੇ ਹੁਣ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਖਤਮ ਕਰਨੀ ਦਿਓ ਆਗਿਆ। ਨਮਸਕਾਰ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ 8:59 ਤੇ 45 ਸਕਿੰਟ। 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ ਜੋ ਕਿ 10 ਵਜੇ ਤੱਕ ਜਾਰੀ ਰਹੇਗਾ।

ਸਟੂਡੀਓ ਦੀ ਘੜੀ ਦੀ ਸਮਾਂ 10:07 ਤੇ 20 ਸਕਿੰਟ। ਤੁਸੀਂ ਸੁਣ ਰਹੇ ਹੋ ਸਦਾ ਬਹਾਰ, ਹਿੰਦੀ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ, ਅਤੇ ਆਓ ਹੁਣ ਸੁਣਦੀ ਹਾਂ ਹੇਮਲਤਾ ਅਤੇ ਜਸਪਾਲ ਸਿੰਘ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਫਿਲਮ ਨਦੀਆ ਕੇ ਪਾਰ, ਗੀਤਕਾਰ ਅਤੇ ਸੰਗੀਤਕਾਰ ਰਵਿੰਦਰ ਜੈਨ।

ਸੁਣਦੇ ਹਾਂ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਫਿਲਮ ਆਖਰੀ ਖਤ, ਗੀਤਕਾਰ ਕੈਫੀ ਆਜ਼ਮੀ ਅਤੇ ਸੰਗੀਤਕਾਰ ਖਯਾਮ।

ਏਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਂਗੇ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 18 ਜੂਨ ਦਿਨ ਵੀਰਵਾਰ ਨੂੰ ਦੁਪਹਿਰ 12:30 ਵਜੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਤੁਸੀਂ ਸੁਣੋਗੇ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ਹੀਦਾਂ ਦੇ ਸਰ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਆਧਾਰਿਤ ਹੋਵੇਗਾ ਕੇਦੀਪ ਅਤੇ ਜਗਮੋਹਨ ਕੌਰ ਤੇ।

ਸੁਣਦੇ ਹਾਂ ਗੀਤ ਫਿਲਮ ਢਾਈ ਅਕਸ਼ਰ ਪ੍ਰੇਮ ਕੇ ਵਿੱਚੋਂ, ਆਵਾਜ਼ਾਂ ਬਾਬੁਲ ਸੁਪ੍ਰੀਓ ਅਤੇ ਅਨੁਰਾਧਾ ਪੌੜਵਾਲ ਦੀਆਂ। ਗੀਤ ਲਿਖਿਆ ਭੈਰਵ ਅਰੁਣ ਨੇ ਅਤੇ ਸੰਗੀਤ ਸੁਰਾਂ 'ਚ ਪਿਰੋਇਆ ਹੈ ਜਤਿਨ ਲਲਿਤ ਨੇ।

ਪੇਸ਼ ਹੈ ਗੀਤ ਫਿਲਮ ਇਤਿਹਾਸ ਵਿੱਚੋਂ, ਆਵਾਜ਼ਾਂ ਅਨੁਰਾਧਾ ਪੌੜਵਾਲ ਤੇ ਕੁਮਾਰ ਸਾਨੂ ਦੀਆਂ, ਗੀਤਕਾਰ ਸਮੀਰ ਤੇ ਸੰਗੀਤਕਾਰ ਦਿਲੀਪ ਸੇਨ ਸਮੀਰ ਸੇਨ।

ਪੇਸ਼ ਹੈ ਗੀਤ ਲਤਾ ਮੰਗੇਸ਼ਕਰ ਤੇ ਸੁਰੇਸ਼ ਵਾਡੇਕਰ ਦੀਆਂ ਆਵਾਜ਼ਾਂ ਦੇ ਵਿੱਚ ਫਿਲਮ ਪ੍ਰੇਮ ਰੋਗ। ਗੀਤਕਾਰ ਪੰਡਿਤ ਨਰਿੰਦਰ ਸ਼ਰਮਾ ਤੇ ਸੰਗੀਤਕਾਰ ਲਕਸ਼ਮੀਕਾਂਤ ਪਿਆਰੇ ਲਾਲ।

0: ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਸੰਧਿਆ ਗੀਤ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਦੇ ਵਿੱਚ ਫਿਲਮ ਸਾਗਰ, ਗੀਤਕਾਰ ਜਾਵੇਦ ਅਖਤਰ ਤੇ ਸੰਗੀਤਕਾਰ RD ਬਰਮਨ।

ਸੁਣਦਿਆਂ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਫਿਲਮ ਸੌਤਨ, ਗੀਤਕਾਰ ਸਾਵਨ ਕੁਮਾਰ ਤੇ ਸੰਗੀਤਕਾਰ ਊਸ਼ਾ ਖੰਨਾ।

ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ। ਸਟੂਡੀਓ ਦੀ ਘੜੀ ਤੇ ਸਮਾਂ 10:59 ਤੇ 32 ਸਕਿੰਟ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦਿੱਲੀ ਤੋਂ, ਤੇ 11:05 ਤੇ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਤੋਂ, ਜੋ ਕਿ 12 ਵਜੇ ਤੱਕ ਜਾਰੀ ਰਹੇਗਾ।

ਇਸ ਗੀਤ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਗੀਤ ਪਿਟਾਰਾ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਤਹਿਤ ਪ੍ਰੋਗਰਾਮ ਚੱਲ ਰਿਹਾ ਸੀ ਬਾਲੀਵੁੱਡ ਟ੍ਰੇਲਸ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 11:59 ਤੇ 36 ਸਕਿੰਟ ਦਾ। ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ ਦੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਆਦਾਬ। ਮੈਂ ਸੀਮਾ ਕਟਾਰੀਆ ਹਾਜ਼ਰ ਅੱਜ ਦਾ ਇਹ ਪ੍ਰੋਗਰਾਮ ਲੈ ਕੇ, ਤੇ ਆਓ ਆਨੰਦ ਮਾਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ ਦਾ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਆਧਾਰਿਤ ਹੋਵੇਗਾ ਕੇਦੀਪ ਅਤੇ ਜਗਮੋਹਨ ਕੌਰ ਤੇ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:25 ਤੇ 26 ਸਕਿੰਟ ਦਾ ਹੈ ਤੇ ਆਓ ਹੁਣ ਸੁਣਦੇ ਹਾਂ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਪ੍ਰੋਗਰਾਮ ਦੇ ਤਹਿਤ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਸੰਪਾਦਨ ਸਤਪਾਲ ਬਰਾੜ ਤੇ ਗੁਰਦੀਪ ਗਿੱਲ ਦਾ।

ਤੇ ਹਰ ਨਾਮ ਉਦਾਹਰਣ ਬਸ ਹੈ ਸੰਤੀ ਜਿਸ ਹਿਰਦੈ ਦੁੱਖ ਦਾਰਿਦ੍ਰ ਨਿਵਾਰਣ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਚੇ ਜਿਨ ਜਾਣਿਓ ਭਇਓ ਤਹਿ ਸੰਸਰ ਸੋਈ ਧਰਣੇ ਗਗਣੇ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਭਾਣੇ ਮਥੁਰਾ ਕੱਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਗੁਰ ਅਰਜਨ ਪ੍ਰਤੱਖ ਹਰ। ਆਕਾਸ਼ਵਾਣੀ ਦੇ ਅਦਬੀ ਤੇ ਸਤਿਕਾਰਿਤ ਸਰੋਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ ਅੱਜ ਸਮੂਹ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਸ਼੍ਰੀ ਗੁਰੂ ਅਰਜਨ ਦੇਵ ਜੀ ਜੋ ਕਿ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਸਨ ਉਹਨਾਂ ਦੇ ਚਰਨਾਂ ਦੇ ਵਿੱਚ ਨਤ ਮਸਤਕ ਹੁੰਨੇ ਆ। ਬਾਣੀ ਦੇ ਬੋਹਿਤ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਭੱਟ ਇਸ ਤਰ੍ਹਾਂ ਬਿਆਨ ਕਰਦੇ ਨੇ ਧਰਮ ਧੀਰ ਗੁਰਮਤਿ ਗੰਭੀਰ ਪਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਮ ਉਦਾਰ ਅਹਿਮੇਵ ਨਿਵਾਰਣ ਮਹਾਦਾਨ ਸਤਿਗੁਰ ਗਿਆਨ ਮਨ ਚਾਓ ਨਾ ਹੂਟੈ ਸਤਵੰਤ ਹਰ ਨਾਮ ਮੰਤ੍ਰ ਨਵ ਨਿਧ ਨਾ ਨਿਖੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਨਿਓ ਗੁਰੂ ਅਰਜੁਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ।

ਸ਼੍ਰੀ ਗੁਰੂ ਅਰਜਨ ਦੇਵ ਜੀ ਧਰਮ ਦਾ ਸਹਾਰਾ, ਗੁਰਮਤ ਨੂੰ ਗੰਭੀਰਤਾ ਨਾਲ ਸਮਝਣ ਵਾਲੇ, ਦੂਸਰਿਆਂ ਦਾ ਦੁੱਖ ਦੂਰ ਕਰਨ ਵਾਲੇ ਨੇ। ਉਹ ਸ੍ਰੇਸ਼ਟ ਨੇ ਤੇ ਹਰੀ ਵਾਂਗੂ ਖੁੱਲੇ ਦਿਲ ਵਾਲੇ ਤੇ ਹੰਕਾਰ ਦੂਰ ਕਰਨ ਵਾਲੇ ਨੇ। ਉਹ ਮਹਾਦਾਨੀ ਗੁਰੂ ਦਾ ਗਿਆਨ ਦੇਣ ਵਾਲੇ ਨੇ। ਸਭ ਕੁਝ ਚਾਅ ਨਾਲ ਅਕਾਲ ਪੁਰਖ ਨੂੰ ਯਾਦ ਕਰਦਿਆਂ ਉਹ ਥੱਕਦੇ ਨੇ। ਉਹ ਹਰ ਨਾਮ ਮੰਤਵ ਦੇਣ ਵਾਲੇ ਸਤਵੰਤੀ ਨੇ। ਇਸ ਕਰਕੇ ਨੌ ਨਿਧੀਆਂ ਕਦੇ ਮੁੱਕਦੀਆਂ ਨਹੀਂ। ਸ਼੍ਰੀ ਗੁਰੂ ਰਾਮਦਾਸ ਜੀ ਦੇ ਸਪੁੱਤਰ ਨੇ ਸਰਵ ਵਿਆਪੀ ਸ਼ਾਂਤੀ ਵਾਲਾ ਆਲਾ ਦੁਆਲਾ ਪੈਦਾ ਕੀਤਾ। ਸ਼੍ਰੀ ਗੁਰੂ ਅਰਜਨ ਦੇਵ ਜੀ ਵੱਡੇ ਭਾਗਾਂ ਵਾਲੇ ਸਨ। ਗੁਰੂ ਅਮਰਦਾਸ ਜੀ ਦੇ ਦੋਤਰੇ ਸਹਿਣਸ਼ੀਲਤਾ ਦੀ ਮੂਰਤ, ਬੀਬੀ ਭਾਨੋ ਦੀ ਕੁੱਖੋਂ ਜਨਮ ਲੈਣ ਵਾਲੇ ਤੇ ਸੇਵਾ ਦੇ ਪੁੰਜ ਗੁਰੂ ਰਾਮਦਾਸ ਜੀ ਦੇ ਉਹ ਸਪੁੱਤਰ ਸਨ। ਭਾਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੋ ਭਰਾ ਹੋਰ ਸਨ, ਪਰ

ਉਹਨਾਂ ਤੇ ਅਕਾਲ ਪੁਰਖ ਦੀ ਬਖਸ਼ਿਸ਼ ਨਾ ਹੋਈ। ਵੱਡੇ ਦਾ ਨਾਮ ਬਾਬਾ ਪਿਰਥੀ ਚੰਦ ਤੇ ਛੋਟੇ ਦਾ ਨਾਮ ਮਹਾਦੇਵ ਸੀ। ਬਾਬਾ ਪਿਰਥੀ ਚੰਦ ਗੁਰੂ ਗੱਦੀ ਨੂੰ ਐਸ਼ੋ ਇਸ਼ਰਤ ਦਾ ਸਥਾਨ ਸਮਝਦੇ ਤੇ ਬਾਬਾ ਮਹਾਦੇਵ ਜੀ ਨੂੰ ਦੁਨੀਆਦਾਰੀ ਤੇ ਸੇਵਾ ਚ ਕੋਈ ਦਿਲਚਸਪੀ ਨਹੀਂ ਸੀ। ਗੁਰੂ ਅਰਜਨ ਦੇਵ ਜੀ ਆਗਿਆਕਾਰੀ ਸਪੁੱਤਰ ਸਨ। ਇੱਕ ਵਾਰੀ ਗੁਰੂ ਰਾਮਦਾਸ ਜੀ ਦੇ ਤਾਏ ਦੇ ਲੜਕੇ ਸਿਹਾਰੀ ਮੱਲ ਦੇ ਪੁੱਤਰ ਦੀ ਸ਼ਾਦੀ ਲਾਹੌਰ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਕਿ ਮੈਂ ਤਾਂ ਨਹੀਂ ਆ ਸਕਾਂਗਾ, ਮੈਂ ਆਪਣੇ ਪੁੱਤਰ ਨੂੰ ਭੇਜ ਦਿਆਂਗਾ। ਬਾਬਾ ਪਿਰਥੀ ਚੰਦ ਤੇ ਮਹਾਦੇਵ ਜੀ ਨੇ ਇਨਕਾਰ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਪਿਤਾ ਜੀ ਦਾ ਹੁਕਮ ਮੰਨ ਕੇ ਚਲੇ ਗਏ। ਗੁਰੂ ਰਾਮਦਾਸ ਜੀ ਨੇ ਇਹ ਵੀ ਹੁਕਮ ਕੀਤਾ ਕਿ ਜਦੋਂ ਤੱਕ ਅਸੀਂ ਬੁਲਾਈਏ ਨਾ, ਤੁਸੀਂ ਨਹੀਂ ਆਉਣਾ। ਇਹ ਉਹਨਾਂ ਦੇ ਇਮਤਿਹਾਨ ਦੀ ਘੜੀ ਸੀ।

ਭਾਵੇਂ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਚੂਨਾ ਮੰਡੀ ਲਾਹੌਰ 'ਚ ਉਸਾਰੀ ਸ਼ੁਰੂ ਕਰ ਦਿੱਤੀ, ਪਰ ਪਿਤਾ ਗੁਰੂ ਦੇ ਵਿਛੋੜੇ 'ਚ ਵਿਆਕੁਲ ਹੋ ਗਏ। ਉਹਨਾਂ ਆਪਣੀ ਵੇਦਨਾ ਚਿੱਠੀਆਂ ਰਾਹੀਂ ਪ੍ਰਗਟ ਕੀਤੀ, ਪਰ ਦੋ ਚਿੱਠੀਆਂ ਵੀ ਉਹਨਾਂ ਦੇ ਭਰਾ ਪਿਰਥੀ ਚੰਦ ਨੇ ਲੁਕੋ ਲਈਆਂ। ਫਿਰ ਤੀਜੀ ਚਿੱਠੀ ਭੇਜੀ ਤੇ ਤਾਕੀਦ ਕੀਤੀ ਕਿ ਗੁਰੂ ਪਿਤਾ ਜੀ ਤੱਕ ਪਹੁੰਚਾਉਣੀ ਹੈ। ਇਸ ਤੋਂ ਬਾਅਦ ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ। ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਵੇਦਨਾ ਇੱਕ ਹੋਰ ਸ਼ਬਦ ਉਚਾਰ ਕੇ ਕੀਤੀ। ਪਿਰਥੀ ਚੰਦ ਕੋਲ ਪਹਿਲੀਆਂ ਚਿੱਠੀਆਂ ਵੀ ਮਿਲ ਗਈਆਂ। ਇਹ ਚਿੱਠੀਆਂ ਮਾਝ ਰਾਗ 'ਚ ਉਚਾਰੀਆਂ ਗਈਆਂ, ਜਿਹੜੀਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀਆਂ ਗਈਆਂ। ਇਹ ਚਿੱਠੀਆਂ ਇਸ ਤਰ੍ਹਾਂ ਨੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਏ, ਵਿਲਪ ਕਰੇ ਚਾਤਰਕ ਕੀ ਨਿਆਇ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹੋ ਘੋਲੀ ਜੀਉ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਉ, ਰਹਾਉ ਤੇਰਾ ਮੁਖ ਸੁਹਾਵਾ ਜੀਉ, ਸਹਿਜ ਧੁਣ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਉ, ਹੋ ਘੋਲੀ ਹੋ ਘੋਲ ਘੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਉ। ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮਿਲਾਪ ਹੋਇਆ ਤਾਂ ਉਸ ਵੇਲੇ

ਸ਼ਬਦ ਉਚਾਰਿਆ ਗਿਆ। ਭਾਗ ਹੋਵਾ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮਹਿ ਪਾਇਆ। ਸੇਵ ਕਰੀ ਪਲ ਚੱਸਾ ਨਾ ਵਿਛੜਾ, ਜਣ ਨਾਨਕ ਦਾਸ ਤੁਮਾਰੇ ਜੀਉ। ਹੋ ਘੋਲੀ ਜੀਉ ਘੋਲ ਘੁਮਾਈ, ਜਣ ਨਾਨਕ ਦਾਸ ਤੁਮਾਰੇ ਜੀਉ।

ਕਦੇ ਨਾ ਭੁੱਲਣਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਤੇ ਪਿਤਾ ਗੁਰੂ ਅਮਰਦਾਸ ਜੀ ਨੇ ਘਾਲ ਕਮਾਈ ਕਰਨ ਵਾਲੇ ਸੱਚੇ ਸੁੱਚੇ ਸੇਵਕ ਹੀ ਚੁਣੇ ਨੇ। ਭਾਵੇਂ ਇਨ੍ਹਾਂ ਤਿੰਨਾਂ ਮਹਾਂਪੁਰਸ਼ਾਂ ਦੇ ਦੋ ਦੋ ਪੁੱਤਰ ਵੀ ਸੀ, ਇਸ ਲਈ ਤੁਸੀਂ ਇਹ ਗਲਤੀ ਨਾ ਖਾਣਾ ਕਿ ਤੁਹਾਨੂੰ ਪੁੱਤਰ ਕਰਕੇ ਗੁਰਿਆਈ ਦੀ ਬਖਸ਼ਿਸ਼ ਹੋਵੇਗੀ। ਮੇਰੀ ਅਸੀਸ ਹੈ ਕਿ ਤੁਸੀਂ ਹਰ ਵੇਲੇ ਪ੍ਰਭੂ ਨੂੰ ਯਾਦ ਕਰਿਆ ਕਰੋ ਤੇ ਔਖੇ ਤੋਂ ਔਖੇ ਪਰਚੇ 'ਚ ਸਫਲਤਾ ਪ੍ਰਾਪਤ ਕਰੋ, ਤਾਂ ਹੀ ਤੁਸੀਂ ਆਪਣੇ ਪਿਤਾ ਗੁਰੂ ਦੀਆਂ ਨਜ਼ਰਾਂ 'ਚ ਇਸ ਵੱਡੀ ਜ਼ਿੰਮੇਵਾਰੀ ਦੇ ਯੋਗ ਸਮਝੇ ਜਾਓਗੇ। ਇਸ ਅਸੀਸ ਨੂੰ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦਾ ਰੂਪ

ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬੇ ਨਾ ਵਿਆਪੇ ਚਿੰਤਾ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋਵੋ ਕੌਲਾ। ਨਾਨਕ ਦਾਸ ਉਣ ਸੰਗ ਲਪਟਾਇਓ, ਜਿਉਂ ਬੂੰਦ ਹੈ ਚਾਤ੍ਰਿਕ ਮੌਲਾ। ਫਲ ਸਵਰੂਪ ਸ਼੍ਰੀ ਗੁਰੂ ਰਾਮਦਾਸ ਜੀ ਨੇ 28 ਅਗਸਤ 1581 ਈਸਵੀ ਨੂੰ ਭਰੇ ਦਰਬਾਰ ਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ ਅਤੇ ਗੁਰੂ ਕੇ ਮਹਿਲ ਵਿਖੇ ਇਹ ਰਸਮ ਅਦਾ ਕੀਤੀ। ਸ਼੍ਰੀ ਗੁਰੂ ਰਾਮਦਾਸ ਜੀ ਨੇ 5 ਪੈਸੇ ਤੇ ਨਰੇਲ ਰੱਖ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ ਤੇ ਪ੍ਰਕਰਮਾ ਕੀਤੀ ਅਤੇ ਬਚਨ ਕੀਤੇ ਕਿ ਹੁਣ ਗੁਰੂ ਅਰਜਨ ਦੇਵ ਜੀ ਮੇਰਾ ਹੀ ਰੂਪ ਨੇ, ਸਭ ਨੇ ਇਨ੍ਹਾਂ ਨੂੰ ਹੀ ਗੁਰੂ ਜਾਣਨਾ ਏ। ਇਸ ਤੋਂ ਬਾਅਦ ਗੁਰੂ ਰਾਮਦਾਸ ਜੀ ਗੋਇੰਦਵਾਲ ਆ ਗਏ ਤੇ 2 ਦਿਨ ਬਾਅਦ ਜੋਤੀ ਜੋਤ ਸਮਾ ਗਏ। ਗੁਰੂ ਅਰਜਨ ਦੇਵ ਜੀ ਬੜੇ ਹੀ ਵਿਦਵਾਨ ਸਨ। ਗੁਰਮੁਖੀ ਉਹਨਾਂ ਆਪਣੇ ਨਾਨਾ ਜੀ ਤੋਂ ਸਿੱਖੀ। ਉਹਨਾਂ ਨੂੰ ਸ਼ਾਸਤਰਾਂ ਸਿਮ੍ਰਿਤੀਆਂ ਦਾ ਪੂਰਾ ਗਿਆਨ ਸੀ। ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਤੇ ਪੂਰੀ ਪਕੜ ਸੀ। ਆਪ ਕੀਰਤਨ ਵੀ ਸਾਰੰਦੇ ਨਾਲ ਕਰਦੇ, ਘੋੜ ਸਵਾਰੀ ਤੇ ਨੇਜੇਬਾਜੀ ਦੇ ਵੀ ਮਾਹਰ ਸਨ। ਲੰਗਰ ਦੇ ਭਾਂਡੇ ਮਾਂਜਣਾ ਤੇ ਸੰਗਤ ਦੀ ਸੇਵਾ ਕਰਨੀ ਉਹਨਾਂ ਦਾ ਸ਼ੌਂਕ।

ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸਥਾਪਨਾ ਕੀਤੀ ਤਾਂ ਅਕਬਰ ਦੇ ਕੁਝ ਅਹਿਲਕਾਰਾਂ ਦੀ ਇੱਕ ਜੁੰਡਲੀ ਨੇ ਬਾਦਸ਼ਾਹ ਪਾਸ ਸ਼ਿਕਾਇਤ ਕੀਤੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਗ੍ਰੰਥ ਲਿਖਿਆ ਏ ਜਿਸ 'ਚ ਕਈ ਥਾਈਂ ਇਸਲਾਮ ਤੇ ਹਿੰਦੂ ਧਰਮ ਦੇ ਵਿਰੁੱਧ ਵੀ ਲਿਖਿਆ ਏ। ਅਕਬਰ ਬਾਦਸ਼ਾਹ ਨੇ ਆਦਰ ਸਹਿਤ ਆਦਿ ਬੀੜ ਲਿਆਉਣ ਲਈ ਗੁਰੂ ਜੀ ਨੂੰ ਘਰ ਸੱਦ ਭੇਜਿਆ। ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਆਖਿਆ ਕਿ ਉਹ ਪਵਿੱਤਰ ਬੀੜ ਦੇ ਦਰਸ਼ਨ ਅਕਬਰ ਬਾਦਸ਼ਾਹ ਨੂੰ ਕਰਵਾ ਦੇਣ। ਜਦੋਂ ਉਹ ਆਦਿ ਬੀੜ ਸਹਿਤ ਬਾਦਸ਼ਾਹ ਦੇ ਪੇਸ਼ ਹੋਏ, ਬਾਦਸ਼ਾਹ ਨੂੰ ਇੱਕ ਥਾਂ ਤੋਂ ਹੁਕਮਨਾਮਾ ਲੈਣ ਲਈ ਆਖਿਆ ਜਿਸ 'ਚ ਕਿਸੇ ਧਰਮ ਬਾਰੇ ਕੋਈ ਟਿੱਪਣੀ ਨਹੀਂ ਸੀ, ਤਾਂ ਸ਼ਿਕਾਇਤੀਆਂ ਨੇ ਇੱਕ ਹੋਰ ਥਾਂ ਤੋਂ ਅਜਿਹਾ ਕਰਨ ਲਈ ਕਿਹਾ। ਇਸ ਵਾਰੀ ਵੀ ਹੁਕਮਨਾਮੇ 'ਚ ਕੋਈ ਇਤਰਾਜ਼ ਯੋਗ ਗੱਲ ਨਹੀਂ ਆਈ। ਸ਼ਿਕਾਇਤੀਆਂ ਨੇ ਜਦ ਤੀਸਰੀ ਵਾਰ ਹੁਕਮਨਾਮਾ ਲੈਣ ਲਈ ਬਾਦਸ਼ਾਹ ਨੂੰ ਪ੍ਰੇਰਿਆ

0: ਤਾਂ ਬਾਦਸ਼ਾਹ ਤੀਸਰੇ ਹੁਕਮਨਾਮੇ ਲਈ ਵੀ ਸਹਿਮਤ ਹੋ ਗਿਆ। ਇਸ ਵਾਰ ਪਵਿੱਤਰ ਵਾਕ ਆਇਆ, ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਬਾਦਸ਼ਾਹ ਇੰਨਾ ਖੁਸ਼ ਹੋਇਆ ਕਿ ਉਸਨੇ 500 ਅਸ਼ਰਫੀਆਂ ਭੇਟਾਂ ਕਰਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਸਰੋਪੇ ਦੇ ਕੇ ਆਦਰ ਕੀਤਾ। ਸ਼ਿਕਾਇਤੀ ਵੀ ਪੂਰੀ ਤਰ੍ਹਾਂ ਨਾਲ ਸ਼ਰਮਸਾਰ ਹੋ ਗਏ। ਰੱਬ ਦਾ ਭਾਣਾ 1605 ਈਸਵੀ ਚ ਅਕਬਰ ਦੀ ਮੌਤ ਹੋ ਗਈ ਤੇ ਉਸਦਾ ਪੁੱਤਰ ਸਲੀਮ ਜਹਾਂਗੀਰ ਤਖ਼ਤ ਤੇ ਬੈਠਾ, ਜੋ ਕੱਟੜ ਖਿਆਲੀਆ ਤੇ ਗੁਰੂ ਘਰ ਦਾ ਸਖ਼ਤ ਵਿਰੋਧੀ ਸੀ। ਇਸ ਕਾਰਨ ਕੱਟੜ ਪੰਥੀਆਂ ਨੂੰ ਬਾਦਸ਼ਾਹ ਦੇ ਕੰਨ ਭਰਨ ਦਾ ਮੌਕਾ ਮਿਲਿਆ। ਕੱਟੜਤਾ ਕਾਰਨ ਜਹਾਂਗੀਰੀ ਚ ਗੁਰੂ ਨਾਨਕ ਜੀ ਦੇ ਘਰ ਨੂੰ ਝੂਠ ਦੀ ਦੁਕਾਨ ਗਰਦਾਨ ਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਬਹੁਤ ਅਪਸ਼ਬਦ ਲਿਖੇ। ਇਸ ਤੋਂ ਇਲਾਵਾ ਖੁਸਰੋ ਦੀ ਬਗਾਵਤ ਦੌਰਾਨ ਗੁਰੂ ਜੀ ਵੱਲੋਂ ਦਿੱਤੇ ਆਦਰ ਨੇ ਅੱਗ ਚ ਘਿਓ ਪਾਉਣ ਦਾ ਕੰਮ ਕੀਤਾ। ਇਸ ਦੇ ਫਲਸਰੂਪ ਜਹਾਂਗੀਰ ਨੇ ਗੁਰੂ ਸਾਹਿਬ ਨੂੰ 30 ਮਈ 1606 ਈਸਵੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ।
1: ਚੰਦੂ

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਪ੍ਰੋਗਰਾਮ ਦੇ ਤਹਿਤ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸਨ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸੀ ਸਤਪਾਲ ਬਰਾੜ ਤੇ ਗੁਰਦੀਪ ਕਿੱਲਾ। ਇਸ ਵਿਸ਼ੇਸ਼ ਪ੍ਰੋਗਰਾਮ ਦਾ ਹੁਣੇ ਤੁਸੀਂ ਭਾਗ ਦੂਜਾ ਸਰਵਣ ਕਰ ਰਹੇ ਸੀ। ਪ੍ਰਦੇਸ਼ਿਕ ਖਬਰਾਂ ਤੋਂ ਬਾਅਦ ਪ੍ਰਸਾਰਿਤ ਕਰਾਂਗੇ ਇਸੇ ਵਿਸ਼ੇਸ਼ ਪ੍ਰੋਗਰਾਮ ਦਾ ਭਾਗ ਦੂਜਾ, ਤੇ ਆਹ ਹੁਣ ਸੁਣਦੇ ਹਾਂ ਕੁਝ ਸੰਦੇਸ਼।
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ 1.74 ਲੱਖ ਕਰੋੜ ਦਾ ਨਿਵੇਸ਼ ਆਕਰਸ਼ਿਤ ਕਰਕੇ ਪੰਜਾਬ ਨੇ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਹੈ। ਇਸ ਨਾਲ ਸੂਬੇ ਵਿੱਚ ਵੱਡੇ ਪੱਧਰ ਤੇ ਉਦਯੋਗਿਕ ਵਿਕਾਸ ਹੋਇਆ ਹੈ। ਇਸ ਵੱਡੇ ਪੂੰਜੀ ਨਿਵੇਸ਼ ਨੇ ਰੁਜ਼ਗਾਰ ਦੇ 5.99 ਲੱਖ ਨਵੇਂ ਮੌਕੇ ਪੈਦਾ ਕੀਤੇ ਨੇ, ਜਿਸ ਨਾਲ ਖੇਤੀ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਿਆ ਹੈ।

0: ਸਪੀਕਰ ਨੇ ਕਿਹਾ ਕਿ ਪੰਜਾਬ ਦੀ ਉਪਜਾਊ ਜ਼ਮੀਨ ਹੁਣ ਉਦਯੋਗਿਕ ਵਿਕਾਸ ਲਈ ਵੀ ਖੇਤੀਬਾੜੀ ਜਿੰਨੀ ਲਾਹੇਵੰਦ ਹੋ ਸਕੀ ਹੈ। ਉਹਨਾਂ ਨੇ ਵੱਡੇ ਆਲਮੀ ਅਤੇ ਘਰੇਲੂ ਉਦਯੋਗਿਕ ਘਰਾਣਿਆਂ ਨੂੰ ਸੂਬੇ 'ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਨਾਰਕੋ ਅੱਤਵਾਦ ਨੈਟਵਰਕ ਮਾਮਲੇ ਵਿੱਚ ਲਸ਼ਕਰ ਏ ਤੋਇਬਾ LAT ਦੇ ਜਸੂਸ ਨਾਲ ਜੁੜੇ ਇੱਕ ਘਰ ਨੂੰ ਜ਼ਬਤ ਕੀਤਾ ਹੈ। ਇਹ ਨੈਟਵਰਕ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ। ਅਧਿਕਾਰਤ ਸੂਤਰਾਂ ਅਨੁਸਾਰ ਜਸੂਸ ਅੰਕੁਸ਼ ਕੁਮਾਰ ਮਾਫਕਰਨਾ ਕਪੂਰ ਭਾਰਤ ਵਿੱਚ ਪਾਕਿਸਤਾਨ, ਇਟਲੀ, ਆਸਟ੍ਰੇਲੀਆ, ਈਰਾਨ, ਥਾਈਲੈਂਡ ਅਤੇ UAE ਸਮੇਤ ਹੋਰ ਦੇਸ਼ਾਂ ਵਿੱਚ ਫੈਲੇ ਨਾਰਕੋ ਅੱਤਵਾਦ ਨੈਟਵਰਕ ਦਾ ਇੱਕ ਮੁੱਖ ਜਾਸੂਸ ਹੈ। NIA ਦੀ ਜਾਂਚ ਵਿੱਚ ਅੰਕੁਸ਼ ਦੇ ਦੁਬਈ ਸਥਿਤ ਇੱਕ ਦੋਸ਼ੀ ਨਾਲ ਸੰਬੰਧਾਂ ਦਾ ਖੁਲਾਸਾ ਹੋਇਆ ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਤੋਇਬਾ ਨਾਲ ਜੁੜਿਆ ਹੋਇਆ ਸੀ। ਅੰਕੁਸ਼ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ, ਆਵਾਜਾਈ, ਭੰਡਾਰ ਅਤੇ ਵੰਡ ਨਾਲ ਸੰਬੰਧਿਤ ਸਾਜਿਸ਼ ਦਾ ਬਹੁਤ ਮਹੱਤਵਪੂਰਨ ਜਸੂਸ ਹੈ। ਉਹ ਵੱਖ ਵੱਖ ਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਨੂੰ ਅੱਤਵਾਦੀ ਕਮਾਈ ਨੂੰ ਲਾਂਡਰਿੰਗ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕੀਤੀ ਗਈ ਕਮਾਈ ਨੂੰ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਵਿੱਤ ਅਤੇ ਇਹਨਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਸੀ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਕਿਸ਼ੋਰ ਰਹਾਟਕਰ ਨੇ ਪਟਿਆਲਾ 'ਚ ਕਿਹਾ ਹੈ ਕਿ ਪੀੜਿਤ ਮਹਿਲਾਵਾਂ ਨੂੰ ਨਿਆਂ ਦਿਵਾਉਣ ਲਈ ਕੌਮੀ ਮਹਿਲਾ ਕਮਿਸ਼ਨ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ। ਉਹਨਾਂ ਅੱਜ ਇੱਥੇ ਪੁਲਿਸ ਲਾਈਨਜ਼ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਆਪਕੇ ਦੁਆਰ ਤਹਿਤ ਜਨ ਸੁਣਵਾਈ ਕੈਂਪ ਮੌਕੇ 45 ਦੇ ਲਗਭਗ ਮਾਮਲਿਆਂ 'ਚ ਪੀੜਤ ਮਹਿਲਾਵਾਂ ਦੀ ਸੁਣਵਾਈ ਕਰਕੇ ਉਹਨਾਂ ਨੂੰ ਨਿਆਂ ਦਿਵਾਉਣ ਲਈ ਮੌਕੇ 'ਤੇ ਹੀ ਸੰਬੰਧਿਤ ਪੁਲਿਸ ਦੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਔਰਤਾਂ ਨੂੰ ਪਹੁੰਚਯੋਗ, ਸੰਵੇਦਨਸ਼ੀਲ ਅਤੇ ਸਮੇਂ ਸਿਰ ਨਿਆਂ ਪ੍ਰਦਾਨ ਕਰਨਾ ਕਮਿਸ਼ਨ ਦੀ ਪਹਿਲੀ ਤਰਜੀਹ ਹੈ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਹ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਚਕੂਲਾ ਵਿੱਚ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਏਜੰਦਰ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਵਿੱਚ ਕੀੜੀਆਂ ਅਤੇ ਬਿਮਾਰੀਆਂ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਸਾਂਝਾ ਖੇਤਰੀ ਸਰਵੇਖਣ ਕੀਤਾ ਗਿਆ। ਸਾਂਝੀ ਸਰਵੇਖਣ ਟੀਮ ਨੇ ਜ਼ਿਲ੍ਹੇ ਦੇ ਪ੍ਰਮੁੱਖ ਨਰਮਾ ਉਤਪਾਦਕ ਖੇਤਰਾਂ ਦਾ ਦੌਰਾ ਕੀਤਾ, ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਫਸਲ ਵਿੱਚ ਕੀੜੀਆਂ ਅਤੇ ਬਿਮਾਰੀਆਂ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਲਈ ਵਿਸਤ੍ਰਿਤ ਖੇਤਰੀ ਨਿਗਰਾਨੀ ਕੀਤੀ। ਸਰਵੇਖਣ ਦੌਰਾਨ ਨਰਮੇ ਦੀ ਫਸਲ ਵਿੱਚ ਕਿਸੇ ਵੀ ਪ੍ਰਮੁੱਖ ਕੀੜੇ ਜਾਂ ਬਿਮਾਰੀ ਦਾ ਪ੍ਰਕੋਪ ਨਹੀਂ ਪਾਇਆ ਗਿਆ, ਹਾਲਾਂਕਿ ਕੁਝ ਖੇਤਰਾਂ ਵਿੱਚ ਚਿੱਟੀ ਮੱਖੀ ਦੀ ਮੌਜੂਦਗੀ ਦਰਜ ਕੀਤੀ ਗਈ ਹੈ, ਜਿਸ ਦੀ ਗਿਣਤੀ ਆਰਥਿਕ ਨੁਕਸਾਨ ਪੱਧਰ ਤੋਂ ਘੱਟ ਪਾਈ ਗਈ ਹੈ। ਕਿਸਾਨਾਂ ਨੂੰ ਪ੍ਰਮੁੱਖ ਕੀੜਿਆਂ ਤੋਂ ਬਿਮਾਰੀਆਂ ਦੀ ਮੁੱਢਲੀ ਪਛਾਣ ਕਰਕੇ ਜਾਗਰੂਕ ਕੀਤਾ ਗਿਆ ਅਤੇ ਸੁਚੇਤ ਰਹਿਣ ਲਈ ਸਲਾਹ ਦਿੱਤੀ ਗਈ ਹੈ। ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਪਰਸਨ ਚੰਦਨ ਗਰੇਵਾਲ ਨੇ ਜਲੰਧਰ ਪੱਛਮੀ ਸਮੇਤ ਸ਼ਹਿਰ ਦੀਆਂ ਵੱਖ ਵੱਖ ਥਾਵਾਂ 'ਤੇ ਸਫਾਈ ਅਤੇ ਸੀਵਰੇਜ ਵਿਵਸਥਾ ਦਾ ਜਾਇਜ਼ਾ ਲਿਆ ਅਤੇ ਸਫਾਈ ਸੇਵਕਾਂ ਦੀ ਹਾਜ਼ਰੀ ਦੀ ਜਾਂਚ ਕੀਤੀ। ਉਹਨਾਂ ਨਾਲ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਮਨਦੀਪ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਚੇਅਰਮੈਨ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰ ਦੀਆਂ ਸਾਰੇ ਵਾਰਡਾਂ, ਬਾਜ਼ਾਰ, ਚੌਂਕਾਂ ਅਤੇ ਹੋਰ ਥਾਵਾਂ 'ਤੇ ਸੁਚੱਜੀ ਸਾਫ਼ ਸਫਾਈ ਯਕੀਨੀ ਬਣਾਈ ਜਾਏ। ਸ੍ਰੀ ਗਰੇਵਾਲ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਸਫਾਈ ਸੇਵਕਾਂ ਦੀ ਹਾਜ਼ਰੀ ਯਕੀਨੀ ਬਣਾਉਣ 'ਤੇ ਨਿਯਮਿਤ ਤੌਰ 'ਤੇ ਚੈਕਿੰਗ ਦੇ ਆਦੇਸ਼ ਦਿੱਤੇ ਨੇ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਬੀਤੇ ਕੱਲ੍ਹ ਕਮਿਸ਼ਨ ਹਾਸਲ ਕਰਨ ਵਾਲੇ ਹੋਣਹਾਰ ਕੈਟਾਂ ਦੇ ਨੈਸ਼ਨਲ ਡਿਫੈਂਸ ਅਕੈਡਮੀ NDA ਤੋਂ ਗ੍ਰੈਜੂਏਟ ਹੋਏ ਕੈਟਾਂ ਨੂੰ ਵਕਾਰੀ ਅਚੀਵਰਸ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਮਈ ਅਤੇ ਜੂਨ 2026 ਵਿੱਚ 9 ਕੈਟਾਂ ਨੇ ਭਾਰਤੀ ਹਥਿਆਰਬੰਦ ਸੈਨਾ ਵਿੱਚ ਕਮਿਸ਼ਨ ਹਾਸਲ ਕੀਤਾ ਸੀ। ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਅਮਰਿੰਦਰ ਕੌਰ ਨੇ ਅੱਜ ਵੋਟਰ ਸੂਚੀਆਂ ਦੀ ਸਪੈਸ਼ਲ ਰਜਿਸਟ੍ਰੇਸ਼ਨ ਸੰਬੰਧੀ ਵੋਟਰ ਜਾਗਰੂਕਤਾ ਵਧਾਉਣ 'ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਦੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:15 ਤੇ 18 ਸਕਿੰਟ ਦਾ ਹੈ। ਆਓ ਹੁਣ ਸਰਵਨ ਕਰਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਪ੍ਰੋਗਰਾਮ ਦੇ ਤਹਿਤ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ੍ਰੀ

ਗੁਰੂ ਜੀ ਦੀ ਸ਼ਹਾਦਤ ਤੋਂ ਪਹਿਲਾਂ ਮਿਲੇ 25 ਸਾਲਾਂ ਦੌਰਾਨ ਉਹਨਾਂ ਨੇ ਉਸਾਰੀ ਦੇ ਬੇਅੰਤ ਕਾਰਜ ਕੀਤੇ, ਜਿਨ੍ਹਾਂ 'ਚ ਅੰਮ੍ਰਿਤਸਰ ਨੂੰ ਪੱਕਾ ਕਰਨਾ, ਸੰਤੋਖ ਸਰ ਨੂੰ ਮੁਕੰਮਲ ਕਰਨਾ, ਹਰਿਮੰਦਰ ਸਾਹਿਬ ਦੀ ਉਸਾਰੀ ਕਰਨਾ, ਗੁਰੂ ਕੇ ਮਹਿਲ ਅੰਮ੍ਰਿਤਸਰ ਨੂੰ ਪੱਕਾ ਕਰਨਾ ਸ਼ਾਮਲ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਤਰਨ ਤਾਰਨ ਨਗਰ ਦੀ ਉਸਾਰੀ, ਕਰਤਾਰਪੁਰ ਨਗਰ ਜ਼ਿਲ੍ਹਾ ਜਲੰਧਰ ਦੀ ਉਸਾਰੀ ਕਰਵਾਈ। ਇਸ ਤੋਂ ਇਲਾਵਾ ਕਈ ਇਲਾਕਿਆਂ 'ਚ ਜਿੱਥੇ ਪਾਣੀ ਦੀ ਥੁੜ ਸੀ ਖੂਹ ਲਵਾਏ, ਜਿਨ੍ਹਾਂ 'ਚ ਛੇਹਰਟਾ ਬਹੁਤ ਪ੍ਰਸਿੱਧ ਹੈ। ਇਸ ਤੋਂ ਇਲਾਵਾ ਗੁਰੂ ਜੀ ਨੇ ਇਕਾਂਤ ਜਗ੍ਹਾ ਵੇਖ ਕੇ ਗੁਰੂ ਪਿਤਾ ਰਾਮਦਾਸ ਜੀ ਦੀ ਯਾਦ 'ਚ ਰਾਮਸਰ ਦੀ ਉਸਾਰੀ ਕੀਤੀ। ਇੱਥੇ ਉਹਨਾਂ ਨੇ ਸੁਖਮਣੀ ਸਾਹਿਬ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਇਸੇ ਥਾਂ ਤੇ ਹੀ ਆਦਿ ਬੀੜ ਸਾਹਿਬ ਜੀ ਦੀ ਸੰਪਾਦਨਾ ਦਾ ਮਹਾਕਾਰਜ ਆਰੰਭਿਆ ਤੇ ਨੇਪਰੇ ਚਾੜਿਆ। ਇਹ ਉਹਨਾਂ ਦੀ ਇੱਕ ਮਹਾਨ ਦੇਣ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਅਪ੍ਰੈਲ 15 1563 ਈਸਵੀ, ਵਿਸਾਖ 19 1620 ਬਿਕਰਮੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਵਿਖੇ ਹੋਇਆ। ਆਪ ਮੁੱਢ ਤੋਂ ਹੀ ਬੜੇ ਹੋਣਹਾਰ ਤੇ ਸੰਤ ਸੁਭਾਅ ਦੇ ਸਨ। ਸ਼੍ਰੀ ਗੁਰੂ ਅਮਰਦਾਸ ਜੀ ਦੀ ਆਪਣੀ ਪੁੱਤਰੀ ਬੀਬੀ ਭਾਨੀ ਦੇ ਘਰ ਤੀਜੇ ਪੁੱਤਰ ਦਾ ਜਨਮ ਸੁਣ ਕੇ ਅਸੀਸ ਦੇਣ ਗਏ। ਕੁੱਛੜ ਲੈਂਦੇ ਹੀ ਪਾਤਸ਼ਾਹ ਨੇ ਫਰਮਾਇਆ, ਇਹ ਭਾਰੀ ਪੁਰਖ ਹੋਵੇਗਾ, ਮਾਮਾ ਮੋਹਨ ਬਹੁਤ ਪਿਆਰ ਕਰਦੇ। ਗੁਰੂ ਜੀ ਨੇ ਜਦੋਂ ਹੋਸ਼ ਸੰਭਾਲੀ ਤਾਂ ਉਹ ਵੀ ਬਾਬਾ ਮੋਹਨ ਜੀ ਦਾ ਬੇਹੱਦ ਸਤਿਕਾਰ ਕਰਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖ ਜਥੇਬੰਦੀ ਨੂੰ ਮਜ਼ਬੂਤ ਕਰਨ ਦੇ ਵੀ ਕਈ ਉਪਰਾਲੇ ਕੀਤੇ। ਸਿੱਖ ਧਰਮ ਦੇ ਪ੍ਰਚਾਰ ਲਈ ਦਸਵੰਧ ਦੀ ਰਕਮ ਗੁਰੂ ਘਰ ਭਿਜਵਾਉਣ ਲਈ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਹਿੰਦੁਸਤਾਨ 'ਚ ਮਹੱਤਵਪੂਰਨ ਥਾਵਾਂ ਤੇ 22 ਮੰਜੀਆਂ, ਜਿਨ੍ਹਾਂ ਨੂੰ ਪ੍ਰਚਾਰ ਕੇਂਦਰ ਵੀ ਕਿਹਾ ਜਾਂਦਾ ਹੈ, ਸਥਾਪਿਤ ਕੀਤੀਆਂ।

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇੱਕ ਮਹਾਨ ਘਟਨਾ ਹੈ। ਇਹ ਸ਼ਹਾਦਤ ਕਿਉਂ ਹੋਈ? ਨਕਸ਼ਬੰਦੀਆਂ ਦਾ ਆਗੂ ਮੌਲਾਨਾ ਸ਼ੇਖ ਅਹਿਮਦ ਸਰਹੰਦੀ ਸੀ। ਉਹ ਕੱਟੜਤਾ ਨਾਲ ਨੱਕੋ ਨੱਕ ਭਰਿਆ ਪਿਆ ਸੀ ਤੇ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਕਹਿੰਦਾ। ਉਹ ਹਿੰਦੂਆਂ ਤੇ ਸਿੱਖਾਂ ਦਾ ਕੱਟੜ ਵਿਰੋਧੀ ਰਿਹਾ ਸੀ। ਅਕਬਰ ਵੇਲੇ ਉਸ ਦੀ ਕੋਈ ਪੇਸ਼ ਨਾ ਗਈ। ਜਹਾਂਗੀਰ ਦੇ ਆਉਣ ਉੱਤੇ ਉਹ ਸਰਗਰਮ ਹੋ ਗਿਆ। ਉਹ ਮੁਰਤਜ਼ਾ ਖਾਂ, ਜਿਸ ਦੀ ਜਹਾਂਗੀਰ ਬਹੁਤ ਸੁਣਦਾ, ਨੂੰ ਚਿੱਠੀਆਂ ਲਿਖਦਾ ਰਹਿੰਦਾ ਕਿ ਇਸਲਾਮ ਦੀ ਇੱਜ਼ਤ ਤੇ ਕੁਫਰ ਤੇ ਕਾਫਰਾਂ ਦੀ ਖੁਵਾਰੀ ਚ ਹੈ। ਇਸਲਾਮ ਅਤੇ ਹਕੂਮਤ ਦੇ ਪੈਰ ਪੱਕੇ ਕਰਨ ਲਈ ਕਾਫਰਾਂ ਉੱਤੇ ਸਖਤੀ ਕਰਨੀ ਜ਼ਰੂਰੀ ਹੈ। ਉਸਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸ਼ੁਭ ਘਟਨਾ ਦਾ ਨਾਂ ਦਿੱਤਾ ਸੀ ਤੇ ਲਿਖਿਆ ਸੀ ਕਿ ਇਸ ਨਾਲ ਹਿੰਦੂਆਂ ਨੂੰ ਵੱਡੀ ਸ਼ਿਕਸਤ ਹੋਈ ਹੈ, ਕਿਉਂਕਿ ਉਹ ਇਨ੍ਹਾਂ ਕਾਫਰਾਂ ਦਾ ਜਗਤ ਗੁਰੂ ਸੀ। ਇਸਲਾਮ ਦੇ ਪੈਰੋਕਾਰ ਆਪਣਾ ਫਰਜ਼ ਸਮਝਦੇ ਹੋਏ ਬਾਦਸ਼ਾਹ ਨੂੰ ਆਪਣੀ ਹਮਾਇਤ ਦਾ ਐਲਾਨ ਕਰਨ ਤੇ ਸ਼ਰ੍ਹਾਂ ਤੇ ਇਸਲਾਮ ਦੇ ਵਾਧੇ ਲਈ ਹੋਰ ਵੱਧ ਚੜ ਕੇ ਸਹਾਇਤਾ ਕਰਨ। ਮੁਰਤਜ਼ਾ ਖਾਂ ਰਾਹੀਂ ਜਹਾਂਗੀਰ ਤੱਕ ਪਹੁੰਚੀਆਂ ਇਨ੍ਹਾਂ ਗੱਲਾਂ ਦਾ ਅਸਰ ਹੋਣਾ ਲਾਜ਼ਮੀ ਸੀ, ਜੋ ਗੁਰੂ ਘਰ ਦੇ ਅਸਰ ਸੂਗ ਤੋਂ ਪਹਿਲਾਂ ਹੀ ਔਖਾ ਸੀ। ਸੋ ਇਸ 'ਚ ਕੋਈ ਸ਼ੱਕ ਨਹੀਂ ਕਿ ਸ਼ਹਾਦਤ ਦਾ ਅਸਲ ਕਾਰਨ ਜਹਾਂਗੀਰ ਦੀ ਹਉਮੈ, ਮਜ਼ਹਬੀ ਕੱਟੜਤਾ ਤੇ ਈਰਖਾ ਸੀ। ਖੁਸਰੋ ਜਹਾਂਗੀਰ ਦਾ ਛੋਟਾ ਪੁੱਤਰ ਸੀ। ਉਹ ਗੁਰੂ ਘਰ ਦਾ ਬਹੁਤ ਪ੍ਰਸ਼ੰਸਕ ਸੀ, ਕਿਉਂਕਿ ਆਪਣੇ ਦਾਦਾ ਅਕਬਰ ਨਾਲ ਉਹ ਕਈ ਵੇਰ ਗੁਰੂ ਜੀ ਦੇ ਦਰਸ਼ਨ ਕਰ ਚੁੱਕਾ ਸੀ। ਇੱਕ ਉਹ ਸਮਾਂ ਆਇਆ ਕਿ ਅਕਬਰ ਨੇ ਸਲੀਮ ਦੀ ਥਾਂ ਖੁਸਰੋ ਨੂੰ ਰਾਜ ਗੱਦੀ ਦੇਣ ਦਾ ਫੈਸਲਾ ਕਰ ਲਿਆ। ਸਲੀਮ ਨੇ ਬਗਾਵਤ ਵੀ ਕੀਤੀ। ਹਾਲਾਤ ਨੇ ਅਚਾਨਕ ਮੋੜ ਲਿਆ ਤੇ ਅਕਬਰ ਨੇ ਆਖਿਰ ਸਲੀਮ ਦੇ ਸਿਰ ਉੱਤੇ ਹੀ ਤਖ਼ਤ ਨਿਸ਼ੀਨੀ ਦੀ ਪੱਗ ਰੱਖੀ। ਖੁਸਰੋ ਤੇ ਸਲੀਮ ਦੀ ਆਪਸ ਚ ਨਹੀਂ ਬਣਦੀ ਸੀ। ਸੰਨ 1606 ਈਸਵੀ ਦੇ ਸ਼ੁਰੂ ਚ ਹੀ ਉਸਨੇ ਹੁਸੈਨ ਬੇਗ ਤੇ ਅਬਦੁਰ ਰਹੀਮ ਦੀ ਮਦਦ ਨਾਲ 350 ਘੋੜ ਸਵਾਰਾਂ ਨਾਲ ਆਗਰਾ ਛੱਡਿਆ ਤੇ ਬਹਾਨਾ ਇਹ ਕੀਤਾ ਕਿ ਆਪਣੇ ਦਾਦਾ ਅਕਬਰ ਦੇ ਮਕਬਰੇ ਸਿਕੰਦਰੀਆ ਉੱਤੇ ਫੁੱਲ ਚੜਾਉਣ ਜਾ ਰਿਹਾ ਹੈ। ਜਹਾਂਗੀਰ ਨੂੰ ਉਸ ਦੀ ਨੀਤ ਉੱਤੇ ਸ਼ੱਕ ਹੋਇਆ ਤੇ ਉਸਨੇ ਆਪ ਪਿੱਛਾ ਕੀਤਾ। ਘਬਰਾਇਆ ਹੋਇਆ ਖੁਸਰੋ ਤਰਨ ਤਾਰਨ ਪੁੱਜਾ। ਸਿੱਖ ਰਵਾਇਤ ਅਨੁਸਾਰ ਉਸ ਦਾ ਆਦਰ ਮਾਣ ਕੀਤਾ ਗਿਆ ਤੇ ਮਰਿਆਦਾ ਅਨੁਸਾਰ ਆਸ਼ੀਰਵਾਦ ਵੀ ਦਿੱਤਾ ਗਿਆ। ਪਰੰਤੂ ਲਾਹੌਰ ਪੁੱਜਣ ਤੋਂ ਪਹਿਲਾਂ ਹੀ ਖੁਸਰੋ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪਿਤਾ ਬਾਦਸ਼ਾਹ ਦੇ ਅੱਗੇ ਪੇਸ਼ ਕੀਤਾ ਗਿਆ। ਜਹਾਂਗੀਰ ਨੇ ਉਸ ਦੇ ਸਾਥੀਆਂ ਹੁਸੈਨ ਬੇਗ ਤੇ ਅਬਦੁਲ ਰਹੀਮ ਨੂੰ ਗਾਂ ਦੀ ਖੱਲ ਚ ਮੜ ਕੇ ਗਧਿਆਂ ਉੱਤੇ ਜਲੂਸ ਕੱਢਣ ਦਾ ਹੁਕਮ ਦਿੱਤਾ। ਦੂਜੇ ਪਾਸੇ ਜਹਾਂਗੀਰ ਨੂੰ ਬਹਾਨਾ ਮਿਲ ਗਿਆ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਸਕੇ। ਵਿਰੋਧੀਆਂ ਨੇ ਵੀ ਮੌਕੇ ਦਾ ਪੂਰਾ ਲਾਭ ਉਠਾਇਆ ਤੇ ਬਾਦਸ਼ਾਹ ਦੇ ਕੰਨ ਭਰੇ ਕਿ ਗੁਰੂ ਜੀ ਨੇ ਖੁਸਰੋ ਨੂੰ ਸਹਾਇਤਾ ਵੀ ਦਿੱਤੀ ਹੈ, ਆਸ਼ੀਰਵਾਦ ਵੀ ਦਿੱਤਾ ਹੈ ਤੇ ਮੱਥੇ ਉੱਤੇ ਰਾਜ ਤਿਲਕ ਵੀ ਲਾਇਆ ਹੈ। ਬਸ ਫੇਰ ਕੀ ਸੀ, ਮੁਰਤਜ਼ਾ ਖਾਂ ਨੂੰ ਹੁਕਮ ਭੇਜਿਆ ਗਿਆ ਕਿ ਗੁਰੂ ਜੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਵੇ। ਇਸ ਬਾਰੇ ਜਹਾਂਗੀਰ ਲਿਖਦਾ ਹੈ, ਮੈਂ ਉਸ ਦੀਆਂ ਕਾਫਰਾਨਾ ਚਾਲਾਂ ਨੂੰ ਅੱਗੇ ਹੀ ਚੰਗੀ ਤਰ੍ਹਾਂ ਜਾਣਦਾ ਸਾਂ। ਮੈਂ ਹੁਕਮ ਦਿੱਤਾ ਹੈ ਕਿ ਉਸ ਨੂੰ ਹਾਜ਼ਰ ਕੀਤਾ ਜਾਵੇ ਤੇ ਮੈਂ ਉਸ ਦੇ ਘਰ ਘਾਟ ਤੇ ਬੱਚੇ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿੱਤੇ ਨੇ ਤੇ ਉਸ ਦਾ ਮਾਲ ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ ਹੈ ਕਿ ਗੁਰੂ ਅਰਜਨ ਦੇਵ ਨੂੰ ਤਸੀਹੇ

ਇਧਰ ਗੁਰੂ ਜੀ ਵੀ ਜਾਣਗੇ ਕਿ ਅੱਗੇ ਕੀ ਹੋਣ ਵਾਲਾ ਹੈ। ਉਹਨਾਂ ਨੂੰ ਇਹ ਨਿਸ਼ਚਾ ਹੋ ਗਿਆ ਕਿ ਜਹਾਂਗੀਰ ਦੇ ਰਾਜ 'ਚ ਸਿੱਖੀ ਸੁਰੱਖਿਅਤ ਨਹੀਂ ਹੈ। ਲਾਹੌਰ ਜਾਣ ਤੋਂ ਪਹਿਲਾਂ ਉਹਨਾਂ ਬਾਬਾ ਬੁੱਢਾ, ਭਾਈ ਗੁਰਦਾਸ ਜੀ ਤੇ ਹੋਰ ਉੱਘੇ ਸਿੱਖਾਂ ਨੂੰ ਸੱਦ ਕੇ ਆਖਿਆ, ਅੰਤ ਸਮਾਂ ਨੇੜੇ ਆਇਆ ਲੱਗਦਾ ਹੈ। ਕੇਸਰ ਸਿੰਘ ਛਿੱਬਰ ਇੱਥੇ ਲਿਖਦੇ ਨੇ, ਸਿੱਖਾਂ ਨੂੰ ਕੀਤੀ ਸਪੁਰਦ ਹਰ ਗੋਬਿੰਦ ਦੀ ਬਾਂਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ ਇਹ ਨਿਸ਼ਚਾ ਆਇਆ, ਸਾਡਾ ਲੱਗੇਗਾ ਸੀਸ ਇਹ ਨਿਸ਼ਚਾ ਆਇਆ, ਅਸਾਂ ਹੋਇਆ ਤੁਰਕਾਂ ਚ ਜਾਣਾ, ਉਹਨਾਂ ਕਰਨੀ ਹੈ ਹੁਜਤ, ਤੁਸਾਂ ਦੁਆਬੇ ਚ ਕਰਨਾ ਟਿਕਾਣਾ, ਸਰੀਰ ਹੈ ਛੁੱਟਣਾ ਸੰਸਾਰੀ ਕੋਈ, ਸਰੀਰ ਹੈ ਛੁੱਟਣਾ ਸੰਸਾਰੀ ਕੋਈ, ਰਜਾਏ ਖਾਵਨ ਦੀ ਹੈ ਇਸ ਤਰ੍ਹਾਂ ਹੋਈ। ਸਾਹਿਬ ਮੱਥਾ ਟੇਕ ਵਿਦਾ ਹੋਏ ਗਏ, ਦੁਸ਼ਟ ਚੌਕੜੀ ਵਿੱਚ ਆਵਤ ਭਾਏ, ਜਵਾਬ ਸਵਾਲ ਬਹੁਤ ਹੀ ਹੋਇਆ, ਭਾਏ ਕੈਦ ਦੁੱਖ ਪਾਇਆ ਸੁੱਖ ਖੋਇਆ। ਜਹਾਂਗੀਰ ਨੇ ਹੁਕਮ ਤਾਂ ਦਿੱਤਾ ਕਿ ਗੁਰੂ ਜੀ ਨੂੰ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ, ਪਰ ਆਪ ਉਹ ਪਹਿਲਾਂ ਹੀ ਪਿਸ਼ਾਵਰ ਵੱਲ ਨੂੰ ਤੁਰ ਗਿਆ। ਲਾਹੌਰ ਪੁੱਜਣ ਉੱਤੇ ਗੁਰੂ ਜੀ ਉੱਤੇ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਬਾਗੀ ਸ਼ਹਿਜ਼ਾਦੇ ਖੁਸਰੋ ਦੀ ਮਦਦ ਕੀਤੀ ਹੈ। ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਹਜ਼ਰਤ ਮੁਹੰਮਦ ਸਾਹਿਬ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਵੀ ਆਖਿਆ ਗਿਆ, ਪਰ ਗੁਰੂ ਜੀ ਨੇ ਸ਼ਹਾਦਤ ਵਾਲਾ ਰਾਹ ਹੀ ਚੁਣਿਆ। ਗੁਰੂ ਸਾਹਿਬ ਨੂੰ ਯਾਸਾ ਤਹਿਤ ਸਜ਼ਾ ਦਿੱਤੀ ਗਈ। ਮੁਰਤਜ਼ਾ ਖਾਨ ਨੇ ਇਸ ਨਿਰਦਈ ਕੰਮ ਲਈ ਦੀਵਾਨ ਚੰਦੂ ਨੂੰ ਲਗਾਇਆ। ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਕੰਮ ਚੰਦੂ, ਜੋ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਜੀ ਵੱਲੋਂ ਨਾ ਲੈਣ ਕਰਕੇ ਸਖ਼ਤ ਨਾਰਾਜ਼ ਸੀ, ਨੇ ਆਪਣਾ ਅਸਰ ਸੂਖ ਵਰਤ ਕੇ ਆਪਣੇ ਹੱਥ 'ਚ ਲੈ ਲਿਆ। ਇਹ ਵੀ ਕਿਹਾ ਜਾਂਦਾ ਹੈ ਕਿ ਚੰਦੂ ਨੇ ਗੁਰੂ ਜੀ ਨੂੰ

ਗੱਲ ਕਿਵੇਂ ਵੀ ਹੋਵੇ, ਚੰਦੂ ਨੇ ਗੁਰੂ ਜੀ ਨੂੰ ਅਸਹਿ ਤੇ ਅਕਹਿ ਤਸੀਹੇ ਦਿੱਤੇ। ਪਹਿਲੇ ਦਿਨ ਅੰਨ ਪਾਣੀ ਨਾ ਦਿੱਤਾ ਤੇ ਸੌਣ ਵੀ ਨਾ ਦਿੱਤਾ, ਪਰ ਗੁਰੂ ਜੀ ਨੂੰ ਤਾਂ ਨਾਮ ਦਾ ਆਸਰਾ ਸੀ। ਦੂਸਰੇ ਦਿਨ ਉਬਲਦੇ ਪਾਣੀ ਦੀ ਦੇਗ ਚ ਬਿਠਾਇਆ ਗਿਆ ਤੇ ਬਾਹਰ ਕੱਢ ਕੇ ਤੱਤੀ ਰੇਤ ਸੀਸ ਉੱਤੇ ਪਾਈ ਗਈ। ਤੀਸਰੇ ਦਿਨ ਤੱਤੀ ਲੋਹ ਉੱਤੇ ਬਿਠਾ ਕੇ ਹੇਠਾਂ ਅੱਗ ਬਾਲੀ ਗਈ ਤੇ ਤੱਤੀ ਰੇਤ ਵੀ ਸੀਸ ਉੱਤੇ ਪਾਈ ਗਈ। ਦੇਗ ਚ ਉਬਾਲਣ, ਤੱਤੀ ਤਵੀ ਤੇ ਬਿਠਾਉਣ ਅਤੇ ਤੱਤੀ ਰੇਤ ਸੀਸ ਉੱਪਰ ਪਾਉਣ ਉਪਰੰਤ ਗੁਰੂ ਜੀ ਨੇ ਇਸ਼ਨਾਨ ਕਰਨ ਦੀ ਇੱਛਾ ਪ੍ਰਗਟਾਈ। ਪੰਜ ਸਿੱਖਾਂ ਨੂੰ 15-20 ਪਹਿਰੇਦਾਰਾਂ ਨਾਲ ਗੁਪਤ ਰਸਤਿਓਂ ਰਾਵੀ ਦਰਿਆ ਉੱਤੇ ਭੇਜਿਆ ਗਿਆ। ਗੁਰੂ ਜੀ ਨੇ ਚੌਂਕੜਾ ਮਾਰ ਜਪਜੀ ਸਾਹਿਬ ਦਾ ਪਾਠ ਕੀਤਾ, ਉਪਰੰਤ ਚਾਦਰਾ ਤਾਣ ਕੇ ਲੰਮੇ ਪੈ ਗਏ ਤੇ ਜੋਤੀ ਜੋਤ ਸਮਾ ਗਏ। ਗੁਰੂ ਅਰਜਨ ਦੇਵ ਜੀ ਦੀ ਇੱਛਾ ਅਨੁਸਾਰ ਉਹਨਾਂ ਦੀ ਪਵਿੱਤਰ ਦੇਹ ਜਲ ਪ੍ਰਵਾਹ ਕਰ ਦਿੱਤੀ ਗਈ। ਇਸ ਤਰ੍ਹਾਂ ਗੁਰੂ ਜੀ ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਨਦੇ ਹੋਏ, ਗੁਰਮਤ ਦੇ ਨਿਯਮਾਂ ਦੀ ਰਾਖੀ ਕਰਦੇ ਹੋਏ, ਸੱਤ ਪ੍ਰਤਿਗਿਆ ਦੀ ਕਸੌਟੀ ਉੱਤੇ ਸਿੱਖਾਂ ਨੂੰ ਅਚਾਲੇ ਰਹਿਣ ਦਾ ਸਬਕ ਦੱਸਣ ਲਈ ਸ਼ਹੀਦ ਹੋ ਗਏ। ਇਹ ਭਾਣਾ 1663 ਬਿਕਰਮੀ 30 ਮਈ 1606 ਈਸਵੀ ਨੂੰ ਵਾਪਰਿਆ। ਰਾਵੀ ਦਰਿਆ ਦੇ ਕਿਨਾਰੇ ਜਿੱਥੇ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਜਲ ਪ੍ਰਵਾਹ ਕੀਤਾ ਗਿਆ, ਉੱਥੇ ਅਤਿ ਸੁੰਦਰ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ ਏ।

ਗੁਰੂ ਜੀ ਦੀ ਸ਼ਹਾਦਤ ਦਾ ਪ੍ਰਭਾਵ ਸਿੱਖਾਂ ਤੇ ਇਸ ਤਰ੍ਹਾਂ ਪਿਆ ਕਿ ਸਿੱਖ ਲਹਿਰ ਪੁਰ ਅਮਨ ਤੋਂ ਸ਼ਸਤਰਬੱਧ ਹੋ ਗਈ। ਗੁਰੂ ਨਾਨਕ ਸਾਹਿਬ ਦੀ ਸੋਚ ਆਰੰਭ ਤੋਂ ਹੀ ਸੱਚ, ਧਰਮ, ਪਿਆਰ, ਅਣਖ ਤੇ ਆਜ਼ਾਦੀ ਦੀ ਅਲਮਬਰਦਾਰ ਸੀ। ਗੁਰੂ ਅਰਜਨ ਦੇਵ ਜੀ ਤੱਕ ਗੁਰੂ ਘਰ ਵੱਲੋਂ ਸ਼ਾਂਤਮਈ ਢੰਗ ਨਾਲ ਇਸ ਸੋਚ ਉੱਤੇ ਪਹਿਰਾ ਦਿੱਤਾ ਜਾਂਦਾ ਰਿਹਾ, ਪਰੰਤੂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਇਹ ਪ੍ਰਗਟ ਕਰ ਦਿੱਤਾ ਕਿ ਜਹਾਂਗੀਰ ਆਪਣੇ ਪਿਤਾ ਅਕਬਰ ਦੀ ਸਹਿਣਸ਼ੀਲਤਾ ਦੀ ਨੀਤੀ 'ਚ ਵਿਸ਼ਵਾਸ ਨਹੀਂ ਰੱਖਦਾ, ਬਲਕਿ ਹਕੂਮਤ ਦੇ ਨਸ਼ੇ 'ਚ ਕੁਛ ਜ਼ਿਆਦਾ ਹੀ ਅਭਿਮਾਨੀ, ਮੁਤਸਬੀ ਤੇ ਜ਼ਾਲਮ ਹੋ ਗਿਆ ਏ। ਤੇ ਗੁਰੂ ਨਾਨਕ ਸਾਹਿਬ ਜੀ ਦੀ ਗਰੀਬ ਅਤੇ ਮਜ਼ਲੂਮ ਪੱਖੀ ਪੁਰਅਮਨ ਲਹਿਰ ਨੂੰ ਸਫਲ ਬਣਾਉਣ ਲਈ ਹਥਿਆਰਾਂ ਦੀ ਓਟ ਲੈਣੀ ਹੀ ਪਵੇਗੀ। ਇਸ ਬਾਰੇ ਗੁਰੂ ਅਰਜਨ ਦੇਵ ਜੀ ਨੇ ਸਾਫ਼ ਸਾਫ਼ ਵੇਖ ਲਿਆ ਸੀ ਅਤੇ ਆਪਣੇ ਸਪੁੱਤਰ ਤੇ ਉੱਤਰਾਧਿਕਾਰੀ ਹਰਗੋਬਿੰਦ ਸਿੰਘ ਸਾਹਿਬ ਜੀ ਨੂੰ ਸਿੱਖਿਆ ਦਿੱਤੀ ਕਿ ਉਹ ਸ਼ਸਤਰਬੱਧ ਹੋ ਕੇ ਗੁਰੂ ਗੱਦੀ ਦੀ ਜ਼ਿੰਮੇਵਾਰੀ ਸੰਭਾਲਣ।

ਸਰੋਤਿਓ, ਹੁਣ ਮੈਨੂੰ ਬਲਜੀਤ ਸ਼ਰਮਾ ਨੂੰ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਹੋਇਆ ਆਪ ਸਾਰਿਆਂ ਨੂੰ ਫਤਿਹ ਬੁਲਾਉਂਦਾ ਹੋਇਆ ਰੁਖਸਤ ਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸਨ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ ਤੇ ਗੁਰਦੀਪ ਗਿੱਲਦਾ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:59 ਤੇ 26 ਸਕਿੰਟ ਦਾ ਹੈ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 19 ਜੂਨ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ, ਸਿਲਸਿਲਾ ਪਿੰਡਾਂ ਵਾਲੇ ਆਧਾਰਿਤ ਹੋਵੇਗਾ ਕੇਦੀਪ ਅਤੇ ਜਗਮੋਹਨ ਕੌਰ ਤੇ।

0: प्रोग्राम दे वाचक ते निर्माता निर्देशक बलजीत शर्मा, संपादन ममता अरोड़ा। ता फिर सुनना ना भूलना, मिति 19 जून, दिन शुक्रवार, शाम 5 बजे, सिलसिला पिंडा आले।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
2: ਸਟੂਡੀਓ ਦੀ ਘੜੀ ਮਤਲਬ ਇੱਕ ਸਮਾਂ 2:36 ਤੇ 8 ਸਕਿੰਟ ਦਾ, ਤੇ ਪ੍ਰੋਗਰਾਮ ਹੈ ਸੁਰੀਲੀ ਦੁਪਹਿਰ, ਤੇ ਪ੍ਰੋਗਰਾਮ ਦੇ ਤਹਿਤ ਅਸੀਂ ਸ਼ਾਮਿਲ ਕਰ ਰਹੇ ਹਾਂ ਤੁਹਾਡੇ ਵੱਲੋਂ ਭੇਜੇ ਹੋਏ ਵਟਸਐਪ ਮੈਸੇਜ ਤੇ ਖਤ। ਫਿਲਹਾਲ ਮੇਰੇ ਹੱਥ ਦੇ ਵਿੱਚ ਫੋਨ ਹੈ ਤੇ ਅਸੀਂ ਜਿਹੜੇ ਫੋਨ ਰਾਹੀਂ ਮੈਸੇਜ ਸਾਡੇ ਕੋਲ ਪਹੁੰਚੇ ਨੇ ਉਹਨਾਂ ਨੂੰ ਸ਼ਾਮਿਲ ਕਰਾਂਗੇ। ਪਹਿਲਾ ਮੈਸੇਜ ਮੇਰੇ ਕੋਲ ਪਹੁੰਚਿਆ ਲਿਖਣ ਵਾਲੇ ਨੇ ਹਰਚਰਨ ਗਰੇਵਾਲ ਤੇ ਲਿਖਦੇ ਨੇ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦਾ ਗੀਤ ਲੱਕ ਹਿਲੇ ਮਜਾਜਣ ਜਾਂਦੀ ਦਾ। ਬਿਲਕੁਲ ਜੀ, ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰ ਦਿਆਂਗੇ। ਤੇ ਮੈਸੇਜ ਕਰਨ ਵਾਲੇ ਨੇ ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਵੜਿੰਗ ਤੇ ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸਮਾਂ ਕੱਢ ਕੇ ਇਹ ਮੈਸੇਜ ਕੀਤਾ। ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਪਿੰਡ ਤਾਡੇ ਗਿਆਨ ਸਿੰਘ ਢਿੱਲੋਂ, ਲਿਖਣ ਵਾਲੇ ਨੇ ਅਮਰਿੰਦਰ ਯੂਕੇ, ਬਲਜਿੰਦਰ ਕੌਰ ਯੂਕੇ, ਉਪਕਾਰ

ਸਿੱਧੂ ਜਸਕੀਰਤ ਭਾਗੂ ਜੋਤੀ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ ਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗਿਆਂ ਪਹੁੰਚਿਆ ਸਾਡੇ ਕੋਲ ਕਾਲਾਂਵਾਲੀ ਤੋਂ ਇਹ ਮੈਸੇਜ ਹੈ ਲਿਖਣ ਵਾਲੇ ਨੇ ਹਰਦੇਵ ਔਲਖ ਬੱਬੂ ਸ਼ਰਮਾ ਇਹ ਕਹਿੰਦੇ ਨੇ ਕਿ ਕੋਈ ਵੀ ਜਿਹੜਾ ਗੀਤ ਹੈ ਉਹ ਸਾਨੂੰ ਸੁਣਾ ਦਿਓ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਮੰਗਾ ਪਿੰਡ ਗੰਗਾ ਅਬਲੂ ਜ਼ਿਲ੍ਹਾ ਬਠਿੰਡਾ ਤੋਂ ਲਿਖਣ ਵਾਲੇ ਨੇ ਨਾਲ ਲਿਖਦੇ ਨੇ ਬੇਟਾ ਬੇਟੀ ਅਤੇ ਬੇਟੀਆਂ ਰਮਨਦੀਪ ਕੌਰ ਪ੍ਰਵੀਨ ਕੌਰ ਪਰਮਪ੍ਰੀਤ ਕੌਰ ਨੰਨੀ ਮੁੰਨੀ ਦੋਸਤ ਗੁਰਮੀਤ ਟੇਲਰ ਬਿੰਦਰ ਮਨੀਆ ਪੱਤੀ ਪ੍ਰੋਗਰਾਮ ਸੁਰੀਲੀ ਦੁਪਹਿਰ ਜੀ ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਡੇ ਵਾਸਤੇ ਪ੍ਰਸਾਰਿਤ ਕਰ ਦਿਓ ਤੁਸੀਂ ਪ੍ਰੋਗਰਾਮ ਸੁਣਦੇ ਰਹੋ ਅਸੀਂ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੇ ਗੀਤ ਜਿਹੜੇ ਲੈ ਕੇ ਆਏ ਹਾਂ ਅਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ ਜੀ ਲਿਖਣ ਵਾਲੇ ਨੇ ਲਿਖਦੇ ਨੇ ਹੋ ਸੀਮਾ ਕਟਾਰੀਆ ਜੀ ਨਮਸਕਾਰ ਸਾਡੇ ਵੱਲੋਂ ਵੀ ਹੱਥ ਜੋੜ ਕੇ ਨਮਸਕਾਰ ਕਹਿੰਦੇ ਨੇ ਅਸੀਂ ਵੀ ਪ੍ਰੋਗਰਾਮ ਸੁਣ ਰਹੇ ਹਾਂ ਕੋਈ ਵੀ ਪੰਜਾਬੀ ਗੀਤ ਹੈ ਜਿਹੜਾ ਪਲੇ ਕਰ ਦਿਓ ਮੈਸੇਜ ਸਾਡੇ ਕੋਲ ਪਹੁੰਚਿਆ ਬਿਹਾਰੀ ਕਲੋਨੀ ਦਿੱਲੀ ਤੋਂ ਲਿਖਣ ਵਾਲੇ ਨੇ ਤੁਲਸੀ ਮਸਕੀਨ ਚੈਤਨਿਆ ਮਸਕੀਨ ਆਸ਼ੀਸ਼ ਰਾਜਾ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਮੈਸੇਜ ਕਰਨ ਲਈ ਅਤੇ ਅਗਲਾ ਮੈਸੇਜ ਮੇਰੇ ਹੱਥ ਵਿੱਚ ਫੋਨ ਅਸੀਂ ਸ਼ਾਮਿਲ ਕਰਨ ਲੱਗਿਆ ਹੈ ਸੁਰੀਲੀ ਦੁਪਹਿਰ ਚੱਕ 14 PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਇਹ ਮੈਸੇਜ ਪਹੁੰਚਿਆ ਲਿਖਣ ਵਾਲੇ ਨੇ ਕੁਲਦੀਪ ਸਿੰਘ ਰਾਜਵਿੰਦਰ ਕੌਰ ਸੰਦੀਪ ਸਿੰਘ ਜਸਕਰਨ ਸਿੰਘ ਹਰਦੀਪ ਸਿੰਘ ਮਨਰਾਜ ਵਿਰਕ ਦੇ ਬਲੋ ਲਿਖਦੇ ਨੇ ਦੇ ਵੱਲੋਂ ਹਿੰਦੀ ਦੇ ਵਿੱਚ ਲਿਖ ਰਹੇ ਨੇ ਦੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਨੇ ਸਾਨੂੰ ਕੋਈ ਵੀ ਗੀਤ ਹੈ ਜਿਹੜਾ ਤੁਸੀਂ ਸੁਣਾ ਦਿਓ ਜੀ ਅਸੀਂ ਤੁਹਾਡੀ ਫਰਮਾਇਸ਼ ਹੈ ਜਿਹੜੀ ਜ਼ਰੂਰ ਪੂਰੀ ਕਰਾਂਗੇ ਅਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਪਹੁੰਚਿਆ ਸਾਡੇ ਕੋਲ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਲਿਖਣ ਵਾਲੇ ਨੇ ਜਸਪੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸ਼ਾਮਿਲ ਕਰ ਲਿਓ ਨਾਲ ਧੰਨਵਾਦ ਵੀ ਲਿਖਦੇ ਨੇ ਸਾਡੇ ਵੱਲੋਂ ਵੀ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕੀਤਾ ਅਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਜੀ ਲਿਖਣ ਵਾਲੇ ਨੇ ਕਹਿੰਦੇ ਨੇ ਪਿਆਰੇ ਭੈਣ ਜੀਓ ਮੋਹ ਭਰੀ ਨਮਸਕਾਰ ਸਾਡੇ ਵੱਲੋਂ ਵੀ ਸਤਿਕਾਰ ਆਦਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਕਬੂਲ ਕਰੋ ਲਿਖਦੇ ਨੇ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਲਿਖਣ ਵਾਲੇ ਨੇ ਜਗਦੀਸ਼ ਰਾਏ ਗਰਗ ਅੰਜਨਾ ਰਾਣੀ ਗਰਗ ਰਵੀ ਗਰਗ ਸ਼ਿਲਪਾ ਗਰਗ ਵਿਕਾਸ ਗਰਗ ਵਿਕਾਸ ਗੋਇਲ ਨੀਤੂ ਗੋਇਲ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ ਅਤੇ ਇਸੇ ਤਰ੍ਹਾਂ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਪਹੁੰਚਿਆ ਹੈ ਲਿਖਦੇ ਨੇ ਰਿਸਪੈਕਟਡ ਆਰ ਜੇ ਜੀ ਰਾਮ ਰਾਮ ਜੀ ਸਾਡੇ ਵੱਲੋਂ ਵੀ ਹੱਥ ਜੋੜ ਕੇ ਰਾਮ ਰਾਮ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਇਹ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਭੇਜਣ ਵਾਲੇ ਨੇ ਬਿੱਟੂ ਜੈਨ ਮੱਟੂ ਜੈਨ ਦੀਪਕ ਜੈਨ ਗੌਤਮ ਜੈਨ ਨਿਊਜ਼ੀਲੈਂਡ ਅਭਿਸ਼ੇਕ ਜੈਨ ਜਸ਼ਨਪ੍ਰੀਤ ਸੰਧੂ ਮਨਜਿੰਦਰ ਸੰਧੂ ਬੱਬੀ ਸੰਧੂ ਮੋਟਾ ਸਿੰਘ ਨਗਰ ਜਲੰਧਰ ਤੋਂ ਮਨੋਜ ਜੈਨ ਸਮਤਾ ਜੈਨ ਅਰਹਾਨ ਜੈਨ ਵਸਲ ਜੈਨ ਕਹਿੰਦੇ ਨੇ ਕੋਈ ਵੀ ਗੀਤ ਸੁਣਾ ਦਿਓ ਨਾਲ ਥੈਂਕਸ ਲਿਖ ਰਹੇ ਨੇ ਸਾਡੇ ਵੱਲੋਂ ਵੀ ਆਪ ਜੀ ਦਾ ਬਹੁਤ ਸਾਰਾ ਥੈਂਕਸ ਤੁਸੀਂ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕੀਤਾ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਪਹੁੰਚਿਆ ਸਾਡੇ ਕੋਲ ਗੁਰਲਾਲ ਮਾਹੀ ਨੰਗਲ ਲਿਖਦੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਨਾਲ ਆਪਣੇ ਭਤੀਜਾ ਰਬਾਬ ਸਿੰਘ ਮਾਹੀ ਨੰਗਲ ਜਰਨੈਲ ਸਿੰਘ ਮਾਨ ਦੇਵ ਮਹੰਤ ਮਾਹੀ ਨੰਗਲ ਬੱਬੂ ਟੇਲਰ ਜਸਵੀਰ ਮਾਹੀ ਨਾਮ ਲਿਖਦੇ ਨੇ ਅਤੇ ਲਿਖਦੇ ਨੇ ਕਿ ਕੋਈ ਵੀ ਪੰਜਾਬੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ ਬਿਲਕੁਲ ਜੀ ਕੁਝ ਹੀ ਪਲਾਂ ਦੇ ਵਿੱਚ ਅਸੀਂ ਜਿਹੜਾ ਗੀਤ ਹੈ ਉਹ ਪ੍ਰਸਾਰਿਤ ਕਰਾਂਗੇ ਪ੍ਰੋਗਰਾਮ ਸੁਣਦੇ ਰਹੋ ਅਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ ਪਿੰਡ ਝੰਡੇੜੀ ਤਹਿਸੀਲ ਖਰੜ ਜ਼ਿਲ੍ਹਾ SS ਨਗਰ ਤੋਂ ਲਿਖਣ ਵਾਲੇ ਨੇ ਲਿਆਕਤ ਅਲੀ ਨੀਸ਼ਾ ਸ਼ਾਹੀਨ ਯਾਸਮੀਨ ਅਰਮਾਨ ਮਲਿਕ ਵੱਲੋਂ ਸਾਰੇ ਆਕਾਸ਼ਵਾਣੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੀ ਆਕਾਸ਼ਵਾਣੀ FM ਬਠਿੰਡਾ ਦੇ ਸਮੂਹ ਸਟਾਫ ਵੱਲੋਂ ਆਪ ਜੀ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਲਿਖਦੇ ਨੇ ਕਿ ਸਾਨੂੰ ਕੋਈ ਵੀ ਗੀਤ ਹੈ ਜਿਹੜਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਸੁਣਾ ਦਿਓ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਗੀਤ ਇਹ ਸੁਣਦੇ ਹਾਂ

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:44:30 ਤੇ ਜਾਰੀ ਹੈ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਪ੍ਰੋਗਰਾਮ ਦੇ ਤਹਿਤ ਅਸੀਂ ਸ਼ਾਮਿਲ ਕਰ ਰਹੇ ਹਾਂ ਤੁਹਾਡੇ ਵੱਲੋਂ ਯਾਨੀ ਕਿ ਸਰੋਤਿਆਂ ਵੱਲੋਂ ਭੇਜੇ ਹੋਏ ਵਟਸਐਪ ਮੈਸੇਜ ਤੇ ਖਤ। ਮੇਰੇ ਹੱਥ ਦੇ ਵਿੱਚ ਫੋਨ ਹੀ ਹੈ ਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰ ਲਾਂਗੇ। ਆ ਪਹੁੰਚਿਆ ਸਾਡੇ ਕੋਲ ਜੱਗਾ ਸਿੰਘ, ਰਾਮਾ ਮੰਡੀ, ਬਲਜੀਤ ਕੌਰ ਰਾਮਾ ਮੰਡੀ, ਸਾਡੇ ਪੋਤਰਿਆਂ ਨਾਲ ਆਪਣੇ ਪੋਤਰਿਆਂ ਦਾ ਨਾਮ ਲਿਖਦੇ ਨੇ ਤਨਵੀਰ ਤੇ ਮਨਵੀਰ ਸਿੰਘ ਦੀ ਸਤਿ ਸ਼੍ਰੀ ਅਕਾਲ ਭੇਜਦੇ ਹਾਂ ਸਾਡੇ ਵੱਲੋਂ ਵੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕਰਨ ਲਈ। ਤੇ ਅਗਲਾ ਮੈਸੇਜ ਸ਼ਾਮਿਲ ਕਰਨ ਲੱਗੇ ਹਾਂ ਪਹੁੰਚਿਆ ਜਲਾਲਾਬਾਦ ਪੱਛਮੀ ਤੋਂ, ਲਿਖਣ ਵਾਲੇ ਨੇ ਸੁਰੇਸ਼ ਗਗਨੇਜ਼ਾ, ਪੂਨਮ ਗਗਨੇਜ਼ਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ ਅਹੁਜਾ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ। ਇਸੇ ਤਰ੍ਹਾਂ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਅਮਰਜੀਤ, ਜੱਸਲ, ਚਰਨਜੀਤ, ਬੱਟੂ, ਚੂਚੀ, ਗਲੀ ਅਫੀਮ ਵਾਲੀ, ਪ੍ਰੇਮ ਮਾਰਕੀਟ, ਬਠਿੰਡਾ ਤੋਂ ਹੀ ਇਹ ਮੈਸੇਜ ਸਾਡੇ ਕੋਲ ਪਹੁੰਚਿਆ ਹੈ। ਅਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ ਪਿੰਡ ਅਤੇ ਡਾਕਖਾਨਾ ਖੂਹੀਆ ਸਰਵਰ, ਤਹਿਸੀਲ ਅਬੋਰ, ਜ਼ਿਲ੍ਹਾ ਫਾਜ਼ਿਲਕਾ। ਲਿਖਣ ਵਾਲੇ ਨੇ ਰਮੇਸ਼ ਬਿੱਲਾ ਚਾਵਲਾ, ਰਾਈਜਲ ਹਿਜ਼ਲ ਵਿਹਾਨ ਚਾਵਲਾ, ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਿਜੂ, ਬੱਬੂ, ਵੇਹੂ ਚਾਵਲਾ ਜੀ, ਪੂਰੇ ਚਾਵਲਾ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ। ਅਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ, ਲਿਖਦੇ ਨੇ ਜੀ ਸਤਿ ਸ਼੍ਰੀ ਅਕਾਲ ਮੈਡਮ ਸੀਮਾ ਕਟਾਰੀਆ ਜੀ, ਬਹੁਤ ਬਹੁਤ ਮੇਰੇ ਵੱਲੋਂ ਵੀ ਹੱਥ ਜੋੜ ਕੇ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ। ਲਿਖਣ ਵਾਲੇ ਨੇ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੰਡ ਸਿੱਖਾਂ ਹਨੁਮਾਨਗੜ੍ਹ ਤੋਂ ਇਹ ਮੈਸੇਜ ਸਾਡੇ ਕੋਲ ਪਹੁੰਚਿਆ ਹੈ। ਅਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ ਵੀ ਪੀ ਓ ਮਿੱਡੂ ਖੇੜਾ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ। ਲਿਖਣ ਵਾਲੇ ਨੇ ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ, ਸ਼ੁਕਰੀਆ। ਇਸੇ ਤਰ੍ਹਾਂ ਮੈਸੇਜ ਦੀ ਲੜੀ ਦੇ ਵਿੱਚ ਅਗਲਾ ਨਾਮ ਸਾਡੇ ਕੋਲ ਹੈ ਜੀ ਗੁਰਮੇਲ ਸਿੰਘ ਸਿਰੀਆਂਵਾਲਾ ਤੋਂ ਜੀ। ਨਾਲ ਇਹ ਇੱਕ ਆਪਣੀ ਇੱਕ ਫਰਮਾਇਸ਼ ਦੱਸਦੇ ਨੇ ਕਿ ਰਣਜੀਤ ਕੌਰ ਦਾ ਕੋਈ ਵੀ ਗੀਤ ਪਲੇਅ ਕਰ ਦਿਓ, ਅਤੇ ਨਾਲ ਲਿਖਦੇ ਨੇ ਜੀ ਥੈਂਕ ਯੂ, ਸਾਡੇ ਵੱਲੋਂ ਵੀ ਆਪ ਜੀ ਨੂੰ ਥੈਂਕ ਯੂ ਵੈਰੀ ਮੱਚ, ਤੁਸੀਂ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕੀਤਾ। ਅਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਪਹੁੰਚਿਆ ਹੈ ਸਾਡੇ ਕੋਲ ਸ ਪ੍ਰੇਮ, ਨਮਸਤੇ, ਕਬੂਲ ਕਰੇ ਜੀ, ਸਾਡੇ ਵੱਲੋਂ ਵੀ ਹੱਥ ਜੋੜ ਕੇ ਨਮਸਕਾਰ। ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸ਼ਾਮਿਲ ਕਰ ਲਿਓ, ਚੱਕ 15PCS, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਰਾਜਸਥਾਨ ਤੋਂ ਇਹ ਮੈਸੇਜ ਸਾਡੇ ਕੋਲ ਪਹੁੰਚਿਆ। ਅਤੇ ਲਿਖਣ ਵਾਲੇ ਨੇ ਸਰਬਜੀਤ ਸਿੰਘ ਜੋਸ਼ਨ, ਸਰਬਜੀਤ ਕੌਰ ਜੋਸ਼ਨ, ਗੁਰਮਨ ਸਿੰਘ ਜੋਸ਼

ਮੇਲਬਰਨ ਆਸਟ੍ਰੇਲੀਆ ਤੋਂ ਆਦਰਸ਼ ਪਾਲ ਸਿੰਘ ਜੋਸਨ ਤੇ ਵੈਂਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਜੋਸਨ ਜਿਹੜੇ ਮੈਸੇਜ ਦੇ ਤਹਿਤ ਨਾਮ ਨੇ ਤੇ ਅਗਲਾ ਮੈਸੇਜ ਅਸੀਂ ਪਹੁੰਚਿਆ ਹੈ ਸਾਡੇ ਕੋਲ ਤੇ ਸ਼ਾਮਿਲ ਕਰਨ ਲੱਗੇ ਹਾਂ ਬਿਹਾਰੀ ਕਲੋਨੀ ਸ਼ਹਾਦਰਾ ਦਿੱਲੀ ਤੋਂ ਲਿਖਣ ਵਾਲੇ ਨੇ ਤੁਲਸੀ ਮਸਕੀਨ ਵੀਨਾ ਮਸਕੀਨ ਆਸ਼ੀਸ਼ ਰਾਜਾ ਚੇਤਨਿਆ ਮਸਕੀਨ ਪੰਚਕੂਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ ਰਚਿਤਾ ਖੁਰਾਨਾ ਕੇਸ਼ੂ ਖੁਰਾਨਾ ਆਜੇ ਮੈਡਮ ਜੀ ਅਸੀਂ ਵੀ ਜੁੜ ਗਏ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਤਹਿਤ ਜੁੜ ਗਏ ਸਾਨੂੰ ਮੈਸੇਜ ਕਰਕੇ ਸਵਾਗਤ ਹੈ ਤੁਹਾਡਾ ਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਪਹੁੰਚਿਆ ਹੈ ਸਾਡੇ ਕੋਲ ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਤੋਂ ਬਠਿੰਡਾ ਤੋਂ ਇਹ ਮੈਸੇਜ ਪਹੁੰਚਿਆ ਲਿਖਣ ਵਾਲੇ ਨੇ ਵੀਨਾ ਰਾਣੀ ਆਸ਼ਾ ਰਾਣੀ ਤੇਜਸ ਨਿਮਲ ਹਰਗੁਣ ਨਿਮਲ ਮੰਜੂ ਬਾਲਾ ਮਨੋਜ ਕੁਮਾਰ ਬੇਗਰਾਜ ਟੇਲਰ ਮਾਸਟਰ ਮੋਹਨ ਲਾਲ ਟੇਲਰ ਮਾਸਟਰ ਜਲੇਬੀ ਵਾਲਾ ਚੌਂਕ ਸਿਰਕੀ ਬਾਜ਼ਾਰ ਬਠਿੰਡਾ ਤੋਂ ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ ਟੇਲਰ ਮਾਸਟਰ ਜੀ ਦੇਸ਼ ਰਾਜ ਮਾਂਡਵਿਆ ਤੇ ਸਮੂਹ ਪਰਿਵਾਰ ਤੇ ਆਂਢੀ ਗੁਆਂਢੀ ਸਾਰੇ ਹੀ ਪਰਿਵਾਰ ਤੇ ਆਂਢੀ ਗੁਆਂਢੀ ਸਭ ਦਾ ਧੰਨਵਾਦ ਜੀ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ ਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰ ਲੱਗੇ ਹਾਂ ਸਾਡੇ ਕੋਲ ਪਹੁੰਚਿਆ ਹੈ ਕਹਿੰਦੇ ਨੇ ਕੋਈ ਵੀ ਜਿਹੜਾ ਗੀਤ ਹੈ ਸਾਡੇ ਵਾਸਤੇ ਪੰਜਾਬੀ ਗੀਤ ਪਲੇਅ ਕਰ ਦਿਓ ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਇਹ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਤੇ ਮੈਸੇਜ ਦੇ ਲੜੀ ਦੇ ਵਿੱਚ ਹੀ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡਾਬਾ ਵਾਲੀ ਤੋਂ ਲਿਖਣ ਵਾਲੇ ਨੇ ਕ੍ਰਿਸ਼ਨ ਲਾਲ ਸਿਮਰੀ ਦੇਵੀ ਮਨੋਜ ਕੁਮਾਰ ਪੁਸ਼ਪਾ ਰਾਣੀ ਸ਼ੈਲਿੰਦਰ ਕੁਮਾਰ ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸੁਣਾ ਦਿਓ ਬਹੁਤ ਬਹੁਤ ਸ਼ੁਕਰੀਆ ਆਪ ਸਬਜ਼ੀ ਦਾ ਪ੍ਰੋਗਰਾਮ ਦੇ ਤਹਿਤ ਸਾਨੂੰ ਇੰਨੇ ਸਾਰੇ ਵਟਸਐਪ ਮੈਸੇਜਿਸ ਕਰਨ ਲਈ

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:51 ਤੇ 50 ਸਕਿੰਟ ਦਾ ਤੇ ਜਾਰੀ ਹੈ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ। ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਸ਼ਾਮਿਲ ਕਰ ਰਹੇ ਹਾਂ ਤੁਹਾਡੇ ਵੱਲੋਂ ਭੇਜੇ ਹੋਏ ਵਟਸਐਪ ਮੈਸੇਜ ਤੇ ਖਤ ਤੇ ਫੋਨ ਦੇ ਤਹਿਤ ਹੀ ਮੈਸੇਜ ਮੇਰੇ ਕੋਲ ਅਗਲਾ ਪਹੁੰਚਿਆ ਹੈ। ਸਤਨਾਮ ਸਿੰਘ ਗਿੱਲ, ਵਿਲੇਜ ਪੱਖੀ ਖੁਰਦ, ਡਿਸਟ੍ਰਿਕਟ ਫਰੀਦਕੋਟ ਤੋਂ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਮੈਸੇਜ ਕਰਨ ਲਈ। ਤੇ ਲਿਖਦੇ ਨੇ ਕਿ ਕੋਈ ਵੀ ਗੀਤ ਹੈ ਜਿਹੜਾ ਸਾਡੇ ਵਾਸਤੇ

ਪ੍ਰਚਾਰਿਤ ਕਰ ਦਿਓ। ਇਸੇ ਤਹਿਤ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ। ਪਹੁੰਚਿਆ ਸਾਡੇ ਕੋਲ ਪਿੰਡ ਫੁੱਲੋ ਮਿੱਠੀ, ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਬੂਲ ਕਰੋ। ਮੈਸੇਜ ਲਿਖਣ ਵਾਲੇ ਨੇ ਹਰਜਾ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ ਪੈਂਚਰਾਂ ਵਾਲਾ, ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੋਲਤਰ, ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗੈਰੀ ਬੁੱਟਰ ਤੋਂ ਬਹੁਤ ਬਹੁਤ ਸ਼ੁਕਰੀਆ ਆਪ ਸਬਜ਼ੀ ਦਾ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕਰਨ ਲਈ। ਤੇ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਨੱਤ ਰੋਡ ਤਲਵੰਡੀ ਸਾਬੋ ਤੋਂ। ਲਿਖਣ ਵਾਲੇ ਨੇ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾਂ ਤੋਂ। ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ, ਤੇ ਨਾਲ ਧੰਨਵਾਦ, ਸਾਡੇ ਵੱਲੋਂ ਵੀ ਆਪ ਜੀ ਦਾ ਧੰਨਵਾਦ। ਤੇ ਅਗਲਾ ਮੈਸੇਜ ਸ਼ਾਮਿਲ ਕਰਨ ਲੱਗੇ ਹਾਂ ਜੀ। ਕਹਿੰਦੇ ਨੇ ਆਪਕੋ ਪ੍ਰੇਮ ਪੂਰਵਕ ਆਦਾਬ, ਸਾਡੇ ਵੱਲੋਂ ਵੀ ਆਦਾਬ। ਗਾਮ ਕੁਮਾਰ ਹੇੜਾ ਸਹਾਰਨਪੁਰ ਤੋਂ ਇਹ ਮੈਸੇਜ ਸਾਡੇ ਕੋਲ ਪਹੁੰਚਿਆ ਹੈ। ਲਿਖਣ ਵਾਲੇ ਨੇ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸਦਾਮ, ਅਦੀਪ। ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਆਪਣੀ ਪਸੰਦ ਦਾ ਸੁਣਾ ਦਿਓ ਜੀ, ਗੀਤ ਪ੍ਰਸਾਰਿਤ ਕਰਾਂਗੇ, ਤੇ ਸਾਡੇ ਵੱਲੋਂ ਆਪ ਜੀ ਦਾ ਸ਼ੁਕਰੀਆ। ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਜੀ, ਹੱਥ ਜੋੜ ਕੇ ਨਮਸਕਾਰ। ਪਹਿਲਾਂ ਸਾਨੂੰ ਲਿਖ ਰਹੇ ਨੇ, ਫਿਰ ਨਮਸਕਾਰ ਵਰਬਲੀ, ਤੇ ਫਿਰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਮੈਸੇਜ ਪਹੁੰਚਿਆ ਵੜਿੰਗ ਖੇੜਾ ਪੰਜਾਬ ਤੋਂ, ਮਿੰਟੂ, ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਲਈ, ਤੇ ਨਾਲੇ ਫਰਮਾਇਸ਼ ਲਿਖਦੇ ਨੇ ਕਿ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ। ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਪਹੁੰਚਿਆ ਹੈ ਸਾਡੇ ਕੋਲ। ਲਿਖਦੇ ਨੇ ਕਾਰਿਆਕ੍ਰਮ ਸੁਰੀਲੀ ਦੁਪਹਿਰ, ਆਦਰਣੀ ਆਰ ਜੇ ਜੀ ਕੋ ਗੁੱਡ ਆਫਟਰਨੂਨ, ਸਾਡੇ ਵੱਲੋਂ ਵੀ ਗੁੱਡ ਆਫਟਰਨੂਨ। ਕਿਰਪਾ ਆਪ ਹਮ ਲੋਗੋਂ ਕੇ ਲਈ ਕੋਈ ਵੀ ਪੰਜਾਬੀ ਗੀਤ ਹੈ ਆਪਣੀ ਪਸੰਦ ਕਾ ਸੁਣਵਾ ਦੀਜੀਏ ਜੀ। ਤੁਸੀਂ ਪ੍ਰੋਗਰਾਮ ਸੁਣਦੇ ਰਹੋ ਤੇ ਅਸੀਂ ਪੰਜਾਬੀ ਗੀਤ ਹੀ ਪ੍ਰਸਾਰਿਤ ਕਰ ਰਹੇ ਹਾਂ, ਧੰਨਵਾਦ। ਲਿਖਦੇ ਨੇ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਕੋਟਵਾ, ਨਾਰਾਇਣਪੁਰ, ਬਾਬਾ ਪੱਟੀ ਬਲੀਆਂ ਤੋਂ। ਲਿਖਣ ਵਾਲੇ ਨੇ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬਿਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਵੀ ਨਾਮ ਨੇ, ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪ੍ਰਾਂਜਲ ਰਾਏ, ਬਹੁਤ ਬਹੁਤ ਸ਼ੁਕਰੀਆ ਆਪ ਸਬਜ਼ੀ ਦਾ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕਰਨ ਲਈ ਜੀ। ਤੇ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਇਹ ਗੀਤ।

ਜੀ ਸਰੋਤਿਓ, ਸਮਾਂ 2:56 ਤੇ 15 ਸਕਿੰਟ ਦਾ ਤੇ ਬਹੁਤ ਸਾਰੇ ਵਟਸਐਪ ਮੈਸੇਜ ਦੇ ਨਾਲ ਸਾਡੇ ਕੋਲ ਖਤ ਵੀ ਹੈ ਜਿਹੜੇ ਰੋਜ਼ਾਨਾ ਬਹੁਤ ਸਾਰੇ ਪਹੁੰਚਦੇ ਨੇ ਤੇ ਹੁਣ ਕੁਝ ਖਤ ਹੈ ਜਿਹੜੇ ਅਸੀਂ ਸ਼ਾਮਿਲ ਕਰਨ ਲੱਗੇ ਹਾਂ। ਸਾਡੇ ਕੋਲ ਪਹਿਲਾ ਖਤ ਪਹੁੰਚਿਆ ਜੀ ਮਸੀਤਾ ਡਾਬਾ ਵਾਲੀ ਤੋਂ। ਲਿਖਣ ਵਾਲੇ ਨੇ ਦਰਸ਼ਨ ਲੋੜ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਖਤ ਲਿਖਿਆ। ਤੇ ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਗਾਂਧੀ ਚੌਂਕ ਰੋਪੜ ਪੰਜਾਬ ਤੋਂ। ਲਿਖਣ ਵਾਲੇ ਨੇ ਹਰਦੇਵ ਮਿੱਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ, ਮਿੱਕਾ ਬਿਰਕ, ਬਿਰਕ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਤਹਿਤ

ਸਮਾਂ ਕੱਢ ਕੇ ਖਤ ਲਿਖਿਆ ਤੇ ਉਹਨੂੰ ਪੋਸਟ ਕੀਤਾ ਜੀ। ਅਗਲਾ ਖਤ ਤੇ ਸ਼ਾਮਿਲ ਕਰਨ ਲੱਗਿਆ, ਮਹਿਜ਼ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਗੁਰਮੰਨਤ, ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਖਤ ਲਿਖਿਆ। ਤੇ ਅਗਲਾ ਖਤ ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਔਰ ਬਾਬੂ ਰਿਆਂਸ਼ ਠਾਕੁਰ, ਸਾਰੇ ਹੀ ਠਾਕੁਰ ਫੈਮਿਲੀ ਦਾ ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਖਤ ਲਿਖਿਆ ਤੇ ਖਤ ਜਿਹੜਾ ਬਹੁਤ ਦੂਰ ਤੋਂ ਯਾਨੀ ਕਿ ਸਫ਼ਰ ਕਰਕੇ ਸਾਡੇ ਤੱਕ ਪਹੁੰਚਿਆ ਹੈ। ਤੇ ਅਗਲਾ ਖਤ ਮੇਰੇ ਹੱਥ ਦੇ ਵਿੱਚ ਲਿਖਣ ਵਾਲੇ ਨੇ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਲ ਸਿੱਧੂ, ਸੋਨੀ ਸਿੱਧੂ, ਰਮੀ ਸਿੱਧੂ, ਤਹਿਸੀਲ ਡਾਕਾ ਨਾਨਾ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਇਹ ਖਤ ਸਾਡੇ ਕੋਲ ਪਹੁੰਚਿਆ ਹੈ। ਤੇ ਅਗਲਾ ਖਤ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ। ਲਿਖਣ ਵਾਲੇ ਨੇ ਲਿਖਦੇ ਨੇ, ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਲਿਖਣ ਵਾਲੇ ਨੇ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਨਾਲ ਆਪਣੇ ਦੋਸਤਾਂ ਦੇ ਨਾਮ ਵੀ ਲਿਖਦੇ ਨੇ, ਕੁਲਵੰਤ ਗਿੱਲ ਮਲੋਟ, ਕੁਲਦੀਪ ਧੀਂਗੜਾ, ਪਿਆਰਾ ਸਿੰਘ, ਕੋਟ ਸ਼ਮੀਰ, ਦਰਸ਼ਨ ਕੈਲੇਬੰਤ ਜੀ। ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ, ਪ੍ਰੋਗਰਾਮ ਸੁਣਦੇ ਰਹੋ, ਅਸੀਂ ਬਹੁਤ ਸਾਰੇ ਗੀਤ ਹੈ ਜਿਹੜੇ ਪ੍ਰਸਾਰਿਤ ਕਰਦੇ ਹਾਂ। ਤੇ ਅਗਲਾ ਖਤ ਮੇਰੇ ਹੱਥ ਦੇ ਵਿੱਚ ਪਹੁੰਚਿਆ ਹੈ ਸਾਡੇ ਕੋਲ ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆਂ ਤੋਂ। ਲਿਖਣ ਵਾਲੇ ਨੇ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ ਜੀ, ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਖਤ ਲਿਖਿਆ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਮਾਂ ਸਟੂਡੀਓ ਦੀ ਘੜੀ ਮੁਤਾਬਿਕ 2:59 ਤੇ 53 ਸਕਿੰਟ ਦਾ ਤੇ 3 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਤਹਿਤ ਤੁਸੀਂ ਸੁਣੋਗੇ 3 ਵਜੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।
1: आप सुन रहे हैं विविध भारती, देश की सुरीली धड़कन। बस सखी सहेली के लिए कीजिए थोड़ा सा इंतजार।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 5:20 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਲਈ ਪ੍ਰੋਗਰਾਮ ਕਿਸਾਨ ਵਾਣੀ।

ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਹਾਜ਼ਰ ਹਾਂ ਜੀ। ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਅੱਜ ਦਿਨ ਵੀਰਵਾਰ ਤੇ ਵੀਰਵਾਰ ਵਾਲੇ ਦਿਨ ਅਸੀਂ ਪ੍ਰੋਗਰਾਮ ਕਿਸਾਨ ਬਾਣੀ ਦੇ ਅੰਤਰਗਤ ਤੁਹਾਨੂੰ ਸੁਣਵਾਉਂਦੇ ਹਾਂ ਸਾਡਾ ਹਫ਼ਤਾਵਾਰੀ ਸਿਲਸਿਲਾ ਖੁੰਡ ਚਰਚਾ। ਅੱਜ ਤੁਸੀਂ ਖੁੰਡ ਚਰਚਾ ਦਾ 383ਵਾਂ ਭਾਗ ਸੁਣੋਗੇ। ਇਸ ਵਿੱਚ ਵਿਸ਼ਾ ਹੋਵੇਗਾ ਪਿਛਲੇ 12 ਸਾਲਾਂ ਵਿੱਚ ਖੇਤੀਬਾੜੀ ਵਿੱਚ ਪ੍ਰਾਪਤੀਆਂ ਤੇ ਭਾਗ ਲੈਣ ਵਾਲੇ ਕਲਾਕਾਰ ਹੋਣਗੇ। ਅੰਗਦ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣੋਗੇ ਕੁਲਵਿੰਦਰ ਸਿੰਘ ਚਾਨੀ ਨੂੰ, ਤਰਸੇਮ ਬੁੱਟਰ ਦੀ ਆਵਾਜ਼ ਨੰਬਰਦਾਰ ਦੇ ਕਿਰਦਾਰ ਦੇ ਵਿੱਚ ਸੁਣੋਗੇ ਤੇ ਫੀਲੇ ਦੀ ਆਵਾਜ਼ ਦੇ ਵਿੱਚ ਕੁਲਵਿੰਦਰ ਸਿੰਘ ਔਲਖ ਨੂੰ ਤੁਸੀਂ ਸੁਣੋਗੇ। ਆਲੇਖ ਕੁਲਵਿੰਦਰ ਸਿੰਘ ਚਾਨੀ ਦਾ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਪੇਸ਼ ਹੈ ਅੱਜ ਦਾ ਹਫ਼ਤਾਵਾਰੀ ਸਿਲਸਿਲਾ ਖੁੰਡ ਚਰਚਾ ਦਾ 383ਵਾਂ ਭਾਗ।

0: ਓਏ ਵਾਹ ਓਏ ਭੂਰਿਆ ਓਏ ਪਤੰਦਰਾ ਕੰਮ ਦੀ ਰੁੱਤ ਹੈ ਤੇ ਤੂੰ ਇੱਥੇ ਬੈਠਾ ਮੌਜ ਨਾਲ ਆਸਣ ਲਈ ਹੈ ਓਏ ਹੋ ਕਿਆ ਪਰਾਂ ਜਾ ਮਾਰ ਮੜਾ ਜਾ ਪਾਸਾ ਓਏ ਰੱਖਣ ਦੇ ਆਸਣ ਮੈਨੂੰ ਵੀ
1: ਆਹਾ ਤੂੰ ਬੜਾ ਕਸੀਆ ਚੱਕੀ ਫਿਰਦਾ ਹੈ ਨਾ ਬੂਥਾ ਤੂੰ ਵੀ ਟਾਈਮ ਸਿਰ ਇੱਧਰ ਨੂੰ ਚੱਕ ਹੀ ਲੈਣਾ ਹੈ ਵੱਡਿਆ ਕੰਮ ਆ
2: ਓਏ ਚੰਗਾ ਓਏ ਇੱਧਰ ਨੂੰ ਹੋ ਜਾ ਮਾੜਾ ਜਾ ਹੁਣ ਸਾਰੇ ਹੀ ਖੁੰਡ ਰੋਕੀ ਬੈਠਾ ਅਕਬਰ ਦੇ ਆਸਣ ਵਾਂਗੂ
1: ਓਏ ਹੋਈ ਤਾਂ ਜਾਣਾ ਯਾਰ ਧੱਕੇ ਕਾ ਤੂੰ ਮਾਰਦਾ ਹੈ ਐਵੇਂ ਕੋਈ ਜੋੜ ਹਿਲਾ ਦੇਗਾ ਪਸ਼ੂਆਂ ਵਰਗਾ ਤੂੰ ਹੈਗਾ ਓਏ ਨਾਲੇ ਜਿੱਡਾ ਖੁੰਡ ਹੈ ਓਨਾ ਹੀ ਇੱਧਰ ਹੋਊ
0: ਬਸ ਆਹੀ ਤੈਨੂੰ ਮੈਂ ਸਮਝਾਉਂਦਾ ਸੀ ਵੀ ਜਿੰਨਾ ਕ ਆਪਣੇ ਕੋਲ ਵਾਹਨ ਹੋਊ ਓਏ ਓਨਾ ਕੀ ਕੰਮ ਕਰਾਂਗੇ ਆ ਹੁਣ ਹੋਰਾਂ ਦੇ ਵਾਹਨ ਚ ਥੋੜਾ ਲੱਗੇ ਰਹਾਂਗੇ ਮੱਥਾ ਮਾਰਨ ਹੈ ਮਾਰਦਾ ਭਗਾਈ
1: ਓਏ ਭਾਈ ਸਾਹਿਬ ਓਏ ਖੇਤੀ ਦੇ ਕੰਮ ਵੀ ਕਦੇ ਮੁੱਕੇ ਆ ਓਏ ਆ ਵੱਟਾਂ ਰੌਲੇ ਜੇ ਉਹ ਭਾਵੇਂ ਸਾਰਾ ਦਿਨ ਕੰਮ ਲੱਗਿਆ ਰਹਿ ਉਹ ਜੇ ਕਿਤੇ ਤੇਰੇ ਅਰਗ ਨੇ ਡੱਕਾ ਤੋੜ

0: ਪਈ ਨੀ, ਓਹਦੀ ਗੱਲ ਅੱਡ ਹੈ।
1: ਓਏ ਆਹੋ, ਗੱਲ ਤਾਂ ਤੇਰੀ ਠੀਕ ਹੈ ਭੂਰਿਆ, ਕਰਨ ਵਾਲੇ ਨੂੰ ਕੰਮ ਕਿੱਥੇ ਮੁਕਦੇ ਹੈ। ਓਏ ਆ ਤੇਰੇ ਅਰਗੇ ਕਾਮੇ ਬੰਦਿਆਂ ਨੂੰ ਖਾਸ ਕਰਕੇ, ਉਹ ਜਿਵੇਂ ਹੁਣ ਤੂੰ ਵੱਟਾਂ ਪੋਚਣ ਲਈ ਲੱਗਿਆ ਪਿਆ ਹੈ, ਵੱਡਾ ਕਿਸਾਨ।
0: ਓਏ ਨੰਬਰਦਾਰਾ, ਚੇਡਾਂ ਕਰਦਾ ਚੇਡਾਂ। ਓਏ ਮੈਂ ਭਾਈ ਸਾਹਿਬ ਆਪਦਾ ਕੰਮ ਨਿਬੇੜ ਕੇ ਆਇਆ, ਉਹ ਮੋਟਰ ਛੱਡੀ ਪਈ ਹੈ, ਗੇੜਾ ਹੀ ਮਾਰਨਾ, ਮਾਰ ਆਵਾਂਗੇ। ਉਹ ਬਾਕੀ ਆ ਝੋਨਾ ਲਾਉਣ ਵਾਲਾ ਕੰਮ ਝੋਨਾ ਲਾਉਣ ਵਾਲੇ ਨੇ ਕਰਨਾ, ਹੋਰ ਦੱਸ ਉੱਥੇ ਹੁਣ ਮੈਂ ਕੀ ਕਰਾਂ।
2: ਉਹ ਚੱਲ ਜੇ ਆਪਦਾ ਕੰਮ ਨਿਬੜ ਗਿਆ ਹੋਵੇ ਤਾਂ ਕਿਸੇ ਯਾਰ ਮਿੱਤਰ ਨੂੰ ਸਹਾਰਾ ਲਵਾਈ ਦੇਈਦਾ ਹੁੰਦਾ ਹੈ ਕਿ ਨਹੀਂ।
0: ਉਹ ਜੇ ਯਾਰਾਂ ਮਿੱਤਰਾਂ ਦਾ ਤੈਨੂੰ ਬਾਲਾ ਹੀ ਹੇ ਜਾਂਦਾ ਨਾ, ਤਾਂ ਤੂੰ ਲਵਾ ਦੇ ਆਹ ਆਪਦੇ ਚਾਦਰ ਵੱਟੀਏ ਯਾਰ ਨੰਬਰਦਾਰ ਨਾਲ ਝੁੱਟੀ।
2: ਉਹ ਇਹਦੇ ਨਾਲ ਝੁੱਟੀ ਕੀ ਲਵਾ ਦਾਂ ਯਾਰ ਮੈਂ, ਹੈਂ। ਉਹ ਇਹ ਤਾਂ ਆਪ ਮੰਜੇ ਤੇ ਬੈਠਾ ਹੁੰਦਾ ਦਰਵਾਜੇ ਦੇ ਵਿੱਚ, ਲੱਤਾਂ ਚੌੜੀਆਂ ਕਰੀ, ਹੈਂ, ਖੁੰਡੀ ਨਾਲ ਕੁੱਤਿਆਂ ਨੂੰ ਹੁਲਾ ਹੁਲਾ ਕਰੀ ਜਾਊ ਤੇ ਜਾਂ ਡੰਗਰਾਂ ਨੂੰ ਹੋਕੇ ਮਾਰੀ ਜਾਊ, ਹੈਂ। ਓਏ ਵਿਹਲਾ ਹੀ ਹੁੰਦਾ ਇਹ ਵੀ, ਹੁਣ ਕੰਮ ਮੁੰਡਿਆਂ ਨੇ ਸਾਂਭ ਰੱਖਿਆ, ਹੁਣ ਮੈਂ ਦੱਸ ਕੀ ਇਹਦੀਆਂ ਯਾਰ ਲੱਤਾਂ ਘੁੱਟਿਆ ਕਰਾਂ। ਓਏ ਨਾਲੇ ਲੰਗੋਟੀਆ ਯਾਰ ਤਾਂ ਸੁਣਿਆ ਸੀ, ਆ ਚਾਦਰ ਵੱਟੀਏ ਯਾਰ ਕੀ ਹੁੰਦਾ, ਐਵੇਂ ਭਕਾਈ ਮਾਰਦਾ ਹੁੰਦਾ।
0: ਓਏ ਲੰਗੋਟੀਆ ਤਾਂ ਹੁੰਦੇ ਆ ਬਚਪਨ ਵਾਲੇ, ਤੇ ਆ ਚਾਦਰ ਵੱਟੀਏ ਹੁੰਦੇ ਆ ਤੇਰੇ ਤੇ ਨੰਬਰਦਾਰ ਵਰਗੇ, ਉਹ ਜਿਹੜੇ ਇੱਕ ਦੂਜੇ ਦੇ ਚਾਦਰੇ ਬੰਨੀ ਰੱਖਦੇ ਆ।
1: ਓਏ ਜਾ ਯਾਰ ਪੂਰਿਆ, ਤੂੰ ਤਾਂ ਆਪਦੀ ਬਦਮਾਨੀ ਘੋਟਣ ਲੱਗ ਜਾਂਦਾ। ਓਏ ਆਏ ਤਾਂ ਜੇ ਭਾਈ ਸਾਹਿਬ, ਮੈਂ ਤੈਨੂੰ ਕਹਾਂ ਵੀ ਤੇਰਾ ਵੀ ਤਾਂ ਝੰਡਾ ਲੰਗੋਟੀਆ ਯਾਰ ਹੈ। ਓਏ ਤੂੰ ਕਰਾ ਦਿਆ ਕਰ ਉਹਦੇ ਨਾਲ ਕੋਈ ਖਾਲ ਖੱਬੇ ਦਾ ਕੰਮ।
0: ਓਏ ਨੰਬਰਦਾਰਾ, ਓਏ ਆ ਖਾਲ ਖੱਬੇ ਵਾਲਾ ਕਿਹੜਾ ਕੰਮ ਰਹਿ ਗਿਆ ਹੁਣ, ਆ ਸਪਰੇਹਾਂ ਸੁਪਰੇਹਾਂ ਜੀਆਂ ਇੱਕ ਵਾਰੀ ਮਾਰੋ, 6 ਮਹੀਨੇ ਲੋੜ ਨਹੀਂ ਪੈਂਦੀ ਸਵਾਰਨ ਦੀ, ਉਹ ਪਹਿਲਾਂ ਹੀ ਸੀ ਟੱਕਰਾਂ, ਹੁਣ ਤਾਂ ਖੇਤੀਬਾੜੀ ਸੌਖੀ ਹੋ ਗਈ।
2: ਓਏ ਹਾਂ, ਗੱਲ ਤਾਂ ਤੇਰੇ ਖੈਰ ਪੈਂਟ ਆ ਭੂਰਿਆ, ਓਏ ਖੇਤੀ ਦੇ ਕੰਮ ਧੰਦੇ ਨਾ ਪਹਿਲਾਂ ਨਾਲੋਂ ਤਾਂ ਬਈ ਪੂਰੇ ਬਦਲ ਗਏ। ਆ ਤੂੰ ਦੇਖ ਲਾ, ਪਹਿਲਾਂ ਆ ਫਸਲਾਂ ਹੀ ਆ ਕਣਕ ਬਾਜਰਾ ਹੋ ਗਿਆ, ਆ ਗੁਆਰਾ ਹੋ ਗਿਆ, ਨਰਮਾ ਜਾਂ ਕਪਾਹ ਹੁੰਦੀ ਸੀ, ਆ ਹੁਣ ਤਾਂ ਮੈਂ ਕਿਹਾ ਵੀ 100 ਤਰ੍ਹਾਂ ਦੀਆਂ ਤਾਂ ਫਸਲਾਂ ਹੀ ਆ ਯਾਰ, ਕਿ ਨਹੀਂ।
0: ਓਏ ਫਸਲਾਂ ਹੀ 100 ਤਰ੍ਹਾਂ ਦੀਆਂ ਨੀ, ਓਏ ਇੱਕ ਫਸਲ ਦੇ 100-100 ਤਰ੍ਹਾਂ ਦੇ ਬੀਜ ਹੈ, ਉਹ ਜਿਹੋ ਜਿਹੀ ਜ਼ਮੀਨ ਉਹੋ ਜਿਹੇ ਹਿਸਾਬ ਨਾਲ ਬੀਜ ਮਿਲ ਜਾਂਦਾ ਫਸਲ ਦਾ। ਓਏ ਆ ਭਤੀਜ ਕੇ ਦੱਸਦੇ ਤਾਂ ਹੁੰਦੇ ਆ ਯਾਰ।
1: ਓਏ ਆਹੋ ਭੂਰਿਆ, ਦੱਸਦੇ ਹੁੰਦੇ ਆ ਭਾਈ, ਦੱਸਦੇ ਹੁੰਦੇ ਆ।

0: ਵੀ ਯਾਰ ਕਿੰਨੇ ਢੰਗ ਤਰੀਕੇ ਬਦਲ ਗਏ ਖੇਤੀ ਦੇ।
1: ਓਏ ਭੂਰਿਆ, ਓਏ ਖੇਤੀ ਦੀਆਂ ਸਕੀਮਾਂ ਤਾਂ ਯਾਰ ਸਕੀਮਾਂ ਹੀ ਹੁੰਦੀਆਂ, ਆ ਜੇ ਕੋਈ ਲਾਹਾ ਲੈ ਗਿਆ ਲੈ ਗਿਆ, ਤੇ ਜਿਹੜਾ ਰਹਿ ਗਿਆ ਰਹਿ ਗਿਆ ਕਿ ਨਹੀਂ।
2: ਬਈ ਇਸ ਪੱਖੋਂ ਤਾਂ ਫਿਰ ਫੀਲਿਆ ਆਪਾਂ ਨੂੰ ਝੰਡੇ ਦੀ ਮੰਨਣੀ ਪਊ। ਸਕੀਮਾਂ ਦਾ ਲਾਹਾ ਲੈਣ ਲਈ ਸਕੀਮ ਲਾਉਣ ਚ ਤਾਂ ਬਾਲਾ ਮਾਰ ਹੈ ਪਤੰਦਰ।
1: ਓਏ ਮਾਰ ਕਾਹਦਾ ਯਾਰ ਨੰਬਰਦਾਰਾ, ਓਏ ਭਗਾਈ ਮਾਰਦਾ ਰਹਿੰਦਾ ਹੈ। ਓਏ ਗੱਲ ਦਾ ਕੋਈ ਸਿਰ ਨੀ ਹੁੰਦਾ ਪੈਰ ਨੀ ਹੁੰਦਾ ਯਾਰ, ਓਏ ਗੱਪ ਮਰੀ ਜਾਂਦਾ ਹੁੰਦਾ ਤੁਹਾਡੇ ਕੋਲੇ ਬੈਠਾ ਹੋ। ਹਾਂ
0: ਉਹ ਮੈਂ ਮੰਨਦਾ ਵੀ ਭਗਾਈ ਮਾਰਦਾ, ਪਰ ਮੈਂ ਆਪਦੇ ਅੱਖੀ ਵੇਖਿਆ ਉਹ ਪਤਾ ਨੀ ਕਿਹੜੀ ਸਕੀਮ ਲਾ ਕੇ ਨਵਾਂ ਟਰੈਕਟਰ ਲਿਆਇਆ, ਉਹ ਨਾਲੇ ਕਹਿੰਦਾ ਅੱਧੇ ਪੈਸੇ ਮਾਫ ਹੈ।
1: ਉਹ ਯਾਰ ਭੂਰਿਆ, ਓਏ ਤੂੰ ਵੀ ਹੁਣ ਰੋੜੀ ਜਾਂਦਾ ਯਾਰ ਐਵੇਂ, ਅਗਲੇ 10 ਰੁਪਏ ਨੀ ਛੱਡਦੇ ਤੇ ਤੂੰ ਅੱਧੇ ਛਡਾਉਣ ਦੀ ਆਖੀ ਜਾਂਦਾ ਯਾਰ।
0: ਉਹ ਯਾਰ ਫੀਲਿਆ ਤੂੰ ਮੰਨਦਾ ਕਿਉਂ ਨੀ ਹੁੰਦਾ ਯਾਰ, ਉਹ ਸਰਕਾਰ ਦੀ ਕੋਈ ਸਕੀਮ ਸੀ, ਬਸ ਉਸ ਸਕੀਮ ਚ ਲਾ ਲਈ ਉਹਨੇ ਸਕੀਮ।
1: ਓਏ ਭੂਰਿਆ, ਓਏ ਮੈਂ ਮੰਨਦਾ ਵੀ ਝੰਡੇ ਨੇ ਕੋਈ ਸਕੀਮ ਲਾਈ ਹੋਊ, ਪਰ ਪੱਕੀ ਗੱਲ ਹੈ ਸਰਕਾਰ ਤੇ ਨੀ ਕਿਸੇ ਰਿਸ਼ਤੇਦਾਰ ਤੇ ਲਾਈ ਹੋਊ ਸਕੀਮ। ਵੀ ਲਿਆ ਤੇਰੇ ਨਵੇਂ ਟਰੈਕਟਰ ਦਾ ਜ਼ੋਰ ਵੇਖੀਏ ਕੱਦੂ ਕਰਕੇ, ਇਹੋ ਜਿਹੀਆਂ ਸਕੀਮਾਂ ਹੀ ਲਾਉਂਦਾ ਉਹ।
0: ਉਹ ਚੱਲ ਉਹ ਤਾਂ ਉਹਦਾ ਸੁਭਾਅ ਯਾਰ ਫੀਲਿਆ, ਪਰ ਟਰੈਕਟਰ ਉਹ ਸੱਚੀ ਆਪਦਾ ਹੀ ਲਿਆ। ਉਹ ਆਹ ਸੱਪ ਸੁੱਪ ਸੀੜੀ ਵਾਲੀ ਸਕੀਮ ਤੇ ਆ ਭਤੀਜ ਨੀ ਦੱਸਦਾ ਹੁੰਦਾ ਯਾਰ।
2: ਚੱਲ ਉਹ ਤਾਂ ਛੱਡ ਪੂਰਿਆ, ਪਹਿਲਾਂ ਮੈਨੂੰ ਐਂ ਦੱਸ ਵੀ ਤੂੰ ਅੱਜ ਬਾਲਾ ਹੀ ਭਤੀਜ ਭਤੀਜ ਕਿਉਂ ਕਰੀ ਜਾਂਦਾ।
0: ਉਹ ਯਾਰ ਉਹ ਤਾਂ ਮੇਰੇ ਮੂੰਹੋਂ ਨਿਕਲ ਜਾਂਦਾ ਵੀ ਉਹ ਅੱਜ ਆਇਆ ਹੀ ਨੀ, ਛੋੜ ਜਾ ਉਹ, ਨਹੀਂ ਤਾਂ ਆਪਾਂ ਵੀ ਕੋਈ 4 ਸਕੀਮਾਂ ਪੁੱਛ ਹੀ ਲੈਂਦੇ ਸੱਪ ਸੁੱਪ ਸੀੜੀ ਵਾਲੀਆਂ।
1: ਓਏ ਉਹ ਵੀ ਭਾਈ ਸਾਹਿਬ ਝੰਡੇ ਦੀ ਲੋਟ ਆਉਂਦੇ ਆ ਹੈਂ, ਓਏ ਆਪਾਂ ਨੂੰ ਕਾਹਨੂੰ ਦੱਸਦੇ ਆਹ ਸੱਪ ਸੀੜੀਆਂ ਜਾਂ ਆ ਨਿਓਲੇ ਸੀਟੀਆਂ ਬਾਰੇ।
3: ਉਹ ਤਾਇਆ ਜੀ ਸੱਪ ਸੀਟੀ ਨਹੀਂ ਹੁੰਦਾ, ਸਬਸਿਡੀ ਹੁੰਦਾ ਸਬਸਿਡੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ।
1: ਤੇਰੇ
0: ਆਖੇ ਤਾਂ ਬਲਣਾ ਹੀ ਪਊ ਫੀਲਿਆ, ਉਹ ਨਾਲੇ ਆਪਾਂ ਨੂੰ ਕਿਹੜਾ ਕੁਛ ਦੱਸਦਾ ਇਹ ਵੀ ਆਪਦੇ ਝੰਡੇ ਚਾਚੇ ਨਾਲ ਹੀ ਲਿਆਜਾਂ ਪੂਰਦਾ।
3: ਲਿਆਜਾਂ ਤਾਂ ਮੈਂ ਸਾਰਿਆਂ ਨਾਲ ਬਰਾਬਰ ਹੀ ਪੂਰਦਾ ਤਾਇਆ, ਨਾਲੇ ਮੈਂ ਤਾਂ ਜਿਹੜਾ ਵੀ ਕੁਛ ਦੱਸਦਾ ਇੱਥੇ ਦੱਸਦਾ ਖੁੰਡ ਤੇ ਸਾਰਿਆਂ ਨੂੰ, ਉਹ ਗੱਲ ਵੱਖਰੀ ਹੈ ਵੀ ਤੁਸੀਂ ਭੁੱਲ ਜਾਂਦੇ ਹੋ ਯਾਰ।
2: ਉਹ ਯਾਰ ਸ਼ੇਰਾ, ਯਾਦ ਰੱਖਣਾ ਜਾਂ ਨਾ ਰੱਖਣਾ ਇਹ ਤਾਂ ਭਾਈ ਸਾਡੀ ਮਰਜ਼ੀ ਹੈ, ਪਰ ਤੇਰਾ ਫਰਜ਼ ਹੈ ਵਾਰੀ ਵਾਰੀ ਸਾਨੂੰ ਯਾਦ ਕਰਾਵੇਂ, ਫੇਰ ਹੀ ਸਾਡੇ ਕੰਨ 'ਚ ਪਊ ਕਿ ਨਹੀਂ।
0: ਉਹ ਆਹੋ ਨੰਬਰਦਾਰਾ, ਨਹੀਂ ਤਾਂ ਐਵੇਂ ਯਾਦ ਰੱਖਣਾ ਪੈਜੂ ਫੀਲੇ ਨੂੰ ਤੇ ਫੀਲੇ ਦਾ ਦਿਮਾਗ ਖਰਚ ਹੋਜੂ।
3: ਉਹ ਚੱਲ ਕੋਈ ਨੀ ਯਾਰ ਤਾਇਆ, ਮੈਂ ਆਪਦਾ ਫਰਜ਼ ਨਿਭਾ ਦਿੰਦਾ, ਤੁਸੀਂ ਦੱਸੋ ਵੀ ਯਾਦ ਕੀ ਕਰਾਵਾਂ ਤੁਹਾਨੂੰ।
1: ਉਹ ਯਾਰ ਭਤੀਜ, ਆ ਭੂਰਾ ਵਪਾਰੀ ਕਹਿੰਦਾ ਸੀ ਵੀ ਝੰਡੇ ਨੇ ਨਵਾਂ ਟਰੈਕਟ ਲਿਆਂਦਾ, ਓਏ ਉਹਦੇ ਚੋਂ ਵੀ ਅਖੇ ਅੱਧੇ ਪੈਸੇ ਮਾਫ ਹੋ ਜਾਣਗੇ, ਪਰ ਯਾਰ ਮੇਰੇ ਤਾਂ ਮੰਨਣ ਚ ਆਉਂਦੀ ਨੀ ਇਹ ਗੱਲ ਹੈ, ਕੀ ਕਹਿੰਦਾ ਤੂੰ?
3: ਲੈ ਇਹਦਾ ਕੀ ਹੈ ਤਾਇਆ, ਇਹ ਤਾਂ ਭਾਵੇਂ ਤੂੰ ਲਿਆ।
0: ਚੱਕ ਬਈ ਫੀਲਿਆ, ਹੁਣ ਤਾਂ ਮੰਨੇਗਾ ਕਿ ਨਹੀਂ?
1: ਲੈ ਐ ਨੀ ਮੰਨਦਾ ਭਾਈ ਸਾਹਿਬ, ਜਾਂ ਤਾਂ ਮੈਨੂੰ ਪੂਰੀ ਗੱਲ ਖੁੱਲ ਕੇ, ਮੇਰਾ ਮਤਲਬ ਵੀ ਆ ਪੂਰੀ ਚੀਰ ਫਾੜ ਕਰਕੇ ਗੱਲ ਦੱਸੋ ਹੈਂ, ਓਏ ਫੇਰ ਹੀ ਪਤਾ ਲੱਗੂ ਗੱਲ ਦਾ ਵੀ ਅਸਲ ਚ ਗੱਲ ਸਿਰੇ ਕਿਵੇਂ ਲੱਗੂ।
3: ਓ ਕੋਈ ਨਾ ਯਾਰ ਤਾਇਆ, ਕਿਉਂ ਘਬਰਾਉਣਾ ਹੈ, ਤੈਨੂੰ ਪੂਰੀ ਡਿਟੇਲ ਚ ਦੱਸ ਦਿੰਨੇ ਆ ਵੀ ਕਿਵੇਂ ਲਿਆਂਦਾ ਝੰਡੇ ਚਾਚੇ ਨੇ ਟਰੈਕਟਰ ਅੱਧੇ ਪੈਸੇ ਮਾਫੀ ਵਾਲਾ।
0: ਨਾ ਬਈ ਭਤੀਜ, ਇਹ ਫਿਰ ਸੱਚੀ ਮਾਫ ਹੋ ਜਾਂਦੇ ਅੱਧੇ ਪੈਸੇ?
2: ਓਏ ਆਹੋ ਪੂਰਿਆ, ਹੁੰਦੇ ਹੀ ਹੋਣਗੇ ਮਾਫ, ਐਵੇਂ ਤਾਂ ਨੀ ਕਹਿੰਦਾ ਇਹ ਸ਼ੇਰ, ਕਿਉਂ ਸ਼ੇਰ ਵਗਿਆ?
3: ਬਿਲਕੁਲ ਬਾਬਾ ਜੀ, ਅਸਲ ਚ ਤਾਇਆ ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ਤੇ ਕਿਸਾਨਾਂ ਦੀ ਭਲਾਈ ਲਈ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ, ਆ ਮੇਰਾ ਮਤਲਬ ਖੇਤੀਬਾੜੀ ਸਕੀਮਾਂ ਚਲਾਈਆਂ ਜਾਂਦੀਆਂ, ਜਿਨ੍ਹਾਂ ਵਿੱਚੋਂ ਕਿਸਾਨਾਂ ਨੂੰ ਖੇਤੀ ਸੰਦਾਂ ਤੇ ਛੋਟ, ਬੀਜਾਂ ਤੇ ਸਪਰੇਹਾਂ ਆਦਿ ਲਈ ਆਰਥਿਕ ਸਹਾਇਤਾ, ਸਿੱਧੀ ਆਰਥਿਕ ਸਹਾਇਤਾ, ਜਾਂ ਵੱਖ ਵੱਖ ਫਸਲਾਂ ਜਾਂ ਖੇਤੀ ਲਈ ਵੱਖ ਵੱਖ ਤਰ੍ਹਾਂ ਨਾਲ ਕਿਸਾਨਾਂ ਦੀ ਮਦਦ ਕੀਤੀ ਜਾਂਦੀ ਹੈ।
1: ਉਹ ਯਾਰ ਹੋਰ ਤਾਂ ਛੱਡ ਭਤੀਜ, ਤੂੰ ਨਾ ਯਾਰ ਬਾਕੀ ਗੱਲਾਂ ਬਾਅਦ ਚ ਦੱਸੀ, ਪਹਿਲਾਂ ਆਹ ਟਰੈਟ ਵਾਲੀ ਸਕੀਮ ਵਾਲੀ ਗੱਲ ਸਿਰੇ ਲਾ ਯਾਰ।
3: ਲੈ ਸੁਣ ਫਿਰ ਤਾਇਆ, ਕੇਂਦਰ ਸਰਕਾਰ ਦੀ ਇੱਕ ਸਕੀਮ ਹੈ PM ਕਿਸਾਨ ਟਰੈਕਟਰ ਯੋਜਨਾ, ਜਿਹੜੀ ਕਿ ਕੇਂਦਰ ਸਰਕਾਰ ਵੱਲੋਂ ਛੋਟੇ ਜਾਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਸਸਤੀਆਂ ਦਰਾਂ ਤੇ ਟਰੈਕਟਰ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ਹੈ।
0: ਅੱਛਾ ਭਤੀਜ, ਇਹ ਫਿਰ ਸੱਪ ਸੁੱਪ ਸੀੜੀ ਕਿੰਨੇ ਕੀ ਮਿਲ ਜਾਂਦੀ ਹੈ?

0: हां आ गल कीती है भाई पूरे ने 1,00,000 रुपये दी। मैं कहा जमा मानी मोलिया पूरे ने, हुण तू दस शिरा।
1: एक छोटे किसान नूं नवा ट्रैक्टर खरीदण ते 20 तों 50% तक दी छोट दित्ती जांदी है बाबा जी। ते नाले एक गल होर, ए तां कीती आपां एक स्कीम दी गल, ते कल्ला ट्रैक्टर ही नहीं बल्कि बीजा बजाई दे होर खेती संदां तों इलावा जिवें कि पराली दी सांभ संभाल वास्ते ट्रैक्टर बेलर आदि वास्ते भी केंद्र सरकार वालों वक् वक् स्कीमां चलाईयां गईयां ने। जिवें ट्रैक्टर वाली स्कीम दे विच 20 तों 50% तक छोट है, उवें ही जे आपां पराली दी सांभ संभाल वास्ते संद संदेड़े लैणे आ तां उहदे विच अनुसूचित जातियां नूं 80% ते आम श्रेणी नूं 50% तक दी छोट मिलदी है संदां दे उत्ते। ते इह तों वी वड्डी गल, जिहड़े पराली वाले संद संदेड़े आ ओह समेत ट्रैक्टर आपां 30,00,000 रुपये दी राशि तक खरीद सकदे आ।
2: पूरा
1: स्कीम ही है, मौके ते चौका मारदा के नहीं ताया।
3: ओए चौके छक्यां नूं छड्ड यार भतीज, तू पहला ए दस भी आ जिहड़ा तू कहना हुणा भी आह फिर इहनूं पलाई किवें करना आपां।
1: ਇਹਦੇ ਲਈ ਤਾਂ ਤਾਇਆ ਸਰਕਾਰ ਸਮੇਂ ਸਮੇਂ ਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੰਦੀ ਹੈ, ਬਸ ਉਦੋਂ ਥੋੜੀ ਜਿਹੀ ਗੌਰ ਰੱਖਿਓ, ਉਹ ਮੈਂ ਵੀ ਤੁਹਾਡੇ ਧਿਆਨ 'ਚ ਲਿਆ ਦੂੰ। ਉਦੋਂ ਬਸ ਤੁਸੀਂ ਆਪਦੇ ਸੰਬੰਧਿਤ ਜਿਹੜੇ ਡਾਕੂਮੈਂਟ ਹੈ ਆ ਕਾਗਜ਼ ਪੱਤਰ ਜਿਨ੍ਹਾਂ ਦੇ ਵਿੱਚ ਤੁਹਾਡੀ ਬੈਂਕ ਕਾਪੀ, ਜ਼ਮੀਨ ਦੀ ਜਮ੍ਹਾਂਬੰਦੀ, ਆਧਾਰ ਕਾਰਡ, ਪੈਨ ਕਾਰਡ, ਇਹ ਲੈ ਕੇ ਤੇ ਤੁਸੀਂ ਔਨਲਾਈਨ ਅਪਲਾਈ ਕਰ ਦੇਣਾ। ਜੇ ਫਿਰ ਵੀ ਤੁਹਾਨੂੰ ਪਤਾ ਨਾ ਲੱਗੇ ਤਾਂ ਨੇੜਲੇ ਖੇਤੀਬਾੜੀ ਕੇਂਦਰ ਤੋਂ ਜਾਣਕਾਰੀ ਲੈ ਲਓ।
0: ਓਏ ਲੈ ਵੀ ਫੀਲਿਆ, ਇਹ ਸਕੀਮ ਤਾਂ ਦਸਤੀ ਆ ਪਾੜੇ ਨੇ।
3: ਓ ਠੀਕ ਆ ਭਤੀਜ, ਓਏ ਫੇਰ ਤਾਂ ਖੈਰ ਗੱਲ ਬਣ ਹੀ ਸਕਦੀ ਹੈ। ਐ ਕਰ, ਹੁਣ ਲੱਗਦੇ ਹੱਥ ਕੋਈ ਹੋਰ ਸਕੀਮ ਹੈ ਤਾਂ ਉਹ ਵੀ ਦੱਸ ਦੇ, ਓਏ ਇਹਦੇ ਨਾਲ ਦੂਜੀ ਸਕੀਮ ਦਾ ਵੀ ਲਾਭ ਲੈ ਲਾਂਗੇ। ਓਏ ਐ ਨੀ ਹੁੰਦਾ ਜਿਵੇਂ ਵੀ ਕਣਕ ਵਾਲੀਆਂ ਵੱਟਾਂ ਤੇ ਆਲੂ ਵੀ ਬੀਜ ਦਿੰਦੇ ਹੁੰਦੇ ਆ।
2: ਫੀਲੇ ਦੀ ਤਾਂ ਉਹ ਗੱਲ ਆ, ਆਖੇ ਸਰਕਾਰੋਂ ਤੇਲ ਮਿਲੇ ਉਹ ਜੁੱਤੀ ਜੀ ਪਾ ਲੋ, ਹੋਰ ਨੀ ਤਾਂ ਜੁੱਤੀ ਵੱਧ ਹੰਡੂ।
1: ਤਾਇਆ ਮੈਂ ਤੇਰੀ ਇਸ ਗੱਲ ਨਾਲ ਕੁਝ ਹੱਦ ਤੱਕ ਸਹਿਮਤ ਵੀ ਆ, ਕਿਉਂਕਿ ਸਰਕਾਰੀ ਸਕੀਮਾਂ ਦਾ ਲਾਭ ਸਾਨੂੰ ਲੈਣਾ ਚਾਹੀਦਾ, ਉਹ ਸਾਡੇ ਵਾਸਤੇ ਤਾਂ ਚਲਾਉਂਦੀ ਆ ਸਰਕਾਰ। ਆਪਣੇ ਖੇਤੀ ਧੰਦੇ ਨੂੰ ਅੱਗੇ ਵਧਾਉਣ ਦੇ ਲਈ ਇਹਨਾਂ ਸਕੀਮਾਂ ਦਾ ਸਾਨੂੰ ਜ਼ਰੂਰ ਲਾਹਾ ਲੈਣਾ ਚਾਹੀਦਾ।
3: ਓ ਯਾਰ ਭਤੀਜ, ਤੂੰ ਮੈਨੂੰ ਦੱਸ ਯਾਰ ਕਿਹੜੀਆਂ ਕਿਹੜੀਆਂ ਸਕੀਮਾਂ ਹੋਰ ਹੈ, ਓਏ ਇਹਨੂੰ ਨਾ ਲੈਣ ਦੇ ਲਾਹਾ ਹੈ ਕਿ ਨਹੀਂ?
0: ਓਏ ਆਹੋ ਪੜਿਆ, ਓਏ ਕਈ ਵਾਰੀ ਸਾਨੂੰ ਜਾਣਕਾਰੀ ਨਹੀਂ ਹੁੰਦੀ। ਸਰਕਾਰ ਕਿਸਾਨਾਂ ਦੇ ਵਾਸਤੇ ਕਰੀ ਤਾਂ ਬਹੁਤ ਕੁਛ ਜਾਂਦੀ ਹੈ, ਤੇ ਪਰ ਜਦੋਂ ਭਾਈ ਜਾਣਕਾਰੀ ਨਾ ਹੋਈ ਤਾਂ ਫੇਰ ਸਕੀਮ ਦਾ ਕੀ ਲਾਹਾ ਲਵਾਂਗੇ ਕਿ ਨਹੀਂ?
1: ਕੇਂਦਰ ਸਰਕਾਰ ਦੀਆਂ ਸਕੀਮਾਂ ਵਿੱਚੋਂ ਇੱਕ ਸਕੀਮ ਹੈ ਬਾਬਾ ਜੀ, ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ, ਜਿਹੜੀ ਕਿ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਨੇ ਸ਼ੁਰੂ ਕੀਤੀ ਹੈ।
0: ਅੱਛਾ,
2: ਓਏ ਉਹ ਤਾਂ ਠੀਕ ਹੈ, ਪਰ ਇਹਦੇ ਫਿਰ ਸਾਨੂੰ ਕੀ ਫਾਇਦੇ ਯਾਰ ਭਤੀਜ?
1: ਬਹੁਤ ਫਾਇਦੇ ਆ ਤਾਇਆ, ਇੱਕ ਤਾਂ ਇਹਦੇ 'ਚ ਰੇਹਾਂ ਸਪਰੇਹਾਂ ਦੀ ਵਰਤੋਂ ਨਹੀਂ ਹੁੰਦੀ, ਜਿਹਦੇ ਕਰਕੇ ਸਾਨੂੰ ਜ਼ਹਿਰ ਮੁਕਤ ਫਸਲਾਂ ਪ੍ਰਾਪਤ ਹੁੰਦੀਆਂ।
3: ਅੱਛਾ, ਤੇ ਹੋਰ ਭਤੀਜ?
1: ਦੂਜਾ ਇਹ ਹੈ ਕਿ ਇਹਨਾਂ ਫਸਲਾਂ ਦੀ ਪੈਦਾਵਾਰ ਤੇ ਖਰਚ ਘੱਟ ਹੁੰਦਾ, ਜਿਹਦੇ ਕਰਕੇ ਕਿਸਾਨਾਂ ਤੇ ਆਰਥਿਕ ਬੋਝ ਨਹੀਂ ਬਣਦਾ।
3: ਪਰ ਸਰਕਾਰ ਕੀ ਮਦਦ ਕਰਦੀ ਹੈ ਭਤੀਜ, ਇਹ ਵੀ ਦੱਸ।
1: ਸਰਕਾਰ ਤਾਇਆ ਫਸਲਾਂ ਦੇ ਮੰਡੀਕਰਨ ਲਈ ਸਹਾਇਤਾ ਕਰਦੀ ਹੈ, ਦੂਜੀ ਸਰਕਾਰ 1 ਹੈਕਟੇਅਰ ਲਈ, 1 ਹੈਕਟੇਅਰ ਮਤਲਬ ਕਿ 2.5 ਕਿੱਲਿਆਂ ਲਈ 31,500 ਰੁਪਏ ਦੀ ਆਰਥਿਕ ਸਹਾਇਤਾ ਦਿੰਦੀ ਹੈ 3 ਸਾਲਾਂ ਵਾਸਤੇ, ਪਰ ਇੱਕ ਖੇਚਲ ਕਰਨੀ ਪੈਂਦੀ ਹੈ ਕਿਸਾਨਾਂ ਨੂੰ ਇਹ ਸਕੀਮ ਦਾ ਲਾਹਾ ਲੈਣ ਵਾਸਤੇ।
2: ਉਹ ਕੀ ਆ ਭਤੀਜ, ਦੱਸ ਹੀ ਦੇ ਫਿਰ ਲੱਗਦੇ ਹੱਥ।
0: ਓਏ ਆਹੋ ਬਈ ਦੱਸਣਾ ਬਣਦਾ, ਫੇਰ ਹੀ ਅਸੀਂ ਰੇਹਾਂ ਸਪਰੇਹਾਂ ਨੂੰ ਪਾਸੇ ਕਰਕੇ ਆ ਜੈਵਿਕ ਖੇਤੀ ਬਣਾਵਾਂਗੇ ਕਿ ਨਹੀਂ ਫੀਲਿਆ?
1: ਕਿਸਾਨਾਂ ਨੂੰ 20 ਹੈਕਟੇਅਰ ਜਾਂ 50 ਕਿੱਲਿਆਂ ਦੀ ਖੇਤੀ ਕਰਨ ਲਈ ਇੱਕ ਗਰੁੱਪ ਬਣਾਉਣਾ ਪੈਂਦਾ।
3: ਲੈ ਓਏ ਫੇਰ ਤਾਂ ਸਿੱਧਾ ਕਹਿ ਯਾਰ ਵੀ ਆਹ ਦੂਜਿਆਂ ਦੀਆਂ ਮਿੰਨਤਾਂ ਨਹੀਂ ਕਰਨ ਵਾਲੀ ਗੱਲ ਸਿਰੇ ਲਾਉਣੀ ਹੈ।
2: ਓ ਯਾਰ ਫੀਲਿਆ, ਉਹ ਸਾਰੇ ਤੇਰੇ ਵਰਗੇ ਥੋੜੀ ਹੁੰਦੇ ਆ ਯਾਰ, ਵੀ ਕਿਸੇ ਦੀ ਇੱਕ ਦੂਜੇ ਨਾਲ ਬਣਦੀ ਹੀ ਨਹੀਂ।
3: ਓਏ ਭਾਵੇਂ ਕੁਛ ਵੀ ਆ ਯਾਰ ਭਤੀਜ, ਪਰ ਉਹ ਕਹਿੰਦੇ ਹੁੰਦੇ ਆ ਨਾ ਵੀ ਬੇਗਾਨੇ ਪੱਕੇ ਨਾਲੋਂ ਆਪਦਾ ਕੱਚਾ ਚੰਗਾ। ਓਏ ਕੋਈ ਕੱਲੇ ਗੱਲ ਸਿਰੇ ਲਾਉਣ ਵਾਲੀ ਸਕੀਮ ਦੱਸ।
0: ਓਏ ਯਾਰ ਉਹਨੂੰ ਗੱਲ ਵੀ ਕਰ ਲੈਣ ਦਿਓ, ਓਏ ਕੋਈ ਤਾਂ ਗੱਲ ਨਿਬੜੂਗੀ, ਸਿਰੇ ਲੱਗੂਗੀ। ਚੱਲ ਤੂੰ ਬੋਲ ਯਾਰ ਸ਼ੇਰਾ ਹੁਣ।
1: ਲੈ ਫਿਰ ਤਾਇਆ ਕੱਲੇ ਵਾਲੀ ਸਕੀਮ ਸੁਣ ਲਾ, ਕੇਂਦਰ ਸਰਕਾਰ ਦੀਆਂ ਸਕੀਮਾਂ ਚੋਂ ਇੱਕ ਸਕੀਮ

0: मैं प्रधानमंत्री फसल बीमा योजना।
1: प्रधानमंत्री फसल योजना, एदे च की हुंदा यार भतीज?
0: ਇਹਦੇ ਚ ਤਾਂ ਆ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਬੀਮਾ ਕੀਤਾ ਜਾਂਦਾ ਹੈ।
2: ਉਹਦਾ ਫਾਇਦਾ ਕੀ ਹੈ? ਓਏ ਇਹ ਵੀ ਦੱਸ ਭਤੀਜ।
3: ਓਏ ਸਬਰ ਕਰ ਸਬਰ ਕਰ ਫੀਲਿਆ, ਸਾਰੇ ਫਾਇਦੇ ਦੱਸੂਗਾ ਪਾੜਾ ਇੱਕ ਇੱਕ ਕਰਕੇ, ਬਸ ਤੂੰ ਜਰਾਂਦ ਰੱਖ।
0: ਫਾਇਦਾ ਇਹ ਆ ਤਾਇਆ ਵੀ ਜੇ ਫਸਲ ਬਿਜਾਈ ਤੋਂ ਲੈ ਕੇ ਕਟਾਈ ਤੱਕ ਕਿਸੇ ਕੁਦਰਤੀ ਆਫਤ ਕਰਕੇ, ਕਿਸੇ ਬਿਮਾਰੀ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ, ਤਾਂ ਸਰਕਾਰ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।
3: ਉਹ ਬਈ ਉਹ ਤਾਂ ਤੇਰੀ ਗੱਲ ਮੰਨ ਲਈ ਵੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਪਰ ਪਤਾ ਵੀ ਤਾਂ ਲੱਗੇ ਸਾਨੂੰ ਵੀ ਇਹ ਫਿਰ ਫਸਲ ਦੇ ਕਿਹੜੇ ਕਿਹੜੇ ਨੁਕਸਾਨ ਹੈ ਜਿਨ੍ਹਾਂ ਕਰਕੇ ਫਸਲ ਬੀਮਾ ਯੋਜਨਾ ਲਾਗੂ ਹੁੰਦੀ ਹੈ ਕਿਸਾਨਾਂ ਤੇ।
0: ਇਹਦੇ ਚ ਬਾਬਾ ਜੀ ਜਿਵੇਂ ਕਿ ਗੜੇਮਾਰੀ ਹੋ ਗਈ, ਵੱਧ ਘੱਟ ਮੀਂਹ ਪੈ ਗਿਆ, ਕਿਤੇ ਹੜ ਆ ਗਏ ਜਾਂ ਕੁਦਰਤੀ ਤੌਰ ਤੇ ਕਿਸੇ ਕਾਰਨ ਅੱਗ ਲੱਗ ਗਈ, ਤੇ ਜਾਂ ਵੱਧ ਘੱਟ ਤਾਪਮਾਨ ਦੇ ਨਾਲ ਫਸਲ ਦਾ ਝਾੜ ਘਟ ਗਿਆ ਜਾਂ ਫਸਲ ਖਰਾਬ ਹੋ ਗਈ, ਇਹਨਾਂ ਕਾਰਨਾਂ ਕਰਕੇ ਨੁਕਸਾਨੀ ਫਸਲ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਸਰਕਾਰ।
1: ਉਹ ਮਤਲਬ ਮੁਆਵਜ਼ਾ ਦਿੰਦੀ ਆ?
0: ਹਾਂ ਤਾਇਆ, ਬਸ ਮੁਆਵਜ਼ਾ ਹੀ ਸਮਝ ਲੋ।
2: ਤੇ ਯਾਰ ਭਤੀਜ, ਓਏ ਜੇ ਕੋਈ ਨੁਕਸਾਨ ਨਾ ਹੋਵੇ ਤੇ ਫੇਰ ਤਾਂ ਯਾਰ ਇਸ ਸਕੀਮ ਦਾ ਕੋਈ ਫਾਇਦਾ ਨਹੀਂ।
0: ਹਾਂ ਤਾਇਆ, ਮੁਆਵਜ਼ਾ ਕਹਿ ਲੋ, ਪਰ ਇਹ ਮੁਆਵਜ਼ਾ ਸਾਨੂੰ ਫੇਰ ਮਿਲੂ ਜੇ ਅਸੀਂ ਆਪਣੀ ਫਸਲ ਦਾ ਬੀਮਾ ਕਰਾਵਾਂਗੇ, ਤੇ ਬੀਮਾ ਕਰਾਉਣ ਵਾਸਤੇ ਸਾਨੂੰ ਫਸਲ ਦੇ ਹਿਸਾਬ ਨਾਲ ਕੁਝ ਕੁ ਰਾਸ਼ੀ ਜਮ੍ਹਾਂ ਕਰਾਉਣੀ ਪਊ ਸਰਕਾਰ ਕੋਲੇ, ਫੇਰ ਇਹ ਸਾਨੂੰ ਮਿਲੂ।
2: ਓਏ ਭਤੀਜ, ਜੇ ਕੋਈ ਨੁਕਸਾਨ ਨਾ ਹੋਵੇ ਤਾਂ ਫੇਰ ਤਾਂ ਇਸ ਸਕੀਮ ਦਾ ਕੋਈ ਫਾਇਦਾ ਨਹੀਂ ਯਾਰ, ਹੈਂ? ਤੇ ਨਾਲੇ ਜਿਹੜੇ ਆ ਹਾੜੀ ਸੋਹਣੀ ਫਸਲ ਦੇ ਹਿਸਾਬ ਨਾਲ ਪੈਸੇ ਭਰਾਂਗੇ, ਉਹ ਜਾਣਗੇ ਕਿ ਨਹੀਂ ਪੂਰਿਆ।
1: ਓਏ ਜਾ ਓਏ ਫੀਲਿਆ, ਤੂੰ ਨੁਕਸਾਨ ਜ਼ਰੂਰੀ ਕਰਾਉਣਾ ਹੈ, ਤੂੰ ਸੁੱਖ ਵੀ ਮੰਗ ਲਿਆ ਕਰ ਕਦੇ ਵੀ ਨੁਕਸਾਨ ਨਾ ਹੋਵੇ। ਉਹ ਤੇਰੀ ਤਾਂ ਉਹ ਗੱਲ ਹੋ ਗਈ, ਆਖੇ ਟੈਸਟ ਕਰਵਾਇਆ ਸੀ, ਰੁਪਈਏ ਵੀ 300 ਲੱਗ ਗਏ ਤੇ ਆਏ ਹੀ ਨਹੀਂ ਕੁਛ।
2: ਓਏ ਭਤੀਜ, ਉਹ ਯਾਰ ਹੋਰ ਤਾਂ ਖੇੜਾ ਛੱਡ, ਮੋਟਰਾਂ ਮਾਟਰਾਂ ਵਾਸਤੇ ਨਹੀਂ ਕੋਈ ਸਕੀਮ ਚਲਾਈ ਯਾਰ ਸਰਕਾਰ ਨੇ, ਉਹ ਵੀ ਦੱਸ ਦੇ।
0: ਹੈ ਤਾਇਆ, ਸਰਕਾਰ ਨੇ ਖੇਤੀ ਦੇ ਹਰੇਕ ਪੱਖ ਵਾਸਤੇ ਕੋਈ ਨਾ ਕੋਈ ਸਕੀਮ ਚਲਾਈ ਹੈ। ਸਿੰਚਾਈ ਦੇ ਲਈ ਸਰਕਾਰ ਦੀਆਂ ਮੁੱਖ ਰੂਪ ਦੇ ਵਿੱਚ ਦੋ ਸਕੀਮਾਂ ਚੱਲ ਰਹੀਆਂ। ਇੱਕ ਤਾਂ ਹੈ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਜਿਹੜੀ ਕਿ 2015 ਤੋਂ ਸਰਕਾਰ ਨੇ ਚਲਾਈ ਹੋਈ ਹੈ, ਤੇ ਦੂਜੀ ਸਕੀਮ ਹੈ PM ਕੁਸਮ ਯੋਜਨਾ।
1: ਓਏ ਸਕੀਮ ਚ ਕੀ ਹੁੰਦਾ ਭਤੀਜ? ਓਏ ਬੰਦੇ ਬੂੰਦੇ ਦਿੰਦੀ ਹੈ ਸਰਕਾਰ ਪਾਣੀ ਲਾਉਣ ਵਾਸਤੇ ਕਿ ਨਹੀਂ?
3: ਓਏ ਆਹੋ, ਤੂੰ ਤਾਂ ਹੁਣ ਐ ਭਾਲਦਾ ਵੀ ਮੈਂ ਵੱਟ ਤੇ ਬੈਠਾ ਰਵਾਂ ਤੇ ਕੋਈ ਆ ਜੇ ਤੇ ਪਾਣੀ ਵੀ ਉਹੀ ਲਾਈ ਜਾਵੇ ਤੇ ਮੈਂ ਬੈਠਾ ਬਸ ਹੁਕਮ ਕਰੀ ਜਾਵਾਂ।
2: ਓਏ ਨਾ ਨਾ, ਇਹ ਵੱਟ ਤੇ ਵੀ ਕਾਹਨੂੰ ਬਹਿੰਦਾ? ਓਏ ਇਹ ਤਾਂ ਪਤੰਦਰ ਖੁੰਡਦੀ ਬਹਿੰਦਾ ਜੱਕੜ ਵੱਢਣ ਨੂੰ।
0: ਉਹ ਨਹੀਂ ਨਹੀਂ ਤਾਇਆ, ਜਿਹੜੀ ਤਾਂ ਹੈਗੀ ਹੈ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਇਹ ਸਕੀਮ ਤਾਂ ਮੁੱਖ ਰੂਪ ਦੇ ਵਿੱਚ ਪਾਣੀ ਦੀ ਬੱਚਤ ਵਾਸਤੇ ਹੈ। ਇਹਦੇ ਵਿੱਚ ਸਰਕਾਰ ਸਿੰਚਾਈ ਦੀਆਂ ਨਵੀਆਂ ਤਕਨੀਕਾਂ ਵਾਲੇ ਸਿੰਚਾਈ ਸਾਧਨ ਲਾਉਣ ਵਾਸਤੇ, ਪੁਰਾਣੇ ਸਾਧਨ ਠੀਕ ਕਰਵਾਉਣ ਵਾਸਤੇ ਤੇ ਹਰ ਖੇਤ ਤੱਕ ਪਾਣੀ ਪਹੁੰਚਾਉਣ ਵਾਸਤੇ ਤੁਪਕਾ ਸਿੰਚਾਈ ਤੇ ਜਾਂ ਫਿਰ ਫੁਹਾਰੇ ਵਰਗੇ ਸਿੰਚਾਈ ਸਾਧਨ ਲਾਉਣ ਲਈ ਵਿੱਤੀ ਸਹਾਇਤਾ ਦਿੰਦੀ ਹੈ, ਜਿਹਦੇ ਵਿੱਚ 45 ਤੋਂ 55 ਪੈਸੇ ਤੱਕ ਦੀ ਸਬਸਿਡੀ ਮਿਲ ਜਾਂਦੀ ਹੈ। ਤੇ ਦੂਜੀ ਜਿਹੜੀ ਹੈਗੀ ਆ PM ਕੁਸਮ ਯੋਜਨਾ, ਉਹਦੇ ਵਿੱਚ ਸਰਕਾਰ ਸੋਲਰ ਮੋਟਰਾਂ ਲਾਉਣ ਲਈ ਸਹਾਇਤਾ ਕਰਦੀ ਹੈ, ਪਰ ਹਾਂ ਉਹ ਸਕੀਮ ਉਹਨਾਂ ਖੇਤਰਾਂ 'ਚ ਲਾਗੂ ਹੁੰਦੀ ਹੈ ਜਿਹੜੇ ਕਿ ਸੁਰੱਖਿਅਤ ਖੇਤਰ ਹੈ, ਜਿਹੜੇ ਕਿ ਪਾਣੀ ਦੇ ਵਜੋਂ ਸੁਰੱਖਿਅਤ ਖੇਤਰ ਹੈ, ਭਾਵ ਕਿ ਜਿਨ੍ਹਾਂ ਖੇਤਰਾਂ ਦੇ ਵਿੱਚ ਪਾਣੀ ਹਜੇ ਡੂੰਘਾ ਨਹੀਂ ਗਿਆ।
2: ਓਏ ਆਹ ਕੰਮ ਘੈਂਟ ਆ ਭਤੀਜ, ਆ ਟਰੈਟ ਵਾਲੀ ਸਕੀਮ ਨਾਲ ਨਾ ਆਹ ਸਕੀਮ ਵੀ ਪਾਸ ਹੈ। ਓਏ ਟਰੈਟ ਝੋਨੇ ਵਾਲੇ ਵਾਹ 'ਚ ਵਾੜ ਦਿਆਂਗੇ ਤੇ ਆਹ ਮੋਟਰਾਂ ਲਵਾ ਕੇ ਚੜਾ ਦਿਆਂਗੇ ਟਿੱਬਿਆਂ ਤੇ ਪਾਣੀ, ਕਿਆ ਭੁਰਿਆ।
1: ਓਏ ਖੜ ਜਾ ਓਏ ਖੜ ਜਾ, ਹਲੇ ਓਏ ਅਗਲੀਆਂ ਸਕੀਮਾਂ ਵੀ ਸੁਣ ਲੈ, ਕੀ ਪਤਾ ਉਹ ਇਹਨਾਂ ਨਾਲੋਂ ਵੀ ਵੱਧ ਫਿੱਟ ਆ ਜੇ ਤੇਰੇ, ਤੂੰ ਅੱਗੇ ਵੱਧ ਯਾਰ ਭਤੀਜ।
0: ਸਕੀਮ ਤਾਂ ਮੈਂ ਅਗਲੀ ਦੱਸ ਦਿੰਦਾ ਤਾਇਆ, ਪਰ ਉਹ ਤੁਹਾਡੇ ਕੰਮ ਦੀ ਨਹੀਂ।
2: ਲੈ ਕਿਉਂ? ਓਏ ਸਾਡੇ ਕੰਮ ਨੂੰ ਕੀ ਹੋਇਆ ਯਾਰ ਭਤੀਜ?
0: ਕਿਉਂਕਿ ਤਾਇਆ ਉਹ ਸਕੀਮ ਦਾ ਲਾਹਾ ਲੈਣ ਵਾਸਤੇ ਉਮਰ ਚਾਹੀਦੀ ਹੈ 18 ਤੋਂ 40 ਸਾਲ ਦੇ ਵਿਚਕਾਰ। ਓ ਯਾਰ ਤੁਸੀਂ ਤਾਂ ਹੁਣ 60-70 ਨੂੰ ਪਹੁੰਚੇ ਪਏ ਹੋ।
3: ਲੈ ਓ ਯਾਰ ਕੀ ਹੋ ਗਿਆ, ਫੀਲੇ ਦੀ ਉਮਰ ਹੈਗੀ ਹੈ ਏਦੂ ਵੱਧ, ਪਰ ਦਾੜੀ ਤਾਂ ਰੰਗੀ ਹੈ, ਕਿੱਥੇ ਪਤਾ ਲੱਗਦਾ ਵੀ ਇਹ 40 ਤੋਂ ਵੱਡਾ ਹੈ।
2: ਓ ਸਹੀ ਕਿਹਾ।
1: ਓ ਚੱਲ ਕੋਈ ਨੀ, ਨੰਬਰਦਾਰਾ ਕਿਸੇ ਹੋਰ ਨੂੰ ਦੱਸਿਆ ਜਾਂਦਾ, ਓ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਕਿ ਨਹੀਂ?
0: ਉਹ ਚੱਲ ਜੇ ਜਾਣਕਾਰੀ ਲਈ ਪੁੱਛਣਾ ਹੈ ਤਾਂ ਦੱਸ ਦਿੰਦਾ ਤਾਇਆ, ਇਹ ਸਕੀਮ ਦਾ ਨਾਮ ਹੈ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ, ਜਿਹਦੇ 'ਚ ਤੁਹਾਡੀ 18 ਤੋਂ 40 ਸਾਲ ਤੱਕ ਉਮਰ ਹੋਣੀ ਚਾਹੀਦੀ ਹੈ ਅਤੇ 55 ਤੋਂ 200

0: ਰੁਪਏ ਪ੍ਰਤੀ ਮਹੀਨਾ ਤੁਸੀਂ ਜਮ੍ਹਾਂ ਕਰਾਉਣਾ 18 ਤੋਂ 40 ਸਾਲ ਦੀ ਉਮਰ ਤੱਕ। ਅਤੇ ਫਿਰ ਜਦੋਂ ਤੁਹਾਡੀ ਉਮਰ ਹੋ ਗਈ 60 ਸਾਲ ਦੀ ਤਾਂ ਤੁਹਾਨੂੰ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਰੂਪ ਦੇ ਵਿੱਚ ਸਰਕਾਰ ਦੇਣ ਲੱਗ ਜੂਗੀ।
1: ਨਾ ਬਈ ਭਤੀਜ, ਆਹ ਗੱਲ ਤਾਂ ਜਚੀ ਨਹੀਂ। ਉਹ ਕੀ ਪਤਾ ਬੰਦਾ 60 ਦਾ ਹੋਵੇ ਕਿ ਨਾ ਹੋਵੇ।
0: ਉਹ ਚੱਲ ਯਾਰ ਤਾਇਆ, ਤੇਰੇ ਵਾਲੇ ਪਾਸਿਓਂ ਗੱਲ ਕਰ ਲੈਂਦੇ ਹਾਂ। ਮੰਨ ਲਓ ਵੀ ਬੰਦਾ ਜੇ 60 ਸਾਲ ਦੀ ਉਮਰ ਤੋਂ ਪਹਿਲਾਂ ਮਰ ਜਾਂਦਾ ਤਾਂ ਫਿਰ ਉਹਦੇ ਜੀਵਨ ਸਾਥੀ ਨੂੰ ਅੱਧਾ ਹਿੱਸਾ ਭਾਵ ਕੇ 1500 ਰੁਪਏ ਮਹੀਨਾ ਪੈਨਸ਼ਨ ਮਿਲਣਗੇ।
1: ਲੈ ਵੀ ਫੀਲਿਆ, ਹੁਣ ਤਾਂ ਖੁਸ਼ ਹੈ, ਇੰਨੀਆਂ ਸਕੀਮਾਂ ਦੱਸਤੀਆਂ ਭਤੀਜ ਨੇ।
2: ਓਏ ਆਹੋ, ਗੱਲ ਤੇਰੀ ਸਹੀ ਹੈ ਭੂਰਿਆ, ਇਹ ਐਵੇਂ ਫਿਕਰ ਕਰੀ ਜਾਂਦਾ ਹੁੰਦਾ ਫੀਲਾ ਵੀ ਜੇ ਮੈਂ ਅੱਖਾਂ ਮੀਚ ਗਿਆ ਤਾਂ ਤੁਹਾਡੀ ਭਾਬੀ ਦਾ ਕੀ ਬਣੂ।
3: ਓਏ ਕਾਹਦਾ ਖੁਸ਼ ਯਾਰ ਨੰਬਰਦਾਰਾ, ਹੈਂ ਓਏ ਤੂੰ ਵੀ ਗੱਲਾਂ ਹੋਰ ਪਾਸੇ ਲੈ ਜਾਂਦਾ। ਓਏ ਯਾਰ ਨੁਕਸਾਨ ਹੀ ਕਰਾਤਾ ਤਾ, ਹੈਂ ਓਏ ਆਹ 3000 ਵਾਲੀ ਸਕੀਮ, ਓਏ ਜੇ ਕਿਤੇ ਪਹਿਲਾਂ ਦੱਸੀ ਹੁੰਦੀ 20 ਸਾਲ, ਹੈਂ ਤੇ ਫੇਰ ਆਹ ਕੋਈ 4 ਰੁਪਏ ਆਉਣ ਲੱਗ ਜਾਂਦੇ ਯਾਰ ਆਪਾਂ ਨੂੰ ਹੁਣ, ਹੈਂ ਓਏ ਹੋਰ ਨਹੀਂ ਤਾਂ ਦਾੜੀ ਦੂੜੀ ਰੰਗੜ ਦੇ ਕੰਮ ਹੀ ਲੈ ਲਿਆ ਕਰਦੇ।
1: ਓ ਯਾਰ 20 ਸਾਲ ਪਹਿਲਾਂ ਕਿੱਥੋਂ ਦੱਸ ਦਿੰਦਾ ਯਾਰ, ਇੱਕ ਤਾਂ ਉਦੋਂ ਇਹ ਆਪ ਜਵਾਕ ਸੀ ਤੇ ਦੂਜੀਆਂ ਇਹ ਸਕੀਮਾਂ ਸ਼ੁਰੂ ਹੀ ਹੋਣ ਹੋਈਆਂ ਯਾਰ।
3: ਓ ਯਾਰ ਕੁਛ ਮਰਜ਼ੀ ਹੋ ਜੇ ਯਾਰ, ਪਰ ਮੈਨੂੰ ਬੜਾ ਹਰਕ ਚੜੀ ਜਾਂਦਾ ਯਾਰ ਭਤੀਜ ਤੇ, ਹੈਂ ਆਹ ਰਿਕਾਰਡ ਨਾ ਜਮਾਂ ਤੇਰੇ ਵਾਸਤੇ ਜੋੜਿਆ ਹੋਊ ਯਾਰ, ਹੈਂ ਵੀ ਸਾਡੇ ਵਾਰੀ ਸਕੀਮਾਂ ਮੁੱਕੀਆਂ, ਤੂੰ ਹੋਰਾਂ ਵਾਰੀ ਖੋਰਤਾ ਬਟਾਰਾ, ਓਏ ਸਾਡੇ ਵਾਰੀ ਟਾਈਮ ਲੰਘ ਗਿਆ, ਹੈਂ।
0: ਉਹ ਚੱਲ ਕੋਈ ਨੀ ਯਾਰ ਦਾਇਆ, ਕਿਉਂ ਐਵੇਂ ਦੁਖੀ ਹੋਈ ਜਾਂਦਾ। ਉਹ ਸਕੀਮਾਂ ਤਾਂ ਭਾਵੇਂ ਹੋਰ ਵੀ ਬਹੁਤ ਨੇ, ਜਿਵੇਂ ਕਿ ਕਿਸਾਨ ਕ੍ਰੈਡਿਟ ਕਾਰਡ ਹੋ ਗਿਆ, ਮਿੱਟੀ ਸਿਹਤ ਕਾਰਡ ਯੋਜਨਾ ਹੋ ਗਈ, FPO ਹੋ ਗਈ, ਮਤਲਬ ਕਿ ਕਿਸਾਨ ਸੰਗਠਨ ਸਮੂਹ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਆਹ ਜੈਵਿਕ ਖੇਤੀ ਵਾਲਾ ਵੀ ਗਰੁੱਪ ਬਣਾ ਕੇ ਕੰਮ ਕੀਤੇ ਜਾ ਸਕਦੇ ਆ, ਡੇਅਰੀ ਪਾਲਣ ਅਤੇ ਪਸ਼ੂ ਪਾਲਣ ਦੀਆਂ ਸਕੀਮਾਂ ਹੋ ਗਈਆਂ, ਮੱਛੀ ਪਾਲਣ ਦੀਆਂ ਸਕੀਮਾਂ ਹੋ ਗਈਆਂ, ਬਾਗਬਾਨੀ ਦੀਆਂ ਸਕੀਮਾਂ ਹੋ ਗਈਆਂ, ਗੋਬਰ ਧਨ ਯੋਜਨਾ ਹੋ ਗਈ, ਅਤੇ ਨੌਜਵਾਨਾਂ ਦੇ ਵਾਸਤੇ ਖੇਤੀ ਆਧਾਰਿਤ ਉਦਯੋਗ ਸ਼ੁਰੂ ਕਰਨ ਵਾਸਤੇ ਸਕੀਮਾਂ ਹੋ ਗਈਆਂ, ਫੂਡ ਪ੍ਰੋਸੈਸਿੰਗ ਸਕੀਮ ਹੋ ਗਈ, ਅਤੇ ਖੇਤੀ ਆਧਾਰਿਤ ਛੋਟੇ ਉਦਯੋਗ ਹੋ ਗਏ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਕੀਮਾਂ ਹੈ ਜਿਹੜੀਆਂ ਲਗਭਗ ਪਿਛਲੇ 10-12 ਸਾਲਾਂ ਤੋਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਸ਼ੁਰੂ ਕੀਤੀਆਂ ਗਈਆਂ ਨੇ। ਅਤੇ ਇਹਨਾਂ ਦੀ ਜਾਣਕਾਰੀ ਲੈਣ ਲਈ ਆਪਾਂ ਸੰਬੰਧਿਤ ਵਿਭਾਗ ਨਾਲ ਅਤੇ ਜਾਂ ਫਿਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਾਂ। ਅਤੇ ਨਾਲੇ ਤਾਇਆ ਤੈਨੂੰ ਤੇਰੇ ਫਾਇਦੇ ਵਾਲੀ ਸਕੀਮ ਵੀ ਦੱਸ ਦਿੰਦਾ, ਆਹ ਪ੍ਰਧਾਨ ਮੰਤਰੀ ਸਮਾਨ ਨਿਧੀ ਯੋਜਨਾ, ਉਹਦਾ ਤਾਂ ਤੂੰ ਫਾਇਦਾ ਲਈ ਜਾਂਦਾ ਹੋਵੇਗਾ। 2000 ਦੀ ਕਿਸ਼ਤ ਆਉਂਦੀ ਹੈ, ਉਹ ਤਾਂ ਆਉਂਦੀ ਹੋਊ ਤੈਨੂੰ।
3: ਓਏ ਆਹੋ, ਉਹ ਤਾਂ ਆਉਂਦਾ ਹੀ ਹੈ ਯਾਰ।
0: ਬਸ ਫਿਰ ਓਏ ਉਹਦੀ 23ਵੀਂ ਕਿਸ਼ਤ ਆਉਣ ਵਾਲੀ ਹੈ, ਓਏ ਉਹਦੀ ਗੌਰ ਰੱਖੀ ਹੁਣ ਤੂੰ ਮਾੜੀ ਜੀ।
3: ਉਹ ਗੌਰ ਕਰਨੀ ਕੀ ਹੈ, ਉਹ ਕਰ ਹੀ ਲੈਣੇ ਹੈ, ਆ ਹੁਣੇ ਜਾ ਕੇ ਪਤਾ ਕਰ ਲੈਣੇ ਬੈਂਕ ਚੋਂ, ਹੈ ਕਿ ਨਹੀਂ ਭੂਰਿਆ। ਓਏ ਪਰਾਂ ਹਟ ਓਏ ਭੂਰਿਆ, ਜਾਣ ਦੇ ਮੈਨੂੰ ਕਿਰਾਂ।
2: ਓਏ ਆਹੋ, ਉਹ ਰੋਕੋ ਨਾ ਇਹਨੂੰ ਬਈ, ਜਾਣ ਦੇ ਹੁਣ, ਆ ਹੀ ਗਿਆ ਹੁਣ 2000 ਰੁਪਿਆ।
0: ਉਹ ਤਾਇਆ ਕਾਪੀ ਵੀ ਲੈ ਜੀ ਨਾਲ, ਉਹ ਨਾ ਭੁੱਲ ਜੀ।
3: ਓਏ ਕੋਈ ਨਾ ਕੋਈ ਨਾ, ਓ ਯਾਦ ਆ ਮੇਰੇ ਯਾਦ ਆ।
1: ਤੂੰ ਵੀ ਬੜਾ ਕਤਿੱਤੀ ਆ ਯਾਰ ਭਤੀਜ, ਫੀਲੇ ਨੇ ਤਾਂ ਘੰਟਾ ਲਾ ਕੇ ਗਾਣਾ ਜੋੜ ਕੇ ਮਸਾਂ ਤੇਰੇ ਤੇ ਤਵਾ ਲਾਇਆ ਸੀ ਤੇ ਤੂੰ ਇੱਕ ਮਿੰਟ 'ਚ ਉਹਦੀ ਭਾਜੜ ਪਾਤੀ। ਓਏ ਪੁੱਛਣ ਵਾਲਾ ਹੋਵੇ ਵੀ 5:30 ਹੋਏ ਪਏ ਆ, ਇਸ ਵੇਲੇ ਕਿਹੜਾ ਉਹਦੇ ਬਾਪੂ ਵਾਲਾ ਬੈਂਕ ਖੁੱਲਾ ਹੋਊ।
2: ਉਹ ਕੋਈ ਨੀ ਭੂਰਿਆ, ਓਏ ਬੈਂਕ ਭਾਵੇਂ ਖੁੱਲਾ ਹੋਵੇ ਭਾਵੇਂ ਨਾ, ਕਦੋਂ ਦਾ ਇੱਥੇ ਜੁੜਿਆ ਬੈਠਾ ਖੁੰਡ ਤੇ ਫੀਲਾ। ਓਏ ਇੰਨੇ ਬਹਾਨੇ ਤੁਰ ਫਿਰਾਊ, ਓਏ ਮਾੜੇ ਮੋਟੇ ਹੱਡ ਪੈਰ ਹੀ ਖੁੱਲ ਜਾਣਗੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ ਦੇ ਤਹਿਤ ਸਿਲਸਿਲਾ ਖੁੰਡ ਚਰਚਾ, ਜਿਸ ਦਾ ਅੱਜ ਤੁਸੀਂ ਭਾਗ 383 ਸੁਣਿਆ। ਪ੍ਰੋਗਰਾਮ ਦੇ ਤਹਿਤ ਵਿਸ਼ਾ ਸੀ ਪਿਛਲੇ 12 ਸਾਲਾਂ ਦੀਆਂ ਖੇਤੀਬਾੜੀ ਵਿੱਚ ਪ੍ਰਾਪਤੀਆਂ। ਇਸ ਪ੍ਰੋਗਰਾਮ ਦੇ ਤਹਿਤ ਭਾਗ ਲੈਣ ਵਾਲੇ ਕਲਾਕਾਰ ਸਨ, ਅੰਗਦ ਦੇ ਰੂਪ ਵਿੱਚ ਸਨ ਕੁਲਵਿੰਦਰ ਸਿੰਘ ਚਾਨੀ, ਤਰਸੇਮ ਸਿੰਘ ਬੁੱਟਰ ਦਾ ਜਿਹਨੇ ਕਿਰਦਾਰ ਅਦਾ ਕੀਤਾ ਨੰਬਰਦਾਰ ਦਾ, ਅਤੇ ਫੁੱਲਾ ਦੀ ਭੂਮਿਕਾ ਨਿਭਾਈ ਕੁਲਵਿੰਦਰ ਸਿੰਘ ਔਲਖ ਨੇ। ਪ੍ਰੋਗਰਾਮ ਦੇ ਤਹਿਤ ਆਲੇਖ ਸੀ ਕੁਲਵਿੰਦਰ ਸਿੰਘ ਚਾਨੀ ਦਾ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 5:30 ਦਾ ਹੈ ਤੇ ਹੁਣ ਸਮਾਂ ਹੈ ਪ੍ਰੋਗਰਾਮ ਗੱਲਾਂ ਚੋ ਗੱਲ ਦਾ। ਅੱਜ ਇਸ ਪ੍ਰੋਗਰਾਮ ਦੇ ਤਹਿਤ ਸਿਲਸਿਲਾ ਹੈਲੋ ਡਾਕਟਰ, ਜਿਸ ਤਹਿਤ ਅੱਜ ਵਿਸ਼ਾ ਹੈ ਅਮਨ ਇੱਜ਼ਤ ਸੁਰੱਖਿਆ ਹਰ ਇੱਕ ਦਾ ਹੱਕ ਤੇ ਵਿਸ਼ਵ ਦੇ ਮੁੱਦਾ ਮੌਕਿਆਂ ਦਾ ਮਾਨਸਿਕ ਸਿਹਤ ਤੇ ਅਸਰ। ਤੇ ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਨੇ ਸਾਡੇ ਮਾਹਿਰ ਡਾਕਟਰ ਤਨੂਪ੍ਰੀਤ ਕੌਰ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਕੌਰ। ਤੇ ਆਓ ਫਿਰ ਸੁਣਦੇ ਹਾਂ ਅੱਜ ਦਾ ਸਿਲਸਿਲਾ ਹੈਲੋ ਡਾਕਟਰ ਪ੍ਰੋਗਰਾਮ ਗੱਲਾਂ ਚੋ ਗੱਲ ਦੇ ਤਹਿਤ।

ਜੀ ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਅੰਤਰਗਤ ਸਾਡਾ ਹਫ਼ਤਾਵਾਰੀ ਸਿਲਸਿਲਾ ਦਿਨ ਵੀਰਵਾਰ ਹੋਣ ਕਰਕੇ ਅੱਜ ਹੈਲੋ ਡਾਕਟਰ ਹੈ ਤੇ ਇਸ ਸਿਲਸਿਲੇ ਦੇ ਅੰਤਰਗਤ ਅਸੀਂ ਇੱਕ ਮਾਹਿਰ ਡਾਕਟਰ ਸਾਹਿਬਾਨ ਨੂੰ ਸਾਡੇ ਸਟੂਡੀਓ ਦੇ ਵਿੱਚ ਸੱਦਾ

0: ਦਿੰਦੇ ਹਾਂ ਜੋ ਕਿ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ। ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਜੁੜੇ ਨੇ ਡਾਕਟਰ ਤਨੂਪ੍ਰੀਤ ਕੌਰ ਜੀ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੈਂ ਆਲ ਇੰਡੀਆ ਰੇਡੀਓ ਬਠਿੰਡਾ ਪ੍ਰੋਗਰਾਮ ਇੰਚਾਰਜ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਇੱਥੇ ਆਉਣ ਦਾ ਗੱਲਬਾਤ ਕਰਨ ਦਾ ਮੌਕਾ ਦਿੱਤਾ।
0: ਜੀ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ। ਤੇ ਸਰੋਤਿਓ, ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਡਾਕਟਰ ਤਨੂਪ੍ਰੀਤ ਕੌਰ ਜੀ MD ਸਾਈਕੈਟਰੀ ਨੇ ਔਰ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੇ ਤੌਰ ਤੇ ਸਿਵਲ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਅੱਜ ਦਾ ਸਾਡਾ ਵਿਸ਼ਾ ਹੈ ਜੀ ਅਮਨ, ਇੱਜ਼ਤ, ਸੁਰੱਖਿਆ, ਹਰ ਇੱਕ ਦਾ ਹੱਕ ਤੇ ਵਿਸ਼ਵ ਮੁੱਦਾ ਮੌਕਿਆਂ ਦਾ ਮਾਨਸਿਕ ਸਿਹਤ ਤੇ ਅਸਰ। ਸੋ ਅੱਜ ਥੋੜਾ ਜਿਹਾ ਵੱਖਰਾ ਜਿਹਾ ਵਿਸ਼ਾ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਤੇ ਇਸ ਵਿਸ਼ੇ ਦੇ ਨਾਲ ਸੰਬੰਧੀ ਜਾਂ ਫਿਰ ਮਾਨਸਿਕ ਸਿਹਤ ਦੇ ਨਾਲ ਸੰਬੰਧੀ ਜੇਕਰ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਹੈ ਤਾਂ ਤੁਸੀਂ ਡਾਕਟਰ ਸਾਹਿਬ ਤੋਂ ਪੁੱਛ ਸਕਦੇ ਹੋ। ਡਾਕਟਰ ਸਾਹਿਬ, ਜਦੋਂ ਤੱਕ ਕੋਈ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜਦੇ ਨੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ ਜੀ। ਜਿਸ ਤਰ੍ਹਾਂ ਗੱਲ ਕੀਤੀ ਕਿ ਬਈ ਅੰਤਰਰਾਸ਼ਟਰੀ ਪੱਧਰ ਤੇ ਇਹ ਜਿਹੜਾ ਦਿਵਸ ਹੈ ਇਹ ਮਨਾਇਆ ਜਾ ਰਿਹਾ, ਜਿਵੇਂ ਜਿਹਨੂੰ ਅਸੀਂ ਜਿਨਸੀ ਹਿੰਸਾ ਦੇ ਖਾਤਮੇ ਦੇ ਲਈ ਵੀ ਦਿਨ ਕਹਿ ਦਿੰਦੇ ਹਾਂ, ਕੱਲ ਯਾਨੀ ਕਿ 19 ਜੂਨ ਨੂੰ ਇਹ ਦਿਨ ਮਨਾਇਆ ਜਾਣਾ। ਸੋ ਇਸ ਬਾਰੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਦਿਨ ਮਨਾਉਣ ਦੀ ਸਾਨੂੰ ਕੀ ਲੋੜ ਪੈ ਗਈ ਜਾਂ ਕਿਉਂ ਮਨਾਇਆ ਜਾਂਦਾ ਜਾਂ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਕੀ ਹੈ ਜੀ।
1: ਜੋ ਇਹ ਵਾਲਾ ਦਿਨ ਹੈ 19 ਜੂਨ, ਇਹ ਸਾਲ 2015 ਤੋਂ ਅੰਤਰਰਾਸ਼ਟਰੀ ਲੈਵਲ ਤੇ ਪੱਧਰ ਤੇ ਯੂਨਾਈਟਿਡ ਨੇਸ਼ਨ ਜੋ ਏਜੰਸੀ ਹੈ ਉਹਨਾਂ ਵੱਲੋਂ ਮਤਾ 2008 ਚ ਪਾਸ ਹੋਇਆ ਸੀ, ਬਟ ਸ਼ੁਰੂਆਤ ਇਹਦੀ 2015 ਤੋਂ ਹੋਈ। ਇਹ ਵਾਲਾ ਦਿਨ ਜੋ ਖਾਸ ਤੌਰ ਤੇ ਜੰਗਾਂ ਦੇ ਸਮੇਂ ਵਿੱਚ ਜਿਨਸੀ ਹਿੰਸਾ ਹੁੰਦੀ ਹੈ ਉਸਦੇ ਖਾਤਮੇ ਲਈ ਇਹ ਦਿਨ ਸਮਰਪਿਤ ਹੈ। ਇਹ ਉਹਨਾਂ ਸਰਵਾਈਵਰਸ ਲਈ ਸਮਰਪਿਤ ਹੈ ਜਿਨ੍ਹਾਂ ਨੇ ਉਸ ਟਾਈਮ ਜੋ ਜਿਨਸੀ ਹਿੰਸਾ ਹੈ ਉਸਨੂੰ ਫੇਸ ਕੀਤਾ, ਉਸ ਤੋਂ ਬਚੇ। ਪਲੱਸ ਇਸ ਦਿਨ ਦੇ ਜੋ ਮੁੱਖ ਉਦੇਸ਼ ਹੈ ਉਹ ਹੈਗੇ ਹੈ ਜਾਗਰੂਕਤਾ ਫੈਲਾਉਣੀ। ਸਕੂਲ ਦੇ ਵਿੱਚ ਹਰ ਥਾਂ 'ਤੇ ਇੰਟਰਨੈਸ਼ਨਲ ਲੈਵਲ 'ਤੇ ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਕੇਸਿਸ ਹੁੰਦੇ ਹੈ, ਕਿਉਂਕਿ ਇਹ ਕੇਸਿਸ ਜਿੰਨੇ ਰਿਪੋਰਟ ਹੁੰਦੇ ਹੈ ਅਸਲ ਮਾਇਨੇ ਵਿੱਚ ਉਸ ਤੋਂ ਜ਼ਿਆਦਾ ਹੈ। ਕਿਹਾ ਜਾਂਦਾ ਹੈ ਕਿ 10-20% ਕੇਸਿਸ ਅੰਡਰ ਰਿਪੋਰਟਡ ਹੁੰਦੇ ਹੈ। ਹਰ ਏਜ ਗਰੁੱਪ ਅਫੈਕਟਿਡ ਹੈ, ਮੇਲ ਫੀਮੇਲ, ਪਰ ਬੱਚੇ ਜ਼ਿਆਦਾ ਅਫੈਕਟਿਡ ਹੈ। ਦੂਸਰਾ, ਇਸ ਦਾ ਉਦੇਸ਼ ਇਨਸਾਫ ਦਿਲਾਉਣਾ। ਜੋ ਉਸ ਤੋਂ ਸਰਵਾਈਵ ਕੀਤੇ ਹੈ ਉਹਨਾਂ ਨੂੰ, ਜੋ ਇਸ ਵਾਇਲੈਂਸ ਤੋਂ ਸਰਵਾਈਵ ਕੀਤੇ ਉਹਨਾਂ ਨੂੰ ਇਨਸਾਫ ਦਿਲਾਉਣਾ। ਤੀਸਰਾ, ਇਸ ਦੀ ਰੋਕਥਾਮ। ਰੋਕਥਾਮ ਦੇ ਲਈ ਪੁਲਿਸ ਨੂੰ, ਆਰਮੀ ਨੂੰ, ਉੱਥੋਂ ਦੀ ਜੋ ਗਵਰਨਮੈਂਟ ਹੈ ਉਹਨਾਂ ਸਾਰਿਆਂ ਨੇ ਕੀ ਸਟੈਪਸ ਲੈਣੇ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਜੇ ਕੋਈ ਵੀ ਵਾਰ ਵਾਲੀ ਸਿਚੁਏਸ਼ਨ ਹੁੰਦੀ ਹੈ ਤਾਂ ਇਸ ਤਰ੍ਹਾਂ ਦੇ ਮਾਮਲੇ ਘੱਟ ਤੋਂ ਘੱਟ ਹੋਣ। ਤੇ ਕੇਸ ਦਾ ਮੁੱਖ ਉਦੇਸ਼ ਹੁੰਦਾ ਹੈ ਕਿ ਜਿਹੜੇ ਸਰਵਾਈਵਰਸ ਹੈ ਉਹਨਾਂ ਨੂੰ ਸਪੋਰਟ ਕਰਨਾ। ਉਹਦੇ ਵਿੱਚ ਫਿਰ ਰੋਲ ਆ ਜਾਂਦਾ ਹੈ ਡਾਕਟਰਸ ਦਾ, ਮਾਨਸਿਕ ਰੋਗਾਂ ਦਾ, ਕਾਉਂਸਲਰਸ ਦਾ, ਸੋਸ਼ਲ ਵਰਕਰਸ, NGOs, ਸਾਰੇ ਜਣੇ ਮਿਲ ਜੁਲ ਕੇ ਉਹਨਾਂ ਨੂੰ ਸਪੋਰਟ ਕਰਦੇ
0: ਜੀ। ਡਾਕਟਰ ਸਾਹਿਬ, ਅਸੀਂ ਰੋਲ ਬਾਰੇ ਵੀ ਗੱਲ ਕਰਾਂਗੇ ਵੀ ਕਿਵੇਂ ਅਸੀਂ ਠੀਕ ਕਰਦੇ ਹਾਂ ਇਸ ਤਰ੍ਹਾਂ ਦੇ ਲੋਕਾਂ ਨੂੰ, ਪਰ ਉਸ ਤੋਂ ਪਹਿਲਾਂ ਸਰੋਤਿਆਂ ਦੇ ਮਨ ਦੇ ਵਿੱਚ ਵੀ ਇਹ ਸਵਾਲ ਆ ਰਿਹਾ ਹੋਏਗਾ, ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਿਹੜੇ ਲੋਕ ਜਿਨਸੀ ਹਿੰਸਾ ਦੇ ਇਸ ਤਰ੍ਹਾਂ ਸ਼ਿਕਾਰ ਹੋ ਜਾਂਦੇ ਆ ਉਹਨਾਂ ਵਿਅਕਤੀਆਂ ਨੂੰ ਕਿਹੜੇ ਕਿਹੜੇ ਮਾਨਸਿਕ ਰੋਗ ਹੋ ਸਕਦੇ ਨੇ ਜੀ?
1: ਬਹੁਤ ਤਰ੍ਹਾਂ ਦੇ ਮਾਨਸਿਕ ਰੋਗ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਤਣਾਵ, ਚਿੰਤਾ, ਪਰੇਸ਼ਾਨੀ, ਜਿਹਨੂੰ ਸਟ੍ਰੈਸ ਆਪਾਂ ਕਹਿੰਦੇ ਹਾਂ, ਕਿਉਂਕਿ ਕਿੱਥੇ ਨਾ ਕਿੱਥੇ ਹਰ ਟਾਈਮ ਤੁਹਾਡਾ ਦਿਮਾਗ 'ਚੋਂ ਕੰਨਾ ਹੈ। ਜੇ ਉਹਨਾਂ ਨਾਲ ਕੁਛ ਵੀ ਇਹ ਜਿਹਾ ਵਾਪਰਦਾ ਹੈ ਜਾਂ ਉਹ ਆਸ ਪਾਸ ਉਹਨਾਂ ਨੂੰ ਪਤਾ ਕਿ ਹੁਣ ਉਹ ਜੋ ਉਹਨਾਂ ਦੀ ਇੱਕ ਸੁਰੱਖਿਅਤ ਥਾਂ ਹੁੰਦੀ ਹੈ, ਹਰੇਕ ਦਾ ਉਹ ਘਰ ਹੁੰਦਾ, ਇਹ ਜੀ ਸਿਚੁਏਸ਼ਨ 'ਚ ਤੁਹਾਡੇ ਉੱਥੋਂ ਦੇ ਸਾਰੇ ਰੂਲਸ, ਤੁਹਾਡੇ ਉੱਥੋਂ ਦੀ ਜੋ ਲਾਅ ਹੈ, ਜੋ ਵੀ ਗਵਰਨਮੈਂਟ ਹੈ, ਉਹ ਸਾਰਾ ਕੁਛ ਬਦਲ ਜਾਂਦਾ, ਤਾਂ ਤੁਹਾਨੂੰ ਆਪਣੀ ਕਈ ਵਾਰੀ ਜਗ੍ਹਾ ਛੱਡਣੀ ਪੈਂਦੀ ਹੈ, ਨਵੇਂ ਲੋਕ ਉੱਥੇ ਆ ਕੇ ਵਸਦੇ ਹੈ, ਤਾਂ ਹਰ ਟਾਈਮ ਇੱਕ ਚਿੰਤਾ ਰਹਿੰਦੀ ਹੈ ਇਸ ਚੀਜ਼ ਨੂੰ ਜੋ ਫੇਸ ਕਰਦਾ। ਪਲੱਸ ਜਦੋਂ ਤੁਸੀਂ ਇੰਨਾ ਕੁਛ ਆਪਣੇ ਆਸ ਪਾਸ ਦੇਖਦੇ ਹੋ, ਫਿਊਚਰ ਦੀ ਟੈਨਸ਼ਨ ਰਹਿੰਦੀ ਹੈ, ਬੰਦਾ ਡਰ ਕੇ ਰਹਿੰਦਾ, ਜਿਹਦੇ ਨਾਲ ਇਹ ਸਭ ਕੁਛ ਹੁੰਦਾ, ਇਕੱਲਾਪਨ ਆ ਜਾਂਦਾ, ਗੁੱਸਾ, ਚਿੜਚਿੜਾਪਨ ਆ ਜਾਂਦਾ, ਸਲੀਪ ਪ੍ਰੋਬਲਮਸ ਆਉਂਦੀਆਂ, ਨੀਂਦ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ। ਐਂਡ ਇੱਕ ਚੀਜ਼ ਮੈਂ ਇੱਥੇ ਖਾਸ ਕਹਾਂਗੀ, ਬਹੁਤ ਵਾਰੀ ਅਸੀਂ ਦੇਖਦੇ ਹਾਂ ਇਹ ਸਮੱਸਿਆਵਾਂ ਕਈ ਵਾਰੀ ਲੇਟ ਆਉਣ, ਲੇਕਿਨ ਬਹੁਤ ਲੰਬਾ ਸਮਾਂ ਰਹਿੰਦੀਆਂ, ਪੂਰੀ ਪੂਰੀ ਲਾਈਫ ਲਈ ਤੁਹਾਡੀਆਂ ਇੱਕ ਬੈਡ ਮੈਮਰੀਜ਼ ਹੈ, ਜੋ ਸ਼ਾਇਦ ਟਾਈਮ ਨਾਲ ਉਹਦਾ ਇੰਪੈਕਟ ਘੱਟ ਸਕਦਾ, ਪਰ ਕਦੇ ਵੀ ਕੋਈ ਇਸ ਚੀਜ਼ ਨੂੰ, ਜਿੰਦਾ ਵੀ ਨੀਅਰ ਐਂਡ ਡੀਅਰ ਵਨ ਜੋ ਸਫ਼ਰ ਕੀਤਾ ਜਾਂ ਜਿਹਨੂੰ ਇਹ ਪਤਾ ਹੈ ਕੀ ਹੋਇਆ, ਉਹ ਉਸ ਚੀਜ਼ ਨੂੰ ਕਦੇ ਭੁੱਲ ਨਹੀਂ ਸਕਦਾ।
0: ਜੀ ਬਿਲਕੁਲ,
1: ਖਾਸ ਬਿਮਾਰੀ ਹੁੰਦੀ ਹੈ ਸਾਈਕੈਟਰੀ, ਜਿਹਨੂੰ ਅਸੀਂ ਕਹਿੰਦੇ ਹਾਂ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ, ਜਿਹਦੇ 'ਤੇ ਕੀ ਹੁੰਦਾ ਕਿ ਕੁਛ ਵੀ, ਨੋਟ ਜਸਟ ਜਿਨਸੀ ਹਿੰਸਾ, ਕੋਈ ਹੋਰ ਤਰ੍ਹਾਂ ਦਾ ਵੀ, ਜੇ ਕਿਸੇ ਨੇ ਕੁਛ ਮੇਜਰ ਆਪਣੀ ਫੈਮਿਲੀ ਜਾਂ ਕੁਛ ਦੇਖਿਆ ਹੁੰਦਾ, ਤਾਂ ਵਾਰ ਵਾਰ ਉਹਨੂੰ ਫਲੈਸ਼ਬੈਕਸ ਆਉਂਦੇ ਆ ਉਸ ਚੀਜ਼ ਦੀਆਂ, ਸੁੱਤੇ ਪਏ ਆ ਦਿਨੇ, ਕੁਛ ਉਸ ਰਿਲੇਟਡ ਗੱਲ ਹੁੰਦੀ ਹੈ ਸਾਲੋ ਸਾਲ ਬਾਅਦ ਵੀ, ਅਤੇ ਉਸ ਚੀਜ਼ ਨੂੰ ਉਹ ਬਹੁਤ ਅਵੋਇਡ ਕਰਦਾ। ਇਸ ਤਰ੍ਹਾਂ ਦੀ ਕਾਫੀ ਪ੍ਰੋਬਲਮ
0: ਜੀ। ਡਾਕਟਰ ਸਾਹਿਬ, ਇੱਕ ਇੱਕ ਕਰਕੇ ਆਪਾਂ ਇਹਨਾਂ ਬਿਮਾਰੀਆਂ ਬਾਰੇ ਗੱਲਬਾਤ ਕਰਾਂਗੇ। ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਗਏ ਨੇ ਜੀ, ਆਪਾਂ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ ਪਹਿਲਾਂ।
2: ਹੈਲੋ,
0: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
2: ਸਤਿ ਸ਼੍ਰੀ ਅਕਾਲ ਜੀ।

0: ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਮੇਰਾ ਨਾਮ ਦਵਿੰਦਰ ਸਿੰਘ
0: ਜੀ। ਦਵਿੰਦਰ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕਿਰਪਾ ਕਰਕੇ ਆਪਣਾ ਸਵਾਲ ਦੱਸ ਦਿਓ ਜੀ, ਕੀ ਪੁੱਛਣਾ ਚਾਹੁੰਦੇ ਹੋ?
1: ਜੀ, ਇੱਕ ਤਾਂ ਜੀ ਮੇਰਾ ਸਿਰ ਦੁਖਦਾ ਜੀ ਬਹੁਤ ਜ਼ਿਆਦਾ
0: ਜੀ,
1: ਇੱਕ ਮੈਨੂੰ ਰਾਤ ਨੂੰ ਨੀਂਦ ਨੀ ਆਉਂਦੀ ਜੀ, ਨੀਂਦ ਬਹੁਤ ਘੱਟ ਆਉਂਦੀ
0: ਜੀ। ਉਮਰ ਕਿੰਨੀ ਹੈ ਦਵਿੰਦਰ ਜੀ ਤੁਹਾਡੀ?
1: ਤਕਰੀਬਨ ਹੋਊਗੀ ਜੀ 40 ਸਾਲ।
2: ਤੁਹਾਡਾ ਬੀਪੀ ਕਿਵੇਂ ਰਹਿੰਦਾ?
1: ਬੀਪੀ ਥੋੜਾ ਜਿਹਾ ਵੱਧਦਾ ਜੀ।
2: ਦੇਖੋ, ਦੋਨੋਂ ਚੀਜ਼ ਹੈ, ਸਿਰ ਨੀਂਦ ਪੂਰੀ ਨਾ ਹੋਣ ਕਰਕੇ ਸਿਰ ਦੁਖਣਾ ਬਹੁਤ ਕਾਮਨ ਹੈ। ਦੂਸਰਾ ਜਿਹੜਾ ਬੀਪੀ ਵੱਧਦਾ ਉਹਦੇ ਕਰਕੇ ਵੀ ਸਿਰ ਕਾਮਨ ਹੈ, ਮੌਸਮ ਸੰਬੰਧੀ ਹੋ ਸਕਦਾ। ਜਿਹੜੀ ਨੀਂਦ ਨਹੀਂ ਆ ਰਹੀ ਉਹਦੇ ਲਈ ਮੈਂ ਇਹ ਸੁਜੈਸਟ ਕਰੂੰਗੀ ਕਿ ਇੱਕ ਵਾਰੀ ਸਾਨੂੰ ਆ ਕੇ ਤੁਸੀਂ ਜੇ ਮਿਲ ਸਕਦੇ ਹੋ ਤਾਂ ਜ਼ਰੂਰ ਮਿਲੋ।
1: ਠੀਕ ਹੈ ਮੈਡਮ ਜੀ, ਕਿੱਥੇ? ਬਰਿੰਡੇ ਜੀ?
2: ਹਾਂਜੀ, ਬਠਿੰਡਾ ਸਿਵਲ ਹਸਪਤਾਲ।
1: ਸਿਵਲ ਹਸਪਤਾਲ ਜੀ?
2: ਹਾਂਜੀ,
1: ਠੀਕ ਹੈ ਜੀ।
0: ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਦੇ ਲਈ ਬਾਈ ਜੀ ਤੁਹਾਡਾ ਧੰਨਵਾਦ ਹੈ ਜੀ। ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਵੇਗਾ। ਜਿਹੜੇ ਸਰੋਤਿਆਂ ਨੇ ਲੇਟ ਰੇਡੀਓ ਸੈੱਟ ਆਨ ਕੀਤੇ ਨੇ ਉਹਨਾਂ ਦੀ ਜਾਣਕਾਰੀ ਦੇ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਡਾਕਟਰ ਤਨੂਪ੍ਰੀਤ ਕੌਰ ਜੀ ਪਹੁੰਚੇ ਹੋਏ ਨੇ, ਜੋ ਕਿ MD ਸਾਈਕੈਟਰੀ ਨੇ, ਮਾਨਸਿਕ ਰੋਗਾਂ ਦੇ ਮਾਹਿਰ, ਡਾਕਟਰ ਦੇ ਤੌਰ ਤੇ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਸਟੂਡੀਓ ਦਾ ਨੰਬਰ ਹੈ ਜੀ 0164-242-331। ਇਹ ਨੰਬਰ ਡਾਇਲ ਕਰਕੇ ਤੁਸੀਂ ਅੱਜ ਦਾ ਜੋ ਵਿਸ਼ਾ ਹੈ ਸਾਡਾ, ਅਮਨ ਇੱਜ਼ਤ ਸੁਰੱਖਿਆ ਹਰ ਇੱਕ ਦਾ ਹੱਕ, ਤੇ ਵਿਸ਼ਵ ਦੇ ਮੁੱਦਾ ਮੌਕਿਆਂ ਦਾ ਮਾਨਸਿਕ ਸਿਹਤ ਤੇ ਅਸਰ, ਇਸ ਵਿਸ਼ੇ ਦੇ ਸੰਬੰਧੀ ਗੱਲਬਾਤ ਕਰ ਸਕਦੇ ਹੋ। ਤੇ ਜਾਂ ਫਿਰ ਕੋਈ ਵੀ ਅਗਰ ਮਾਨਸਿਕ ਰੋਗ ਦੇ ਨਾਲ ਸੰਬੰਧਿਤ ਕੋਈ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਉਹ ਵੀ ਪ੍ਰੋਗਰਾਮ 'ਚ ਤੁਸੀਂ ਪੁੱਛ ਸਕਦੇ ਹੋ। ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਵੀ ਜਿਹੜੇ ਲੋਕ ਇਸ ਤਰ੍ਹਾਂ ਪ੍ਰਭਾਵਿਤ ਹੋ ਜਾਂਦੇ ਨੇ ਜਿਨਸੀ ਹਿੰਸਾ ਦੇ, ਉਹਨਾਂ ਨੂੰ ਕਿਹੜੀਆਂ ਕਿਹੜੀਆਂ ਜੋ ਮਾਨਸਿਕ ਸਮੱਸਿਆਵਾਂ ਨੇ ਜਾਂ ਮਾਨਸਿਕ ਰੋਗ ਨੇ ਉਹ ਹੋ ਸਕਦੇ ਨੇ ਜੀ? ਕੀ ਕੋਈ ਹੋਰ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਜਿਨ੍ਹਾਂ ਤੋਂ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਉਹ ਪ੍ਰਭਾਵਿਤ ਹੋ ਸਕਦੇ ਆ? ਜਾਂ ਇਹ ਜ਼ਰੂਰ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਕੋਈ ਖਾਸ ਚਿੰਨ੍ਹ ਲੱਛਣ, ਕਿਉਂਕਿ ਕਈ ਵਾਰ ਇਹ ਹੁੰਦਾ ਵੀ ਪਰਿਵਾਰ ਦੇ ਜੀਆਂ ਨੂੰ ਦੇਖਣਾ ਪੈਂਦਾ ਵੀ ਸਾਡੇ ਪਰਿਵਾਰਕ ਜੋ ਸਾਥੀ ਹੈ ਉਸ ਨੂੰ ਸਮੱਸਿਆ ਆ ਗਈ, ਉਸ ਵਿਅਕਤੀ ਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਮੈਨੂੰ ਕੋਈ ਮਾਨਸਿਕ ਸਮੱਸਿਆ ਜਿਹੜੀ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਤਾਂ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਸਥਿਤੀ ਚੋਂ ਲੰਘਿਆ ਤਾਂ ਉਹਦੇ ਵਿੱਚ, ਉਹਦੇ ਸਰੀਰ ਦੇ ਵਿੱਚ ਕਿਹੜੇ ਕਿਹੜੇ ਚਿੰਨ੍ਹ ਲੱਛਣ ਆ ਸਕਦੇ ਆ?
2: ਸਭ ਤੋਂ ਪਹਿਲਾਂ ਜੋ ਹਮੇਸ਼ਾ ਅਸੀਂ ਇਸ ਹਿੰਸਾ ਦੇ ਨਾਲ ਵੀ ਜਾਂ ਅਦਰਵਾਈਜ਼ ਵੀ ਕੋਈ ਵੀ ਮਾਨਸਿਕ ਰੋਗ ਹੁੰਦਾ ਨਾ, ਤਾਂ ਸਭ ਤੋਂ ਪਹਿਲੀ ਇੱਕ ਚੀਜ਼ ਅਸੀਂ ਉਹਨਾਂ ਦੇ ਘਰ ਜਾਂ ਜਿੱਥੇ ਉਹ ਕੰਮ ਕਰਦਾ ਉਹਨੂੰ ਕਹਿੰਦੇ ਹਾਂ ਕਿ ਕੁਛ ਵੀ ਉਹਦੇ ਸੁਭਾਅ 'ਚ ਬਦਲਾ। ਹੋ ਸਕਦਾ ਉਹ ਪਹਿਲਾਂ ਤੋਂ ਚਿੜਚਿੜਾ ਹੋ ਗਿਆ ਹੋਏ, ਹੋ ਸਕਦਾ ਪਹਿਲਾਂ ਤੋਂ ਉਦਾਸ ਹੋ ਗਿਆ ਹੋਏ। ਇਸ ਤੋਂ ਬਿਨਾਂ ਕਈ ਵਾਰੀ ਉਹ ਇਕੱਲਾਪਨ ਹੋ ਜਾਂਦਾ, ਪਹਿਲਾਂ ਉਹ ਸਾਰਿਆਂ ਨਾਲ ਬੈਠ ਕੇ ਰੋਟੀ ਖਾ ਰਿਹਾ, ਹੱਸ ਰਿਹਾ, TV ਦੇਖ ਰਿਹਾ, ਹੁਣ ਉਹ ਇਕੱਲਾ ਰਹਿਣਾ ਪਸੰਦ ਕਰਦਾ, ਜਾਂ ਜਦੋਂ ਸਾਰਿਆਂ 'ਚ ਬੈਠਾ ਉਦੋਂ ਵੀ ਉਨਾ ਇੰਟਰੈਕਟ ਨਹੀਂ ਕਰਦਾ, ਅੱਖ ਮਿਲਾ ਕੇ ਗੱਲ ਨਹੀਂ ਕਰਦਾ, ਚੁੱਪ ਚੁੱਪ ਰਹਿੰਦਾ। ਰਾਤ ਨੂੰ ਤੁਸੀਂ ਜੇ ਦੇਖੋ ਤਾਂ ਲੇਟ ਨਾਈਟ ਤੱਕ ਕਈ ਵਾਰੀ ਉਹ ਜਾਗਦੇ ਰਹਿੰਦੇ ਆ, ਚਾਹੇ ਫੋਨ 'ਤੇ ਰਹਿਣ ਜਾਂ ਉੱਠ ਉੱਠ ਕੇ ਕਿਚਨ 'ਚ ਜਾਂ ਕੁਛ ਵੀ ਖਾਣ ਪੀਣ ਦਾ ਕਰਨ, ਉਹਨਾਂ ਦੀ ਸਲੀਪ ਡਿਸਟਰਬੈਂਸ ਕਾਮਨ ਹੈ, ਖਾਣਾ ਪੀਣਾ ਜਿਹੜਾ ਹੈ ਪਹਿਲਾਂ ਵਾਂਗੂ ਨਹੀਂ ਰਹਿੰਦਾ, ਕਈ ਵਾਰੀ ਭੁੱਖ ਘੱਟਦੀ ਹੈ ਪਰ ਕਈ ਵਾਰੀ ਭੁੱਖ ਬਹੁਤ ਵੱਧ ਜਾਂਦੀ ਹੈ। ਇਸ ਤੋਂ ਉਹਨਾਂ ਤਰ੍ਹਾਂ ਦੇ ਲੱਛਣ ਹੋ ਸਕਦੇ ਹੈ। ਬਾਕੀ ਇਹ ਹੁੰਦਾ ਕਿ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਦੇ ਉਹਦੇ ਰੂਟੀਨ ਹੈ, ਜੋ ਉਹਦੀਆਂ ਹੋਬੀਜ਼ ਹੈ ਕਿ ਪਹਿਲਾਂ ਉੱਠ ਕੇ ਉਹ ਆਪਣੀ ਸਿਹਤ ਦਾ ਧਿਆਨ ਦਿੰਦਾ ਸੀ, ਜਾਂ ਫਿਰ ਹੈ ਕਿ ਸੈਰ 'ਤੇ ਜਾਣਾ, ਸਭ ਨੂੰ ਮਿਲਣਾ, ਉਹ ਚੀਜ਼ਾਂ ਤੋਂ ਪਿੱਛੇ ਹੋਣ ਲੱਗ ਜਾਂਦਾ। ਤਾਂ ਛੋਟੇ ਛੋਟੇ ਲੱਛਣ ਸ਼ੁਰੂ ਹੁੰਦੇ ਹੈ ਜਦੋਂ ਪੂਰੀ ਬਿਮਾਰੀ ਆਉਣ ਤੋਂ ਪਹਿਲਾਂ, ਜੇ ਉਸ ਟਾਈਮ ਮਰੀਜ਼ ਦਾ ਜਾਂ ਫੈਮਿਲੀ ਉਸਨੂੰ ਪਿੱਕ ਕਰ ਲਏ ਤਾਂ ਉਹਦੇ 'ਚ ਅਸੀਂ ਜ਼ਿਆਦਾ ਬੈਟਰ ਮਦਦ ਕਰ ਸਕਦੇ ਹਾਂ
0: ਜੀ। ਡਾਕਟਰ ਸਾਹਿਬ, ਬਹੁਤ ਵਧੀਆ ਵਿਸਥਾਰ ਸਹਿਤ ਜਾਣਕਾਰੀ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ ਜੀ। ਤੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਤੇ ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ ਜੀ। ਹੈਲੋ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਆਪਣਾ ਨਾਮ ਦੱਸ ਦਿਓ ਜੀ।
1: ਰਣਜੀਤ ਸਿੰਘ ਆ ਜੀ, ਪਿੰਡ ਸ਼ੇਰਪੁਰਾ
0: ਜੀ। ਰਣਜੀਤ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ?
1: ਬਲੱਡ ਵੱਧਦਾ ਜੀ। ਹੈਲੋ,
0: ਹਾਂਜੀ ਹਾਂਜੀ, ਕਿੰਨਾ ਦਾ ਬਲੱਡ ਵੱਧਦਾ ਜੀ ਤੁਹਾਡਾ ਜਾਂ ਕਰਦਿਆਂ ਦਾ?
1: ਰਣਜੀਤ ਸਿੰਘ ਜੀ, ਬਾਵਾ ਵੱਧਦਾ ਜੀ ਕਿਤੇ ਕਿਤੇ
0: ਜੀ,
1: ਇੱਕ ਨਾ ਇਹ ਬਲੱਡ ਨਾ ਚੱਕਰ ਆਉਂਦੇ ਜੀ ਬਾਈ
0: ਜੀ।
2: ਬਾਬਾ ਜੀ, ਦਵਾਈ ਚੱਲਦੀ ਹੈ? ਦਵਾਈ ਚੱਲਦੀ ਹੈ?
1: ਹਾਂ, ਦਵਾਈ ਕੋਈ ਲੱਗੀ ਜਾ ਬਾਈ ਮੈਨੂੰ ਇੱਕ
2: ਕਿੱਥੋਂ ਵੀ ਜਿੱਥੇ ਵੀ ਤੁਸੀਂ ਲਗਵਾਈ ਹੈ ਇੱਕ ਵਾਰੀ ਦੁਬਾਰਾ ਓਪੀਨੀਅਨ ਕਰਨ ਦੀ ਲੋੜ ਹੈ। ਜੇ ਗੋਲੀ ਲੈ ਕੇ ਵੀ ਬਲੱਡ ਪ੍ਰੈਸ਼ਰ ਵੱਧ ਰਿਹਾ ਤਾਂ ਲੋੜ ਹੈ ਕਿ ਡੋਜ਼ ਸੈੱਟ ਕਰਨ ਦੀ ਜਾਂ ਦਵਾਈ ਬਦਲਣ ਦੀ
0: ਜੀ। ਤੇ ਜੀ ਜੀ ਜੀ, ਮੇਰੇ ਖਿਆਲ ਜੀ ਰਣਜੀਤ ਜੀ, ਤੁਸੀਂ ਇੱਕ ਕੰਮ ਕਰਿਓ ਜੀ, ਅਸਲ ਦੇ ਵਿੱਚ ਅੱਜ ਆਪਾਂ ਮਾਨਸਿਕ ਸਿਹਤ ਦੇ ਨਾਲ ਸੰਬੰਧੀ ਜੋ ਵੀ ਬਿਮਾਰੀਆਂ ਨੇ ਉਹਨਾਂ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਤੁਸੀਂ ਜੇਕਰ ਤੁਹਾਨੂੰ ਕੋਈ ਨੀਂਦ ਨਾ ਆਉਣ ਦੀ ਸਮੱਸਿਆ ਜਾਂ ਜੋ ਅਸੀਂ ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਇਹਦੇ ਵਿੱਚ ਜਿਹੜੇ ਜਿਹੜੇ ਚਿੰਨ੍ਹ ਲੱਛਣ ਜੋ ਮੈਡਮ ਜਾਂ ਕੋਈ ਗੱਲਾਂ ਬਾਤਾਂ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ, ਅਗਰ ਉਹਨਾਂ ਦੇ ਵਿੱਚੋਂ ਕੋਈ ਚੀਜ਼ ਤੁਹਾਨੂੰ ਲੱਗਦੀ ਹੈ ਵੀ ਤੁਹਾਡੇ ਨਾਲ ਵੀ ਹੋ ਰਹੀ ਹੈ, ਫਿਰ ਤੁਸੀਂ ਡਾਕਟਰ ਤਨੂਪ੍ਰੀਤ ਕੌਰ ਜੀ ਨੂੰ ਮਿਲ ਸਕਦੇ ਹੋ ਸਰਕਾਰੀ ਹਸਪਤਾਲ ਬਠਿੰਡਾ ਵਿਖੇ। ਤੇ ਡਾਕਟਰ ਸਾਹਿਬ ਸੋਮਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਿਵਲ ਹਸਪਤਾਲ ਬਠਿੰਡਾ ਵਿਖੇ ਹੁੰਦੇ ਨੇ। ਤੁਸੀਂ ਆਪਣੀਆਂ ਕੋਈ ਰਿਪੋਰਟਾਂ ਅਗਰ ਪੁਰਾਣੀਆਂ ਹੈ ਤਾਂ ਉਹ ਵੀ ਲੈ ਕੇ ਨਾਲ ਦਿਖਾ ਸਕਦੇ ਹੋ, ਤੇ ਉਹਦੇ ਅਨੁਸਾਰ ਜਿਹੜੇ ਡਾਕਟਰ ਸਾਹਿਬ ਹੈਗੇ

0: ਤੁਹਾਡੀ ਕੋਈ ਅਗਰ ਸਮੱਸਿਆ ਲੱਗਦੀ ਹੈ ਮਾਨਸਿਕ ਸਿਹਤ ਦੇ ਨਾਲ ਜ਼ਰੂਰੀ ਜੁੜਦੀ ਹੋਈ ਤਾਂ ਉਹਦਾ ਜ਼ਰੂਰ ਤੁਹਾਨੂੰ ਹੱਲ ਦੱਸਣਗੇ। ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਜੀ ਹੱਲ ਦੀ, ਆਪਾਂ ਕਿ ਗੱਲ ਕੀਤੀ ਵੀ ਜੋ ਜਿਨਸੀ ਹਿੰਸਾ ਦੇ ਸ਼ਿਕਾਰ ਵਿਅਕਤੀ ਹੁੰਦੇ ਨੇ ਉਹਨਾਂ ਦੇ ਵਿੱਚ ਸਮੱਸਿਆਵਾਂ ਆ ਜਾਂਦੀਆਂ, ਉਹ ਮਾਨਸਿਕ ਰੋਗਾਂ ਦੇ ਵਿੱਚ ਵੀ ਬਦਲ ਸਕਦੀਆਂ ਨੇ, ਕਿਹੜੇ ਕਿਹੜੇ ਚਿੰਨ ਲੱਛਣ ਆਉਂਦੇ ਨੇ ਉਹਦੇ ਬਾਰੇ ਵੀ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਹੁਣ ਸਭ ਤੋਂ ਜ਼ਰੂਰੀ ਅਹਿਮ ਸਵਾਲ ਜੋ ਇਹ ਬਣਦਾ ਕਿ ਬਈ ਹੁਣ ਇੱਥੇ ਆਪਾਂ ਗੱਲ ਕਰੀਏ ਵੀ ਮਾਨਸਿਕ ਰੋਗਾਂ ਦੇ ਜੋ ਮਾਹਿਰ ਡਾਕਟਰ ਹੁੰਦੇ ਨੇ ਉਹਨਾਂ ਦਾ ਫਿਰ ਇੱਥੇ ਕੀ ਰੋਲ ਹੁੰਦਾ, ਉਹ ਕਿਵੇਂ ਮਦਦ ਕਰਦੇ ਆ ਕਿਸੇ ਇਸ ਤਰ੍ਹਾਂ ਦੇ ਮਾਨਸਿਕ ਜਾਂ ਕਹਿ ਲਈਏ ਆਪਾਂ ਜੋ ਜਿਨਸੀ ਹਿੰਸਾ ਹੈ ਉਸ ਦੇ ਸ਼ਿਕਾਰ ਵਿਅਕਤੀਆਂ ਦੀ, ਤਾਂ ਕਿ ਉਹਦੀ ਜੋ ਬਿਮਾਰੀ ਹੈ ਉਹ ਮਾਨਸਿਕ ਬਿਮਾਰੀ ਦੇ ਵਿੱਚ ਨਾ ਤਬਦੀਲ ਹੋ ਜਾਵੇ।
1: ਕੋਈ ਵੀ ਮਾਨਸਿਕ ਰੋਗ ਜਦੋਂ ਵੀ ਕੋਈ ਕ੍ਰਾਈਸਿਸ ਆਉਂਦਾ ਮੇਜਰ, ਜਿਵੇਂ ਆਪਾਂ ਜੰਗਾਂ ਦੀ ਗੱਲ ਕਰਦੇ ਹਾਂ, ਕੋਈ ਵੀ ਵਰਲਡ ਲੈਵਲ 'ਤੇ ਜਾਂ ਅਦਰਵਾਈਜ਼ ਆਪਾਂ ਪਿੱਛੇ ਦੇਖਿਆ ਕੋਰੋਨਾ ਦਾ ਟਾਈਮ ਆਇਆ, ਲਾਸਟ ਈਅਰ ਪੰਜਾਬ ਵਿੱਚ ਹੀ ਫਲੱਡ ਆਏ, ਤਾਂ ਜਦੋਂ ਇਸ ਤਰ੍ਹਾਂ ਦੀ ਜੋ ਇਮੀਜੀਏਟ ਹੈ ਉਦੋਂ ਤਾਂ ਬਾਕੀ ਸਾਰਿਆਂ ਦਾ ਰੋਲ ਆਉਂਦਾ ਜੋ ਉਹਨਾਂ ਨੂੰ ਸੇਫ ਜਗ੍ਹਾ 'ਤੇ ਲਿਜਾਂਦੇ ਆ, ਦਵਾਈ ਬੂਟੀ ਦੇਣੀ, ਖਾਣਾ ਪੀਣਾ ਕਰਨਾ। ਮਾਨਸਿਕ ਰੋਗ ਦੇ ਜੋ ਡਾਕਟਰ ਹੁੰਦੇ ਆ ਉਹਨਾਂ ਦਾ ਰੋਲ ਉਸ ਤੋਂ ਬਾਅਦ ਆਉਂਦਾ, ਕਿਉਂਕਿ ਬਾਅਦ ਵਿੱਚ ਹੌਲੀ ਹੌਲੀ ਕਰਕੇ ਜਦੋਂ ਮਾਨਸਿਕ ਰੋਗ ਦੇ ਲੱਛਣ ਦਿਖਦੇ ਆ ਤਾਂ ਉਦੋਂ ਸਭ ਤੋਂ ਪਹਿਲੇ ਰੋਲ ਤਾਂ ਉਸ ਚੀਜ਼ ਨੂੰ ਆਈਡੈਂਟੀਫਾਈ ਕਰਨਾ ਕਿ ਇਹ ਇੱਕ ਬਿਮਾਰੀ ਹੈ, ਉਹਨਾਂ ਨੂੰ ਸਮਝਾਉਣਾ, ਉਹਨਾਂ ਦੇ ਵਿੱਚ ਇੱਕ ਹੋਪ ਜਨਰੇਟ ਕਰਨਾ ਕਿ ਸਭ ਕੁਝ ਕਿਵੇਂ ਟਾਈਮ ਨਾਲ ਠੀਕ ਹੋਊਗਾ, ਹੈਲਪ ਕਰਨੀ। ਹੈਲਪ ਉਹਨਾਂ ਦੀ ਦਵਾਈਆਂ ਦੇ ਨਾਲ ਵੀ ਹੁੰਦੀ ਹੈ, ਬਿਮਾਰੀ ਟੂ ਬਿਮਾਰੀ ਵੇਰੀ ਕਰਦਾ ਕਿ ਕਿਸ ਤਰ੍ਹਾਂ ਦੀ ਦਵਾਈ ਚਾਹੀਦੀ ਹੈ, ਕਿੰਨਾ ਚਿਰ ਚਾਹੀਦੀ ਹੈ। ਇਸ ਤੋਂ ਬਿਨਾਂ ਕਾਉਂਸਲਿੰਗ ਦੇ ਨਾਲ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ
0: ਜੀ। ਤੇ ਡਾਕਟਰ ਸਾਹਿਬ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ, ਆਪਾਂ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਆਪਣਾ ਨਾਮ ਦੱਸ ਦਿਓ। ਹੈਲੋ,
2: ਸਤਿ ਸ਼੍ਰੀ ਅਕਾਲ ਮੈਮ
0: ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ?
2: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
1: ਸਤਿ ਸ਼੍ਰੀ ਅਕਾਲ ਜੀ।
2: ਜੀ ਮੈਂ ਚਰਨਜੀਤ ਬੋਲਦੀ ਹਾਂ ਚੌਕੇ ਤੋਂ
0: ਜੀ। ਚਰਨਜੀਤ ਜੀ, ਡਾਕਟਰ ਸਾਹਿਬ ਗੱਲ ਸੁਣ ਰਹੇ ਹੈ, ਤੁਹਾਡੀ ਕੀ ਸਵਾਲ ਹੈ ਜੀ?
2: ਜੀ ਮੇਰੇ ਬੇਟੇ ਨੂੰ ਨਾ ਦੌਰਾ ਪੈ ਜਾਂਦਾ ਜੀ।
0: ਜੀ, ਉਮਰ ਕਿੰਨੀ ਹੈ ਜੀ ਬੱਚੇ ਦੀ?
2: ਜਿਹੜੇ ਤੁਸੀਂ ਲੱਛਣ ਦੱਸੇ ਆ ਉਹ ਸੇਮ ਹੈਗੇ ਆ ਜੀ ਉਹਦੇ ਚ।
0: ਉਮਰ ਦੱਸ ਦਿਓ ਜੀ ਬੱਚੇ ਦੀ, ਕਿੰਨੀ ਉਮਰ ਹੈ?
2: ਬੱਚੇ ਦੀ ਉਮਰ 24 ਸਾਲ ਦੀ ਆ ਜੀ।
1: ਕੋਈ ਦਵਾਈ ਚੱਲਦੀ ਹੈ ਵੀ ਜੀ, ਕਿਸੇ ਡਾਕਟਰ ਨੂੰ ਕਦੇ ਦਿਖਾਇਆ?
2: ਹਾਂ ਜੀ, ਦਵਾਈ ਚੱਲ ਰਹੀ ਹੈ ਜੀ। ਦਵਾਈ ਪਹਿਲਾਂ ਤਾਂ ਚੱਲਦੀ ਸੀਗੀ, ਕਰਕੇ ਉਹ ਜਦੋਂ ਵਿੱਚ ਨਾਗਾ ਪਾ ਦਿੰਦਾ ਸੀ ਉਦੋਂ ਦੌਰਾ ਪੈ ਜਾਂਦਾ ਸੀ।
1: ਵੀ ਜੀ, ਤੁਹਾਨੂੰ ਦੱਸਿਆ ਮਿਰਗੀ ਦਾ ਦੌਰਾ? ਦੱਸਿਆ
2: ਮਿਰਗੀ ਦਾ ਦੌਰਾ ਜੀ।
1: ਹਾਂਜੀ ਵੀ ਜੀ, ਇਹਦੇ ਚ ਦਵਾਈ ਲਗਾਤਾਰ ਖਾਣੀ ਤੁਹਾਨੂੰ ਜ਼ਰੂਰ ਡਾਕਟਰ ਨੇ ਦੱਸਿਆ ਹੋਊਗਾ। ਇਸ ਦਵਾਈ ਦਾ ਬਿਲਕੁਲ ਵੀ ਇੱਕ ਦਿਨ ਇੱਕ ਡੋਜ਼ ਦਾ ਵੀ ਨਾਗਾ ਨਹੀਂ ਪੈਂਦਾ। ਉਸ ਤੋਂ ਬਾਅਦ ਵੀ ਜੇ ਦੌਰੇ ਪੈਣ ਫਿਰ ਅਲੱਗ ਟੈਸਟ ਜਾਂ ਦਵਾਈ ਨੂੰ ਸੈੱਟ ਕੀਤਾ ਜਾਂਦਾ, ਪਰ ਇਹਦਾ ਪਹਿਲਾ ਇਲਾਜ ਲਗਾਤਾਰ ਪੂਰੀ ਡੋਜ਼ ਜੋ ਡਾਕਟਰ ਰੈਕਮੈਂਡ ਕਰਦੇ ਆ ਦਵਾਈ ਦੇਣੀ ਹੀ ਦੇਣੀ ਹੈ
2: ਜੀ।
1: ਬਾਕੀ ਕੁਛ ਵੀ ਤੁਹਾਨੂੰ ਲੱਗਦਾ ਹੈ ਕੋਈ ਦਵਾਈ ਬਾਰੇ ਡਿਸਕਸ ਕਰਨਾ ਹੈ, ਕਿਸੇ ਦਵਾਈ ਨਾਲ ਪ੍ਰੋਬਲਮ ਆਉਂਦੀ ਹੈ ਜਾਂ ਨਹੀਂ ਲੈ ਰਿਹਾ ਕੁਛ, ਤਾਂ ਫਿਰ ਜ਼ਰੂਰ ਆ ਕੇ ਮਿਲੋ
2: ਜੀ। ਦਵਾਈ ਹੋਮੋਪੈਥਿਕ ਦੀ ਚੱਲ ਰਹੀ ਹੈ ਜੀ।
1: ਅਭੀ ਜੀ, ਕੋਸ਼ਿਸ਼ ਕਰੋ ਇੱਕ ਵਾਰੀ ਇੱਧਰ ਆਉਣ ਦੀ, ਮਿਲਣ ਦੀ। ਆਪਾਂ ਦੇਖਦੇ ਹਾਂ ਕਿੰਨੇ ਚਿਰ ਤੋਂ ਬਿਮਾਰੀ ਹੈਗੀ ਹੈ, ਐਲੋਪੈਥੀ ਜੋ ਵੀ ਦਵਾਈ ਦੀ
2: ਨਾਲ ਕਿ
0: ਆਪਣੀਆਂ ਚਰਨਜੀਤ ਜੀ ਸਾਰੀਆਂ ਜੋ ਵੀ ਹੁਣ ਤੱਕ ਰਿਪੋਰਟਾਂ ਕਰਵਾਈਆਂ ਨੇ ਹਨਾ, ਤੇ ਜਾਂ ਪਹਿਲਾਂ ਕਦੇ ਐਲੋਪੈਥੀ ਦੀ ਕੋਈ ਦਵਾਈ ਚਲਾਈ ਸੀ ਜਾਂ ਲਿਖ ਕੇ ਦਿੱਤੀ ਗਈ ਸੀ ਤੁਹਾਨੂੰ ਕਿਤੇ, ਹੁੰਦਾ ਨਾ ਕਈ ਵਾਰੀ ਆਪਾਂ ਚੈੱਕ ਕਰਾਇਆ ਹੁੰਦਾ ਗਾ, ਉਹ ਵੀ ਤੁਸੀਂ ਪੁਰਾਣੀਆਂ ਰਿਪੋਰਟਾਂ ਜਿੰਨੀਆਂ ਲਿਆ ਸਕਦੇ ਹੋ ਲਿਆਉਣ ਦੀ ਕੋਸ਼ਿਸ਼ ਕਰਿਓ
2: ਜੀ। ਉਹਨਾਂ ਨੇ ਤਾਂ ਦਵਾਈ ਬਸ ਵੀ
0: ਜੀ ਜੀ। ਤੇ ਤੁਸੀਂ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਜੀ ਸਰਕਾਰੀ ਹਸਪਤਾਲ ਬਠਿੰਡਾ ਦੇ ਵਿੱਚ, ਡਾਕਟਰ ਤਨੂਪ੍ਰੀਤ ਕੌਰ ਜੀ ਜੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮਾਹਿਰ ਮਹਿਮਾਨ ਦੇ ਤੌਰ ਤੇ ਮੌਜੂਦ ਨੇ, ਤਾਂ ਤੁਸੀਂ ਡਾਕਟਰ ਸਾਹਿਬ ਨੂੰ ਮਿਲ ਲਿਓ ਜੀ, ਸਾਰੀਆਂ ਰਿਪੋਰਟਾਂ ਲੈ ਆਇਓ। ਤੇ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਜੀ ਕਿ ਜੋ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਹੁੰਦੇ ਨੇ ਉਹਨਾਂ ਦੇ ਆਪਾਂ ਰੋਲ ਦੀ ਗੱਲ ਕੀਤੀ ਕਿ ਬਈ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਸਮੱਸਿਆ ਕਿਸੇ ਨੂੰ ਆ ਜਾਂਦੀ ਹੈ ਤਾਂ ਫਿਰ ਕਿਸ ਤਰ੍ਹਾਂ ਦਾ ਰੋਲ ਹੈ ਜਿਹੜਾ ਵੀ ਉਹ ਇੱਕ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦਾ ਹੁੰਦਾ, ਇਹਦੇ ਨਾਲ ਨਾਲ ਤੁਸੀਂ ਸਰੋਤਿਆਂ ਨੂੰ ਇਹ ਵੀ ਜਾਣਕਾਰੀ ਦਿਓ ਵੀ ਅਸੀਂ ਗੱਲ ਕਰਦੇ ਹਾਂ ਕਿ ਜੀ ਜਿਵੇਂ ਮੰਨ ਲਓ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ, ਕਈ ਵਾਰ ਅਸੀਂ ਆਪਸ 'ਚ ਵੀ ਗੱਲਾਂ ਕਰ ਲੈਂਦੇ ਹਾਂ ਕਿ ਜੀ ਕਾਉਂਸਲਿੰਗ ਕਰਾਉਣ ਵਾਲੀ ਹੈ ਇਹਦੀ ਤਾਂ, ਸੋ ਇੱਥੇ ਮੇਰਾ ਖਿਆਲ ਹੈ ਵੀ ਇੱਕ ਕਾਉਂਸਲਰ ਦਾ ਵੀ ਰੋਲ ਹੈ ਜਿਹੜਾ ਉਹ ਵੀ ਚਰਚਾ ਕਰਨੀ ਬਣਦੀ ਹੈ, ਤਾਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਾਉਂਸਲਰ ਕੌਣ ਹੁੰਦਾ ਤੇ ਉਹਦਾ ਕੀ ਕੰਮ ਹੁੰਦਾ, ਕੀ ਮਾਨਸਿਕ ਜੋ ਰੋਗੀ ਹੁੰਦਾ ਕਿ ਉਹਨੂੰ ਥੋੜਾ ਬਹੁਤ ਠੀਕ ਕਰਨ ਦੇ ਵਿੱਚ ਦਵਾਈਆਂ ਦੇ ਨਾਲ ਨਾਲ ਕਾਉਂਸਲਿੰਗ ਦਾ ਜਾਂ ਕਾਉਂਸਲਰ ਦਾ ਵੀ ਕੋਈ ਪ੍ਰਭਾਵ ਪੈਂਦਾ ਜੀ?
1: ਜੀ ਪੂਰਾ ਪੈਂਦਾ, ਬਿਲਕੁਲ ਪੈਂਦਾ। ਦੇਖੋ ਕੋਈ ਵੀ ਹੈ ਜਿਵੇਂ ਤੁਸੀਂ ਕਿਹਾ, ਕੋਈ ਵੀ ਉਹਦੇ ਨਾਲ ਜੋ ਕੰਮ ਕਰਦਾ ਕੋਈ ਦੋਸਤ ਹੈ ਜਾਂ ਘਰੇ, ਕਾਉਂਸਲਿੰਗ ਉਹ ਵੀ ਕਰ ਦਿੰਦਾ, ਪਰ ਉਹਦੀ ਕਾਉਂਸਲਿੰਗ ਕਰਨ ਦੇ ਵਿੱਚ ਤੇ ਇੱਕ ਜੋ ਸਾਡੇ ਨਾਲ ਜਿਹਨੂੰ ਅਸੀਂ ਸਾਈਕੋਲੋਜਿਸਟ ਕਿਹਾ ਜਾਂਦਾ ਖਾਸ ਤੌਰ ਤੇ, ਜਿਹਨਾਂ ਕੋਲ ਡਿਗਰੀ ਹੁੰਦੀ ਹੈ ਇਸ ਚੀਜ਼ ਦੀ, ਸਾਡੇ ਨਾਲ ਬੈਠਦੇ ਆ, ਜਿਹਨਾਂ ਨੂੰ ਬਿਮਾਰੀਆਂ ਦੀ ਪੂਰੀ ਡਿਟੇਲ 'ਚ ਸਮਝ ਹੁੰਦੀ ਹੈ, ਇਹਦੀਆਂ ਟੈਕਨੀਕਸ ਹੁੰਦੀਆਂ। ਮੈਂ ਬਹੁਤ ਕਲੀਅਰਲੀ ਇੱਥੇ ਕਹਿਣਾ ਚਾਹੁੰਦੀ ਹਾਂ ਕਿ ਆਮ ਗੱਲਾਂ ਦੇ ਵਿੱਚ ਕਾਉਂਸਲਿੰਗ ਕਰਨੀ ਤੇ ਇੱਕ ਕਿਸੇ ਟ੍ਰੇਨਡ ਸਾਈਕੋਲੋਜਿਸਟ ਤੋਂ ਕਾਉਂਸਲਿੰਗ ਕਰਵਾਉਣੀ, ਦੋਨਾਂ ਦੇ ਵਿੱਚ ਬਹੁਤ ਫਰਕ ਹੁੰਦਾ, ਤਾਂ ਜ਼ਰੂਰ ਕਦੇ ਵੀ ਲੱਗੇ। ਕਈ ਕੁਛ ਪੇਸ਼ੈਂਟਸ ਅੱਜ ਕੱਲ੍ਹ ਆਉਂਦੇ ਆ ਜਿਹਨਾਂ ਨੂੰ ਹੁੰਦਾ ਕਿ ਬਿਮਾਰੀ ਵੀ ਕਈ ਵਾਰੀ ਖੈਰ ਓਨੀ ਨਹੀਂ ਹੁੰਦੀ, ਕੁਛ ਰੋਜ਼ਮਰਾ ਦਾ ਸਟ੍ਰੈਸ ਹੁੰਦਾ, ਤਾਂ ਉਹ ਖਾਸ ਤੌਰ ਤੇ ਆਉਂਦੇ ਆ ਕਿ ਸਿਰਫ ਕਾਉਂਸਲਿੰਗ ਕਰਾਉਣੀ ਹੈ, ਉਹਨਾਂ ਦੇ ਵਿੱਚ ਬਹੁਤ ਹੈਲਪਫੁਲ ਵੀ ਹੁੰਦੀ ਹੈ, ਇਹਨਾਂ ਦੇ ਰਿਜ਼ਲਟ ਵਧੀਆ ਮਿਲਦੇ ਆ।
0: ਜੋ ਪਹਿਲਾਂ ਖੁੱਲੇ ਹੋਏ ਸੀ ਜਾਂ ਜਿਹਨੂੰ ਅਸੀਂ ਡਿਸਪੈਂਸਰੀਆਂ ਕਹਿ ਦਿੰਦੇ ਸੀ ਸਰਕਾਰੀ, ਤਾਂ ਉਸ ਤਰ੍ਹਾਂ ਹੁਣ ਜਿਵੇਂ ਮਹੱਲਾ ਕਲੀਨਿਕ ਵੀ ਪਿੰਡਾਂ ਤੱਕ ਪਹੁੰਚ ਹੋ ਗਈ ਹੈ, ਜਾਂ ਫਿਰ ਆਯੁਸ਼ਮਾਨ ਭਾਰਤ ਕੇਂਦਰ ਜਾਂ ਆਯੁਸ਼ਮਾਨ ਆਰੋਗਿਆ ਕੇਂਦਰ ਕਰਕੇ ਨਾਮ ਮਤਲਬ ਸੰਸਥਾਵਾਂ ਦੇ ਬਦਲੇ ਗਏ ਨੇ, ਉੱਥੇ ਅਸੀਂ ਦੇਖਦੇ ਹਾਂ ਵੀ ਉੱਥੇ ਇੱਕ ਨਾ ਤਾਂ ਕਾਉਂਸਲਰ ਦੀ ਪੋਸਟ ਹੈ ਤੇ ਨਾ ਹੀ ਉੱਥੇ ਕੋਈ ਮਾਨਸਿਕ ਰੋਗਾਂ ਦਾ ਮਾਹਿਰ ਡਾਕਟਰ ਹੁੰਦਾ। ਪਰ ਜਦੋਂ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਅੰਕੜੇ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਇਹ ਗੱਲਾਂ ਆਉਂਦੀਆਂ ਵੀ ਅੱਜ ਕੱਲ੍ਹ ਆਮ ਲੋਕਾਂ ਦੇ ਵਿੱਚ ਵੀ ਮਾਨਸਿਕ ਬਿਮਾਰੀਆਂ ਦੇ ਪ੍ਰਤੀ ਆਪਾਂ ਕੀ ਕਹੀਏ ਵੀ ਉਹਨਾਂ ਦਾ ਜੋ ਮਾਨਸਿਕ ਸਥਿਤੀ ਹੈ ਉਹਨਾਂ ਦੀ, ਵੀ ਉਹ ਬਿਮਾਰੀਆਂ ਵੱਲ ਨੂੰ ਉਹਨਾਂ ਦਾ ਝੁਕਾਅ ਜਿਹੜਾ ਸਰੀਰ ਦਾ ਕਹਿ ਲਈਏ ਜਾਂ ਮਾਨਸਿਕ ਸਿਹਤ ਦਾ ਉਹ ਜ਼ਿਆਦਾ ਹੋ ਰਿਹਾ। ਸੋ ਜਾਂ ਤਾਂ ਹੁਣ ਇਹਦਾ ਆਪਾਂ ਇਹ ਕਹਿ ਸਕਦੇ ਹਾਂ ਵੀ ਸੋਸ਼ਲ ਮੀਡੀਆ ਦਾ ਵੀ ਰੋਲ ਹੈ, ਰੋਲ ਤਾਂ ਚਲੋ ਕਈ ਚੀਜ਼ਾਂ ਦਾ ਹੈਗਾ, ਤਾਂ ਪਿੰਡ ਪੱਧਰ ਦੇ ਉੱਤੇ ਫਿਰ ਕਿਵੇਂ ਮਤਲਬ ਇਹ ਜੋ ਸਮੱਸਿਆਵਾਂ ਅਗਰ ਕਿਸੇ ਨੂੰ ਆ ਰਹੀਆਂ ਨੇ ਉਹ ਆਪਣਾ ਹੱਲ ਕਰਵਾਉਣ, ਕਿਉਂਕਿ ਕਈ ਵਾਰ ਇਹ ਵੀ ਹੁੰਦਾ ਅਸੀਂ ਦੇਖਦੇ ਹਾਂ ਪਿੰਡਾਂ ਚ ਬਜ਼ੁਰਗਾਂ ਕੋਲ ਪੈਸੇ ਨਹੀਂ ਹੁੰਦੇ ਜਾਂ ਬਜ਼ੁਰਗਾਂ ਨੂੰ ਕੋਈ ਸਰਕਾਰੀ ਹਸਪਤਾਲਾਂ ਤੱਕ ਲਿਆਉਣ ਵਾਲਾ ਨਹੀਂ ਹੁੰਦਾ, ਫਿਰ ਉਹਨਾਂ ਦਾ ਆਪਾਂ ਕਿਵੇਂ ਹੱਲ ਕਰ ਸਕਦੇ ਹਾਂ ਜੀ?
1: ਦੇਖੋ ਕੁਛ ਚੀਜ਼ਾਂ ਦੀ ਜੋ ਪਿੰਡਾਂ ਦੇ ਲੈਵਲ ਤੇ ਪੋਸਟਡ ਹੁੰਦੇ ਆ, ਜੋ ਮਾਨਸਿਕ ਰੋਗਾਂ ਦੇ ਨਹੀਂ ਵੀ ਮਾਹਰ ਐਮਓਜ਼ ਹੁੰਦੇ ਆ, ਆਸ਼ਾਜ਼ ਹੁੰਦੀਆਂ, ENMs ਹੁੰਦੀਆਂ, ਜਿਨ੍ਹਾਂ ਦੇ ਬਕਾਇਦਾ ਸਿਲੇਬਸ ਦੇ ਵਿੱਚ ਵੀ ਇਹ ਚੀਜ਼ ਕਵਰਡ ਹੈ, ਪਲੱਸ ਟਾਈਮ ਟੂ ਟਾਈਮ ਟ੍ਰੇਨਿੰਗ ਹੁੰਦੀ ਹੈ ਕਿ ਐਟਲੀਸਟ ਜੋ ਮਾਨਸਿਕ ਰੋਗ ਕਾਮਨ ਮਾਨਸਿਕ ਰੋਗ ਹੈ ਉਹਨਾਂ ਦੀ ਬਿਮਾਰੀ ਦੇ ਸ਼ੁਰੂ ਵਾਲੇ ਜੋ ਲੱਛਣ ਨੇ, ਕੁਛ ਸ਼ੁਰੂਆਤੀ ਚਿੰਨ੍ਹ, ਕੁਛ ਬੇਸਿਕ ਚੀਜ਼ਾਂ ਜੋ ਉਹ ਦੇਖ ਸਕਦੇ ਹੈ, ਅਤੇ ਉਸ ਤੋਂ ਬਾਅਦ ਜ਼ਰੂਰ ਉਹਨਾਂ ਨੂੰ ਗਾਈਡ ਕਰ ਸਕਦੇ ਹੈ ਕਿ ਇਹ ਸ਼ੁਰੂਆਤ ਹੋ ਚੁੱਕੀ ਹੈ ਜਾਂ ਲੱਛਣ ਹੈ, ਉਹ ਲੋਕ ਪਿੱਕ ਕਰ ਲੈਂਦੇ ਆ।
0: ਜੀ, ਤੇ ਡਾਕਟਰ ਸਾਹਿਬ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ ਹੈਲੋ ਜੀ, ਹਾਂਜੀ, ਆਪਣਾ ਨਾਮ ਦੱਸ ਦਿਓ ਜੀ, ਆਵਾਜ਼ ਪਹੁੰਚ ਰਹੀ ਹੈ ਸਾਡੀ ਤੁਹਾਡੇ ਤੱਕ?
3: ਹੈਲੋ,
0: ਹਾਂਜੀ ਹਾਂਜੀ, ਬੋਲੋ ਜੀ, ਬੋਲੋ, ਨਾਮ ਦੱਸ ਦਿਓ ਆਪਣਾ।
3: ਬਾਜੀ ਬੰਦ ਹੋ ਗਈ ਰੇਡ ਦੇ ਜੀ।
0: ਨਹੀਂ ਨਹੀਂ, ਤੁਸੀਂ ਆਪਣਾ ਨਾਮ ਦੱਸ ਦਿਓ ਜੀ।
3: ਹਰਪਾਲ
0: ਸਰ, ਤੁਸੀਂ ਆਪਣਾ ਨਾਮ ਦੱਸ ਦਿਓ ਜੀ ਸਾਨੂੰ।
3: ਹਰਪਾਲ ਸਰ, ਹਰਪਾਲ
0: ਜੀ। ਹਰਪਾਲ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ?
3: ਮੇਰੇ ਨਾ ਮਨ ਜੇ ਨੂੰ ਕੁਛ ਪਤਾ ਨਹੀਂ ਕੀ ਹੋ ਜਾਂਦਾ, ਮੈਨੂੰ ਵਹਿਮ ਜਿਹਾ ਹੀ ਆਈ ਜਾਂਦਾ ਵਿੱਚ ਹੀ।
0: ਜੀ, ਕਿਸ ਤਰ੍ਹਾਂ ਦੇ ਵਹਿਮ ਆਉਂਦੇ ਆ ਜੀ, ਥੋੜਾ ਜਿਹਾ ਵਿਸਥਾਰ ਸਾਹਿਬ ਦੱਸ ਸਕੋਗੇ?
3: 70 ਸਾਲ ਦੀ ਉਮਰ ਆ।
0: ਹਾਂਜੀ, ਵਹਿਮ ਕਿਸ ਤਰ੍ਹਾਂ ਦੇ ਆਉਂਦੇ ਨੇ?
3: ਹਾਂ
0: ਵੀ ਜਦੋਂ ਵਹਿਮ ਆਉਂਦੇ ਨੇ ਉਹ ਕਿਸ ਤਰ੍ਹਾਂ ਦੇ ਵਹਿਮ ਹੁੰਦੇ ਨੇ, ਵੀ ਕੀ ਲੱਗਦਾ ਵੀ ਕੋਈ ਮਤਲਬ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਜਾਂ ਕਿਵੇਂ ਦੇ ਵਹਿਮ ਹੁੰਦੇ ਨੇ?
1: ਚਾਹੇ ਤੁਸੀਂ ਪੂਰੀ ਤਰ੍ਹਾਂ ਕਈ ਵਾਰੀ ਆਪਣੀ ਬਿਮਾਰੀ ਮਰੀਜ਼ ਨਹੀਂ ਸਮਝਾ ਸਕਦਾ, ਸਿਰਫ ਛੋਟੇ ਛੋਟੇ ਲੱਛਣਾਂ ਨਾਲ ਹੀ ਅਸੀਂ ਬਿਮਾਰੀ ਨੂੰ ਫੜ ਸਕਦੇ ਹਾਂ, ਤਾਂ ਜ਼ਰੂਰ ਹੋ ਸਕੇ ਤਾਂ ਤੁਸੀਂ ਇੱਕ ਵਾਰੀ ਹਸਪੀਟਲ ਆ ਜਾਓ ਕਿਸੇ ਦੇ ਨਾਲ।
0: ਜੀ ਡਾਕਟਰ ਸਾਹਿਬ, ਹਰਪਾਲ ਕੌਰ ਜੀ ਨੂੰ ਉਮੀਦ ਕਰਦੇ ਹਾਂ ਵੀ ਉਹਨਾਂ ਦੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਵੇਗਾ। ਸਰੋਤਿਓ, ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਡਾਕਟਰ ਤਨੂਪ੍ਰੀਤ ਕੌਰ ਜੀ ਪਹੁੰਚੇ ਹੋਏ ਨੇ, ਜੋ ਕਿ MD ਸਾਈਕੈਟਰੀ ਨੇ ਔਰ ਡਾਕਟਰ ਸਾਹਿਬ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਨੇ, ਤੇ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਬਤੌਰ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਔਰ ਜੇਕਰ ਕਿਸੇ ਵੀ ਸਰੋਤੇ ਨੂੰ ਲੱਗਦਾ ਕਿ ਉਹਨਾਂ ਨੂੰ ਜੋ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਹਾਂ, ਇਸ ਤਰ੍ਹਾਂ ਦੇ ਨਾਲ ਮਿਲਦੇ ਜੁਲਦੇ ਕੋਈ ਚਿੰਨ੍ਹ ਲੱਛਣ ਅਗਰ ਲੱਗਦੇ ਆ ਕਿ ਉਹਨਾਂ ਨੂੰ ਆ ਰਹੇ ਆ, ਜਾਂ ਫਿਰ ਕਈ ਵਾਰ ਸਾਨੂੰ ਆਸੇ ਪਾਸੇ ਤੋਂ ਪਤਾ ਲੱਗ ਜਾਂਦਾ ਆਲੇ ਦੁਆਲੇ ਤੋਂ ਕਿ ਭਾਈ ਇਸ ਤਰ੍ਹਾਂ ਦੇ ਚਿੰਨ੍ਹ ਲੱਛਣ ਆ ਜਿਹੜੇ ਉਹ ਮਾਨਸਿਕ ਰੋਗਾਂ ਦੇ ਵਿੱਚ ਵੀ ਹੋ ਸਕਦੇ ਨੇ, ਤਾਂ ਤੁਸੀਂ ਜ਼ਰੂਰ ਡਾਕਟਰ ਸਾਹਿਬ ਉਹਨਾਂ ਨੂੰ ਮਿਲੋ, ਕਿਉਂਕਿ ਕਈ ਵਾਰ ਅਸੀਂ ਸੰਗ ਦੇ ਮਾਰੇ ਜਾਂਦੇ ਨਹੀਂ ਹੈਗੇ, ਔਰ ਅਕਸਰ ਦੇਖਣ ਦੇ ਵਿੱਚ ਆਇਆ ਜਦੋਂ ਗੱਲ ਆਉਂਦੀ ਹੈ ਵੀ ਕਿਸੇ ਸਾਈਕੈਟ੍ਰਿਸਟ ਦੇ ਕੋਲ ਜਾਣਾ ਪਊ ਜਾਂ ਫਿਰ ਮਨੋਰੋਗਾਂ ਦੇ ਮਾਹਿਰ ਡਾਕਟਰ ਕੋਲ ਜਾਣਾ ਪਊਗਾ, ਤਾਂ ਸਾਡੇ ਮਨ 'ਚ ਇਹ ਆ ਜਾਂਦਾ ਵੀ ਲੈ ਜੇ ਮੈਂ ਇਸ ਤਰ੍ਹਾਂ ਦੇ ਡਾਕਟਰ ਕੋਲ ਜਾਊਂਗੀ ਤਾਂ ਲੋਕ ਜਾਂ ਜਾਊਂਗਾ ਤਾਂ ਲੋਕ ਇਹ ਕਹਿਣਗੇ ਵੀ ਇਹ ਤਾਂ ਪਾਗਲ ਹੋ ਗਿਆ ਜਾਂ ਪਾਗਲ ਹੋ ਗਈ। ਪਰ ਇਹ ਸੋਚ ਆ ਜਿਹੜੀ, ਇਹ ਵੀ ਜੋ ਸਾਨੂੰ ਅੱਜ ਕੱਲ੍ਹ ਰਿਸਰਚ ਸਟੱਡੀਜ਼ ਅਸੀਂ ਪੜ੍ਹਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ, ਉਹਦੇ 'ਚੋਂ ਪਤਾ ਲੱਗਦਾ ਵੀ ਇਹ ਸੋਚ ਸਾਨੂੰ ਨਹੀਂ ਰੱਖਣੀ ਚਾਹੀਦੀ, ਬਲਕਿ ਜੇਕਰ ਸਾਡੀ ਬਿਮਾਰੀ ਦਾ ਸਮਾਂ ਰਹਿੰਦਿਆਂ ਸਾਨੂੰ ਪਤਾ ਲੱਗ ਜਾਂਦਾ ਤਾਂ ਉਸ ਦਾ ਸਮਾਂ ਰਹਿੰਦਿਆਂ ਇਲਾਜ ਵੀ ਹੋ ਜਾਂਦਾ। ਸੋ ਸਾਨੂੰ ਇਸ ਤਰੀਕੇ ਦੇ ਨਾਲ ਬਿਮਾਰੀਆਂ ਬਾਰੇ, ਮਾਨਸਿਕ ਬਿਮਾਰੀਆਂ ਬਾਰੇ ਖਾਸ ਤੌਰ 'ਤੇ ਸੋਚਣ ਦੀ ਜ਼ਰੂਰਤ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਵੀ ਆਮ ਤੌਰ 'ਤੇ ਜਦੋਂ ਲੱਗਦਾ ਵੀ ਕਿਸੇ ਨੂੰ ਕੋਈ ਮਾਨਸਿਕ ਸਮੱਸਿਆ ਹੁੰਦੀ ਹੈ ਤਾਂ ਉਹਨੂੰ ਜੋੜ ਕੇ ਦੇਖ ਲਿਆ ਜਾਂਦਾ ਕਿ ਬਈ ਇਹ ਤਾਂ ਹੋ ਸਕਦਾ ਕੋਈ ਧਾਗੇ ਤਵੀਤ ਵਾਲੀ ਕੋਈ ਸਮੱਸਿਆ ਹੋਵੇ, ਜਾਂ ਫਿਰ ਹੋ ਸਕਦਾ ਕੋਈ ਕਿਸੇ ਡੇਰਿਆਂ ਦੇ ਵਿੱਚ ਵੀ ਜਿਵੇਂ ਲੋਕ ਜਾਂਦੇ ਆ, ਜਾਂ ਕੋਈ ਖਾਸ ਤੌਰ 'ਤੇ ਇਹ ਪਿੰਡਾਂ 'ਚ ਬਹੁਤ ਪ੍ਰਚਲਨ ਹੁੰਦਾ ਇਹਨਾਂ ਚੀਜ਼ਾਂ ਦਾ। ਸੋ ਜਾਣਕਾਰੀ ਦੀ ਘਾਟ ਹੋਣ ਕਰਕੇ ਲੋਕ ਇਲਾਜ ਖੁਣੋ ਖੁੰਝ ਜਾਂਦੇ ਨੇ, ਤੇ ਕਈ ਵਾਰ ਇਸ ਤਰ੍ਹਾਂ ਦੇ ਇਲਾਜ ਦੇ ਚੱਕਰ ਦੇ ਵਿੱਚ ਵਿਅਕਤੀ ਦੀ, ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ। ਸੋ ਉਸ ਚੀਜ਼ ਤੋਂ ਬਚਣ ਦੇ ਲਈ ਜਾਗਰੂਕਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਮੰਚ ਤੋਂ ਜਦੋਂ ਅਸੀਂ ਤੁਹਾਡੇ ਤੱਕ ਜਾਣਕਾਰੀਆਂ ਪਹੁੰਚਾਉਂਦੇ ਹਾਂ ਤਾਂ ਸਾਡਾ ਮਕਸਦ ਇਹੀ ਹੁੰਦਾ ਕਿ ਵੱਧ ਤੋਂ ਵੱਧ ਲੋਕ ਇਸ ਚੀਜ਼ ਦਾ ਲਾਹਾ ਲੈਣ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਸ ਤਰ੍ਹਾਂ ਦਾ ਮੌਤ ਦਰ ਹੈ ਉਸ ਨੂੰ ਘਟਾਇਆ ਜਾ ਸਕੇ, ਤੇ ਮਾਨਸਿਕ ਰੋਗ ਨੇ ਜਿਹੜੇ ਉਹ ਪੂਰੇ ਤਰੀਕੇ ਦੇ ਨਾਲ ਠੀਕ ਕੀਤੇ ਜਾ ਸਕਦੇ ਆ। ਔਰ ਇਸ ਤਰ੍ਹਾਂ ਦਾ ਸਾਇੰਸ ਨੇ ਵੀ ਇੰਨੀ ਤਰੱਕੀ ਕਰ ਲਈ ਹੋਈ ਹੈ ਵੀ ਕੋਈ ਵੀ ਇਸ ਤਰ੍ਹਾਂ ਦਾ ਰੋਗ ਨਹੀਂ ਹੈਗਾ ਮਾਨਸਿਕ ਰੋਗ ਜਿਸ ਦਾ ਕੋਈ ਹੱਲ ਨਾ ਹੋਵੇ ਤੇ ਇਸ ਕਰਕੇ

0: ਸਭ ਨੂੰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਅਸੀਂ ਕੋਈ ਹੋਰ ਦਵਾਈਆਂ ਲੈਣ ਦੀ ਬਜਾਏ ਇੱਕ ਵਾਰੀ ਡਾਕਟਰ ਜੋ ਸਾਈਕੈਟ੍ਰਿਸਟ ਨੇ ਜੋ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਨੇ ਉਹਨਾਂ ਨੂੰ ਵੀ ਅਸੀਂ ਆਪਣਾ ਜ਼ਰੂਰ ਚੈੱਕਅਪ ਹੈ ਜਿਹੜਾ ਉਹ ਕਰਵਾਈਏ। ਅਤੇ ਡਾਕਟਰ ਸਾਹਿਬ ਅਗਲਾ ਸਵਾਲ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਅੱਜ ਕੱਲ੍ਹ ਦੇ ਹਾਲਾਤਾਂ ਦੀ, ਤਾਂ ਅਸੀਂ ਦੇਖਦੇ ਹਾਂ ਵੀ ਸਾਡੇ ਆਲੇ ਦੁਆਲੇ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਖਰਾਬ ਹੋ ਚੁੱਕੇ ਨੇ। ਜਦੋਂ ਅਸੀਂ ਦੇਖਦੇ ਹਾਂ ਵੀ ਪਿਛਲੇ ਕਈ ਸਾਲ ਪਹਿਲਾਂ ਜਿਵੇਂ ਕੋਰੋਨਾ ਦੀ ਮਹਾਂਮਾਰੀ ਚੱਲੀ ਸੀ ਤਾਂ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਇਹੀ ਹੋ ਰਿਹਾ ਸੀ ਵੀ ਇੰਨੇ ਮਰੀਜ਼ ਆ ਗਏ, ਇੰਨੇ ਮਰੀਜ਼ ਆ ਗਏ, ਆਹ ਹੋ ਗਿਆ, ਇੰਨੀਆਂ ਮੌਤਾਂ ਹੋ ਗਈਆਂ, ਤਾਂ ਕਿਤੇ ਨਾ ਕਿਤੇ ਡਰ ਦਾ ਮਾਹੌਲ ਹੈ ਜਿਹੜਾ ਉਹ ਬਹੁਤ ਜ਼ਿਆਦਾ ਬਣਿਆ ਸੀ। ਉਸ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਜੋ ਆਪਾਂ ਕਹੀਏ ਵੀ ਡਿਪਰੈਸ਼ਨ ਦੀਆਂ ਸਮੱਸਿਆਵਾਂ ਜਾਂ ਹੋਰ ਵੀ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਉਹਨਾਂ ਦੇ ਵਿੱਚ ਆਏ ਸੀ। ਤੇ ਹੁਣ ਜਦੋਂ ਅਸੀਂ ਦੇਖਦੇ ਹਾਂ ਸਾਡੇ ਆਲੇ ਦੁਆਲੇ ਜੰਗਾਂ ਦਾ ਮਾਹੌਲ ਹੈ ਜੀ, ਤਾਂ ਇਹ ਮਾਹੌਲ ਵੀ ਕੋਈ ਬਹੁਤਾ ਸ਼ਾਂਤੀਪੂਰਨ ਨਹੀਂ ਹੈਗਾ ਔਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਕਹਿ ਲਈਏ ਆਪਾਂ ਕਿ ਤਣਾਅਪੂਰਨ ਸਥਿਤੀ ਹੈ ਜਿਹੜੀ ਉਹ ਪੈਦਾ ਹੁੰਦੀ ਹੈ। ਸੋ ਇਸ ਤਰ੍ਹਾਂ ਦੀਆਂ ਸਥਿਤੀਆਂ ਬਾਰੇ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੁੰਦੀ ਹੈ ਤਾਂ ਇਹਨਾਂ ਤੋਂ ਬਚਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ ਜਾਂ ਇਸ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਇਸ ਮੰਚ ਰਾਹੀਂ ਕੀ ਸੁਝਾਅ ਦੇਣਾ ਚਾਹੋਗੇ?
1: ਸੋਸ਼ਲ ਮੀਡੀਆ ਬਹੁਤ ਵਧੀਆ ਮਾਧਿਅਮ, ਆਪਾਂ ਸਾਰਿਆਂ ਨੂੰ ਪਤਾ ਉਹਦੇ ਬਹੁਤ ਸਾਰੇ ਯੂਜ਼ਿਸ ਹੈ, ਬਟ ਹੁੰਦਾ ਕੀ ਹੈ ਕਿ ਮੈਨੂੰ ਇਹ ਲੱਗਦਾ ਕਿ ਉਹ ਬਹੁਤ ਬਾਇਸਡ ਹੈ। ਤੁਸੀਂ ਜਦੋਂ ਇੱਕ ਚੀਜ਼ ਦੀ ਖਬਰ ਉਹਦੀ ਰਿਸਰਚ 'ਤੇ ਪਾ ਲਓ, ਤੁਸੀਂ ਜੰਗਾਂ ਦੀ ਪਾ ਲਓ ਜਾਂ ਤੁਸੀਂ ਸਪੋਜ਼ ਕ੍ਰਿਕਟ ਦੀ ਪਾ ਲਈ, ਕੋਈ ਵੀ ਇੱਕ ਨਿਊਜ਼ ਪਾਓਗੇ ਤਾਂ ਵਾਰ ਵਾਰ ਜਿਹੜੀ ਤੁਹਾਨੂੰ ਉੱਥੇ ਕਲਿੱਪਸ ਸ਼ੋ ਹੋਣਗੀਆਂ, ਸ਼ੋਰਟਸ ਸ਼ੋ ਹੋਣਗੀਆਂ, ਵੀਡੀਓਜ਼ ਸ਼ੋ ਹੋਣਗੀਆਂ, ਉਸੇ ਚੀਜ਼ ਦੇ ਰਿਲੇਟਡ ਸ਼ੋ ਹੋਣਗੀਆਂ, ਤਾਂ ਬਹੁਤ ਜ਼ਿਆਦਾ ਨਿਊਜ਼ ਦਿਖਦੀ ਹੈ ਅਤੇ ਕਿਤੇ ਨਾ ਕਿਤੇ ਉਹਦੇ ਵਿੱਚ ਫਿਰ ਫੇਕ ਐਲੀਮੈਂਟਸ ਆ ਜਾਂਦੇ ਆ। ਤਾਂ ਹਮੇਸ਼ਾ ਮੈਂ ਇਹੀ ਕਹਿੰਦੀ ਹਾਂ ਕਿ ਜੋ ਤੁਹਾਡੇ ਰਿਲਾਇਬਲ ਸੋਰਸਿਸ ਹੈ ਜਿਵੇਂ ਕਿ ਨਿਊਜ਼ ਪੇਪਰ, ਕੋਈ ਗਵਰਮੈਂਟ ਦੀ ਓਫੀਸ਼ੀਅਲ, ਜ਼ਰੂਰ ਹਮੇਸ਼ਾ ਵੈਬਸਾਈਟਸ ਓਫੀਸ਼ੀਅਲਸ ਉਹਨਾਂ ਨੇ ਆਪਣੇ ਕੁਛ ਪੇਜਿਸ ਬਣਾਏ ਹੁੰਦੇ ਆ ਹਰ ਡਿਸਟ੍ਰਿਕਟ ਨੇ, ਜਿੱਥੇ ਜਿੰਨੀ ਆਪਾਂ ਨੂੰ ਉਸ ਟਾਈਮ ਆਪਾਂ ਨੂੰ ਜਿੰਨੀ ਇਨਫੋਰਮੇਸ਼ਨ ਦੀ ਲੋੜ ਹੈ, ਕੋਈ ਹਦਾਇਤਾਂ ਵਰਤਣ ਦੀ ਲੋੜ ਹੈ। ਕੋਰੋਨਾ ਦੇ ਟਾਈਮ ਆਪਾਂ ਦੇਖਿਆ, ਓਪਰੇਸ਼ਨ ਸਿੰਦੂਰ ਦੇ ਟਾਈਮ ਆਪਾਂ ਬਠਿੰਡਾ 'ਚ ਖਾਸ ਤੌਰ 'ਤੇ ਦੇਖਿਆ, ਬੜਾ ਕਲੀਅਰ ਮੈਨਸ਼ਨਡ ਹੁੰਦਾ ਸੀ ਵੀ ਇੰਨੇ ਵਜੇ ਅੱਜ ਉੱਥੇ ਲਾਈਟ ਜਾਊਗੀ, ਇੰਨੇ ਵਜੇ ਤੁਸੀਂ ਇਹ ਧਿਆਨ ਦੇਣਾ ਹੈ, ਕਿੱਥੇ ਆਉਣਾ ਹੈ, ਸਕੂਲ ਹੁਣ ਖੁੱਲ੍ਹਿਆ ਬੰਦ ਹੈ, ਤਾਂ ਉੱਥੋਂ ਤੱਕ ਆਪਣਾ ਸੀਮਿਤ ਰੱਖਣਾ ਚਾਹੀਦਾ।
0: ਜੀ, ਅਤੇ ਡਾਕਟਰ ਸਾਹਿਬ ਇੱਕ ਅਸੀਂ ਇਹ ਵੀ ਦੇਖਦੇ ਹਾਂ, ਮੈਂ ਸਵਾਲ ਤੁਹਾਡੇ ਤੋਂ ਬਾਅਦ 'ਚ ਪੁੱਛਦੀ ਹਾਂ, ਪਹਿਲਾਂ ਇੱਕ ਸਰੋਤਾ ਜੁੜਿਆ, ਆਪਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ,
2: ਹੈਲੋ,
0: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ, ਕਿਰਪਾ ਕਰਕੇ ਰੇਡੀਓ ਬੰਦ ਕਰ ਦਿਓ ਜੀ, ਰੇਡੀਓ ਬੰਦ ਕਰਕੇ ਸਾਡੇ ਨਾਲ ਗੱਲ ਕਰੋ ਜੀ। ਕੌਣ ਬੋਲਦੇ ਹੋ, ਆਪਣਾ ਨਾਮ ਦੱਸ ਦਿਓ।
2: ਹੈਲੋ,
0: ਹਾਂਜੀ ਹਾਂਜੀ, ਨਾਮ ਦੱਸ ਦਿਓ ਜੀ, ਕੌਣ ਅਤੇ ਕਿੱਥੋਂ?
2: ਹਰਪਾਲ ਸਰ ਬੋਲਦੇ ਹਾਂ, ਅਕਲਗੀ ਤੋਂ।
0: ਅੱਛਾ ਹਰਪਾਲ ਕੌਰ ਜੀ, ਕੀ ਸਵਾਲ ਹੈ ਜੀ? ਕੋਈ ਹੋਰ ਸਮੱਸਿਆ ਵੀ ਹੈ?
1: ਬੀਜੀ ਕੋਈ ਦਵਾਈ ਲਈ ਹੈ?
2: ਦਵਾਈਆਂ ਮੇਰੀਆਂ ਚੱਲੀ ਜਾਂਦੀਆਂ ਜੀ।
1: ਮਾਨਸਿਕ ਰੋਗ ਦੇ ਜਿਹੜੇ ਵਹਿਮ ਆਉਂਦੇ ਆ, ਇਹਦੀ ਤੁਸੀਂ ਦਵਾਈ ਲਈ ਹੈ?
2: ਹਾਂ ਲਈ ਹੈ ਜੀ, ਰਿੰਟਰਾਸਟ ਤੋਂ।
1: ਕੋਈ ਫਰਕ ਪਿਆ?
2: ਕੋਈ ਫਰਕ ਨਹੀਂ ਪਿਆ ਬਈ।
1: ਤੇ ਉਸ ਤੋਂ ਬਾਅਦ ਜਾ ਕੇ ਤੁਸੀਂ ਮਿਲੇ, ਦੱਸਿਆ ਵੀ ਦਵਾਈ ਨਾਲ ਕੀ ਕੋਈ ਦਿੱਕਤ ਆ ਰਹੀ ਹੈ ਜਾਂ ਫਰਕ ਨਹੀਂ ਪੈ ਰਿਹਾ ਤੇ ਦਵਾਈ ਬਦਲੀ ਗਈ?
2: ਬਦਲੀ ਨਹੀਂ ਗਈ।
1: ਪਿੱਛੇ ਇੱਕ ਵਾਰੀ ਜੇ ਤੁਸੀਂ ਨੇੜੇ ਹੋ ਤਾਂ ਆ ਕੇ ਮਿਲ ਲਓ, ਤੇ ਜੋ ਵੀ ਦਵਾਈ ਤੁਹਾਡੀ ਚੱਲ ਰਹੀ ਹੈ ਤੇ ਜਿਹੜੀ ਵੀ ਕੋਈ ਰਿਪੋਰਟ ਹੈ ਉਹਨੂੰ ਲੈ ਆਓ, ਆਪਾਂ ਦੇਖ ਲੈਂਦੇ। ਕਈ ਵਾਰੀ ਡੋਜ਼ ਨੂੰ ਸੈੱਟ ਕਰਨ ਦੀ ਮੈਂ ਵਾਰ ਵਾਰ ਉਹੀ ਕਹੂੰਗੀ ਕਿ ਦਵਾਈ ਦੀ ਡੋਜ਼ ਸੈੱਟ ਕਰਨ ਜਾਂ ਬਦਲਣ ਨਾਲ ਠੀਕ ਹੋ ਜਾਂਦਾ, ਪਰ ਇੱਕ ਵਾਰੀ ਆ ਕੇ ਜੇ ਮਿਲ ਲਓ ਤੁਸੀਂ।
0: ਜੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਹਰਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਤੇ ਡਾਕਟਰ ਸਾਹਿਬ, ਇੱਕ ਵਕਫੇ ਦੇ ਲਈ ਅਸੀਂ ਰੁਕਣਾ ਚਾਹਾਂਗੇ ਸਰੋਤਿਓ, ਵਕਫੇ ਤੋਂ ਬਾਅਦ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਦਾ ਬਾਕੀ ਹਿੱਸਾ ਲੈ ਕੇ। ਤੁਸੀਂ 0164-242-3431 ਸਟੂਡੀਓ ਦਾ ਨੰਬਰ ਡਾਇਲ ਕਰਕੇ ਚੱਲਦੇ ਪ੍ਰੋਗਰਾਮ 'ਚ ਸਾਡੇ ਨਾਲ ਜੁੜ ਸਕਦੇ ਹੋ। ਤੇ ਤੁਸੀਂ ਡਾਕਟਰ ਸਾਹਿਬ ਤੋਂ ਜੋ ਹੈ ਮਾਨਸਿਕ ਰੋਗਾਂ ਦੇ ਨਾਲ ਸੰਬੰਧਿਤ ਅਗਰ ਤੁਹਾਡੇ ਮਨ 'ਚ ਕੋਈ ਸਵਾਲ ਹੈ ਤਾਂ ਜ਼ਰੂਰ ਪੁੱਛ ਸਕਦੇ ਹੋ।
3: ਪੇਸ਼ ਹੈ ਸਭ ਕਾ ਫੇਵਰੇਟ
4: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
5: ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਅਸੀਂ ਤੁਹਾਨੂੰ ਲੈ ਚੱਲਾਂਗੇ ਬਠਿੰਡਾ ਜ਼ਿਲ੍ਹੇ ਦੇ ਦੋ ਬਹੁਤ ਹੀ ਪੁਰਾਣੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਤੇ, ਜਿਨ੍ਹਾਂ ਦੇ ਵਿੱਚ ਦਰਗਾਹ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਸ਼ਾਮਿਲ ਹੈ। ਸੋ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਦਾ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਸੁਣਨਾ ਪ੍ਰੋਗਰਾਮ ਯੁਵਾਣੀ, ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ।
3: ਅਰਕ
4: ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: ਪੇਸ਼ ਹੈ ਸਬਕਾ ਫੇਵਰੇਟ
4: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ

0: ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਫਿਰ ਚਾਹੁੰਦਾ ਜੀ, ਮੈਂ ਭੁੱਲ ਜਾਂਦਾ ਹੁਣ ਤਾਂ, ਮੈਨੂੰ ਤੁਹਾਨੂੰ ਕਮਰਾ ਨੰਬਰ ਦੱਸੋ ਜੀ, ਕਿਹੜੇ ਕਮਰੇ ਨੰਬਰ ਚ ਬਹਿੰਦੇ ਨੇ?
1: ਮੇਰਾ 6 ਨੰਬਰ ਕਮਰਾ ਹੈ ਬਾਬਾ ਜੀ, ਮਾਨਸਿਕ ਰੋਗ ਤੇ
0: ਨਸ਼ੇ ਸੁਣਗਾ ਜੀ, ਥੋੜਾ ਬਾਸ ਘੱਟ ਹੁੰਦੀ ਸੀ।
2: ਹਾਂਜੀ ਹਾਂਜੀ, ਕੋਈ ਗੱਲ ਨਹੀਂ ਜੀ, ਤੁਸੀਂ ਪ੍ਰੋਗਰਾਮ ਚ ਅਮਰ ਸਿੰਘ ਜੀ ਸ਼ਾਮਿਲ ਹੋਏ, ਤੁਹਾਡਾ ਬਹੁਤ
0: ਦੱਸਿਆ ਨੀ ਸਿਰ ਹਸਪਤਾਲ ਕਮਰਾ ਨੰਬਰ ਨਹੀਂ ਦੱਸਿਆ।
2: ਹਾਂਜੀ ਹਾਂਜੀ, ਕੋਈ ਗੱਲ ਨੀ ਜੀ, ਕੋਈ ਗੱਲ ਨੀ, ਦੱਸ ਦਿੰਨੇ ਬਾਪੂ ਜੀ, ਕੋਈ ਗੱਲ ਨੀ ਜੀ। ਅਮਰ ਸਿੰਘ ਜੀ, ਤੁਸੀਂ ਪ੍ਰੋਗਰਾਮ ਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਸਿਵਲ ਹਸਪਤਾਲ ਬਠਿੰਡਾ ਦੇ ਵਿਚ ਮਾਨਸਿਕ ਰੋਗ ਤੇ ਨਸ਼ਾ ਛੁਡਾਓ ਕੇਂਦਰ ਅਲੱਗ ਇੱਕ ਬਿਲਡਿੰਗ ਬਣੀ ਹੋਈ ਹੈ, ਉੱਥੇ ਕਮਰਾ ਨੰਬਰ 6 ਗਰਾਊਂਡ ਫਲੋਰ, ਮੇਰਾ ਉੱਥੇ ਕਮਰਾ ਹੈਗਾ ਸੋਮਵਾਰ ਤੋਂ ਸ਼ਨੀਵਾਰ। ਅੱਜ ਕੱਲ ਹਸਪਤਾਲ ਦੇ ਟਾਈਮ ਤੁਹਾਨੂੰ ਪਤਾ 8 to 2 ਹੈ
2: ਜੀ। ਤੇ ਡਾਕਟਰ ਸਾਹਿਬ, ਆਪਾਂ ਹੁਣ ਅਗਲੀ ਗੱਲ ਕਰਦੇ ਹਾਂ ਜੀ, ਜਿਵੇਂ ਕਈ ਵਾਰ ਅਸੀਂ ਜਦੋਂ ਆਪਾਂ ਕਹੀਏ ਵੀ ਜਿਨਸੀ ਹਿੰਸਾ ਦੀ ਗੱਲ ਕਰਦੇ ਹਾਂ, ਤਾਂ ਇਹ ਜਿਨਸੀ ਹਿੰਸਾ ਕਈ ਵਾਰ ਤਾਂ ਅਸੀਂ ਦੇਖਦੇ ਹਾਂ ਵੀ ਬੱਚਿਆਂ ਦੇ ਨਾਲ ਖਾਸ ਤੌਰ ਦੇ ਉੱਤੇ ਘਰਾਂ ਦੇ ਵਿੱਚ ਹੁੰਦੀ ਹੈ। ਸੋ ਬੱਚਿਆਂ ਨੂੰ ਜਾਂ ਬੱਚਿਆਂ ਦੇ ਮਾਪਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਨਸੀ ਹਿੰਸਾ ਦਾ ਜੇਕਰ ਕੋਈ ਬੱਚਾ ਸ਼ਿਕਾਰ ਹੋ ਰਿਹਾ ਤਾਂ ਮਾਪਿਆਂ ਨੂੰ ਕੀ ਕਰਨਾ ਚਾਹੀਦਾ?
1: ਪਹਿਲੀ ਗੱਲ ਅਸੀਂ ਇਹੀ ਕਹਿੰਦੇ ਹਾਂ ਵੀ ਉਸ ਚੀਜ਼ ਦਾ ਇੰਨਾ ਕੱਪਾ ਧਿਆਨ ਰੱਖੀਏ, ਬੱਚਿਆਂ ਦੀ ਏਜ ਸਮਝ ਉਨੀ ਨਹੀਂ, ਉਨੀ ਉਹਨਾਂ ਦੀ ਮੈਚੋਰਿਟੀ ਨਹੀਂ ਕਿ ਜੋ ਵੀ ਆਸ ਪਾਸ ਵਾਲੇ ਬੰਦੇ ਦੇ ਐਕਸ਼ਨਸ ਹੈ ਉਹ ਕਿਸ ਤਰ੍ਹਾਂ ਨਾਲ ਜਾ ਰਹੇ ਹੈ। ਤਾਂ ਅੱਜ ਕੱਲ੍ਹ ਮੈਂ ਦੇਖਦੀ ਹਾਂ ਬਹੁਤ ਯੰਗ ਏਜ 'ਤੇ ਹੀ ਸਕੂਲਸ ਦੇ ਵਿੱਚ ਬੱਚਿਆਂ ਨੂੰ ਗੁੱਡ ਟੱਚ ਬੈਡ ਟੱਚ ਸਿਖਾਇਆ ਜਾ ਰਿਹਾ, ਬਹੁਤ ਯੰਗ ਏਜ 'ਤੇ, ਮਤਲਬ ਆਲਮੋਸਟ ਫਸਟ ਕਲਾਸ, UKG ਕਲਾਸ, ਕਿ ਐਟਲੀਸਟ ਬੱਚਿਆਂ ਨੂੰ ਉਸ ਚੀਜ਼ ਦੀ ਅਵੇਅਰਨੈਸ, ਸੇਫ ਹੱਥਾਂ 'ਚ ਆਪਣੇ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਨਾਲ ਪੂਰਾ ਧਿਆਨ ਰੱਖੋ। ਅਤੇ ਜੇ ਕਦੇ ਇਹ ਜੀ ਕੁਛ ਵੀ ਮੰਦਭਾਗੀ ਕੁਛ ਹੋ ਜਾਂਦਾ ਹੈ ਤਾਂ ਉਸ ਟਾਈਮ ਇਮੀਡੀਏਟਲੀ ਜੋ ਵੀ ਬੱਚੇ ਦੀ ਕੇਅਰ ਹੋ ਜਾਂਦੀ ਹੈ, ਉਸ ਤੋਂ ਬਾਅਦ ਜ਼ਰੂਰ ਇੱਕ ਵਾਰੀ, ਚਾਹੇ ਤੁਹਾਨੂੰ ਲੱਗਦਾ ਵੀ ਹੈ ਕਿ ਤੁਸੀਂ ਪੂਰੀ ਹੈਲਪ ਕਰਤੀ, ਬੱਚਾ ਉਸ ਚੀਜ਼ ਤੋਂ ਰਿਕਵਰ ਕਰ ਗਿਆ, ਹੋ ਸਕੇ ਤਾਂ 1-2 ਸੈਸ਼ਨਸ ਹੁੰਦੇ ਜ਼ਰੂਰ ਕਿਸੇ ਚੰਗੇ ਕਾਉਂਸਲਰ ਕੋਲ, ਜਸਟ ਕਿ ਕੁਛ ਗੱਲਾਂ ਸ਼ਾਇਦ ਬੱਚੇ ਨੂੰ ਸਮਝ ਨਹੀਂ ਆ ਰਹੀਆਂ ਜਾਂ ਉਹ ਐਕਸਪ੍ਰੈਸ ਨਹੀਂ ਕਰ ਰਿਹਾ, ਜਾਂ ਕਦੇ ਕਦੇ ਪੇਰੈਂਟਸ ਵੀ ਖੁਦ ਵੀ ਉਸ ਟਾਈਮ ਉਹਨਾਂ ਲਈ ਇਮੋਸ਼ਨਲੀ ਬਹੁਤ ਵੱਡਾ ਟਰੋਮਾ ਹੁੰਦਾ, ਉਹਨੂੰ ਡੀਲ ਨਹੀਂ ਕਰ ਪਾ ਰਹੇ, ਤਾਂ ਕੋਈ ਇੱਕ ਬੰਦਾ ਜੋ ਇਸ ਚੀਜ਼ ਤੋਂ ਥੋੜਾ ਆਪਣੇ ਆਪ ਨੂੰ ਨਿਊਟਰਲ ਰੱਖ ਕੇ, ਨੋਨ ਜਜਮੈਂਟਲ ਰੱਖ ਕੇ ਉਹਨਾਂ ਦੀ ਹੈਲਪ ਕਰ ਸਕਦਾ
2: ਜੀ। ਕਈ ਵਾਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਜੀ, ਜਿਸ ਤਰ੍ਹਾਂ ਫਿਲਮਾਂ ਵੀ ਬਣਦੀਆਂ ਨੇ ਇਹਨਾਂ ਵਿਸ਼ਿਆਂ ਦੇ ਉੱਤੇ, ਵੀ ਜੇਕਰ ਕਿਸੇ ਬੱਚੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਰਹੀ ਹੁੰਦੀ ਹੈ ਪਰਿਵਾਰ ਦੇ ਕਿਸੇ ਜੀਵ ਵੱਲੋਂ, ਤਾਂ ਉਹ ਦੱਸਦਾ ਵੀ ਹੈ ਮਾਪਿਆਂ ਨੂੰ, ਤਾਂ ਮਾਪੇ ਅੱਗੋਂ ਕੋਈ ਜੋ ਉਹਨਾਂ ਦਾ ਬਣਦਾ ਕਹਿ ਲਈਏ ਵੀ ਆਪਾਂ ਕਦਮ ਹੈ ਉਹ ਨਹੀਂ ਚੱਕਦੇ, ਜਾਂ ਫਿਰ ਉਹ ਮਾਪੇ ਵੀ ਇੰਨੇ ਸਮਝਦਾਰ ਨਹੀਂ ਹੁੰਦੇ ਕਿ ਬਈ ਹੁਣ ਮੈਂ ਕੀ ਕਰਾਂ, ਖਾਸ ਤੌਰ 'ਤੇ ਔਰਤਾਂ ਦੇ ਕੇਸ ਦੇ ਵਿੱਚ ਤਾਂ ਘਰ ਟੁੱਟਣ ਤੱਕ ਦੀ ਕਗਾਰ ਜਿਹੜੀ ਤੇ ਜਦੋਂ ਗੱਲ ਪਹੁੰਚ ਜਾਂਦੀ ਹੈ ਫਿਰ ਉਦੋਂ ਹਰ ਕੋਈ ਚੁੱਪ ਕਰਨਾ ਹੀ ਬਿਹਤਰ ਸਮਝਦਾ ਇਹਨਾਂ ਚੀਜ਼ਾਂ ਨੂੰ। ਸੋ ਬਹੁਤ ਆਪਾਂ ਕਹੀਏ ਵੀ ਵੱਡੇ ਹੋ ਕੇ ਉਸ ਬੱਚੇ ਦੇ ਮਨ ਦੇ ਉੱਤੇ ਬੜਾ ਅਸਰ ਪੈਂਦਾ, ਔਰ ਮਾਨਸਿਕ ਰੋਗੀ ਵੀ ਉਹ ਬੱਚਾ ਆਉਣ ਵਾਲੇ ਸਮੇਂ 'ਚ ਹੋ ਸਕਦਾ ਜੇਕਰ ਉਹਦਾ ਸਹੀ ਤਰੀਕੇ ਦੇ ਨਾਲ ਇਲਾਜ ਆਪਾਂ ਜਿਹੜਾ ਸਮਾਂ ਰਹਿੰਦਿਆਂ ਨਾ ਕਰਵਾਈਏ। ਤੇ ਡਾਕਟਰ ਸਾਹਿਬ ਹੁਣ ਆਪਾਂ ਅਗਲੀ ਗੱਲ ਇਹ ਕਰਦੇ ਹਾਂ ਵੀ ਅਸੀਂ ਦੇਖਦੇ ਹਾਂ ਵੀ ਕੰਮ ਕਾਜੀ ਥਾਂ ਤੇ ਜਾਂ ਸਕੂਲਾਂ ਦੇ ਵਿੱਚ ਵੀ ਜੋ ਸੁਰੱਖਿਆ ਦੀ ਭਾਵਨਾ ਦੀ ਅਸੀਂ ਗੱਲ ਕਰਦੇ ਹਾਂ, ਤਾਂ ਇਹ ਕਿਉਂ ਜ਼ਰੂਰੀ ਹੈ ਇਹ ਜਿਹੜੀ ਸਾਡੇ ਲਈ ਹੈਗੀ ਹੈ?
1: ਦੇਖੋ, ਪਹਿਲਾ ਘਰ ਹੈ, ਦੂਸਰਾ ਬੱਚਿਆਂ ਲਈ ਸਕੂਲ, ਜਿਹੜਾ ਕੋਈ ਕੰਮਕਾਜੀ ਹੈ ਉਹਦੇ ਲਈ ਆਫਿਸ, ਜਿੱਥੇ ਵੀ ਉਹ ਜਾ ਰਿਹਾ ਉਹਦਾ ਦੂਜਾ ਘਰ ਹੁੰਦਾ। ਜਿਹੜੇ ਬੱਚੇ ਸਕੂਲ 'ਚ ਜਾ ਰਹੇ ਟੀਚਰਸ ਉਹਨਾਂ ਦੀ ਸ਼ੁਰੂ ਵਾਲੀ ਕਲਾਸਿਸ 'ਚ ਤਾਂ ਇਨਫੈਕਟ ਉਹ ਆਪਣੇ ਆਪ ਨੂੰ ਵੀ ਸੈਕਿੰਡ ਮਦਰ ਐਡਰੈਸ ਕਰਦੇ ਆ, ਕਿਉਂਕਿ ਉਹਨਾਂ ਦੇ ਸਿਰ 'ਤੇ ਉਹਨਾਂ ਦੀ ਜ਼ਿੰਮੇਵਾਰੀ ਹੈ। ਬੱਚਿਆਂ ਦੀ ਸੇਫਟੀ ਵੀ ਹੈ, ਬੱਚਿਆਂ ਨੂੰ ਤੁਸੀਂ ਡਿਸਿਪਲਿਨ ਵੀ ਕਰਨਾ, ਪੜ੍ਹਾਉਣਾ ਵੀ ਹੈ। ਉਸੇ ਤਰ੍ਹਾਂ ਕੰਮਕਾਜੀ ਔਰਤਾਂ ਨੇ ਜਾਂ ਜੈਂਟਸ ਜੋ ਵੀ ਹੈ, ਸਾਰਿਆਂ ਨਾਲ ਹੀ ਇਸ ਚੀਜ਼ ਦਾ ਹੁੰਦਾ ਰਿਪੋਰਟਿੰਗ, ਚਲੋ ਫੀਮੇਲਸ ਬੱਚਿਆਂ 'ਚ ਜ਼ਿਆਦਾ ਹੈ, ਤਾਂ ਉਸ ਜਗ੍ਹਾ 'ਤੇ ਜੇ ਤੁਸੀਂ ਸੇਫ ਹੋ ਤਾਂ ਹੀ ਤੁਸੀਂ ਕੰਮ ਕਰ ਸਕਦੇ ਹੋ, ਨਹੀਂ ਤਾਂ ਹਰ ਤਗਾ ਜੇ ਤੁਹਾਨੂੰ ਲੱਗੇ ਵੀ ਮੈਂ 2 ਜਣਿਆਂ 'ਚ ਜਾਣਾ, ਤੁਹਾਨੂੰ ਇੱਕ ਐਪਰੀਹੈਂਸ਼ਨ ਹੈ ਇਸ ਤਰ੍ਹਾਂ ਦੇ ਵਾਇਲੈਂਸ, ਤੁਸੀਂ ਆਸ ਪਾਸ ਪਹਿਲਾਂ ਉਸ ਜਗ੍ਹਾ 'ਤੇ ਸੁਣਿਆ, ਤਾਂ ਕਿਤੇ ਨਾ ਕਿਤੇ ਆਟੋਮੈਟਿਕਲੀ ਤੁਹਾਡੇ ਮਨ 'ਚ ਇੱਕ ਡਰ ਬੈਠ ਜਾਂਦਾ। ਤਾਂ ਸੇਫ ਇਨਵਾਇਰਮੈਂਟ, ਸੇਫ ਪਲੇਸ ਸਭ ਦਾ ਰਾਈਟ ਹੈ, ਅਤੇ ਜੋ ਵੀ ਇਹਨਾਂ ਅਥੋਰਿਟੀਜ਼ ਨੇ, ਜੋ ਇਹਨਾਂ ਦੇ ਹੈੱਡ ਹੈ, ਇਹ ਮੈਨੂੰ ਲੱਗਦਾ ਉਹਨਾਂ ਦੀ ਰਿਸਪੋਂਸੀਬਿਲਿਟੀ ਹੈ, ਫੁੱਲੀ ਰਿਸਪੋਂਸੀਬਿਲਿਟੀ ਲੈ ਕੇ ਇਸ ਚੀਜ਼ ਨੂੰ ਪ੍ਰਾਇਓਰਿਟੀ 'ਤੇ ਕਿ ਸੇਫਟੀ ਨਾਲ ਨਾ ਕੰਪਰੋਮਾਈਜ਼ ਹੋਏ
2: ਜੀ। ਮੰਨ ਲੈਂਦੇ ਹਾਂ ਮੈਮ ਕਿ ਅਗਰ ਕੋਈ ਜੋ ਕਿਸੇ ਖਾਸ ਸੰਸਥਾਵਾਂ ਦੇ ਹੈੱਡ ਨੇ, ਅਗਰ ਉਹ ਇਸ ਆਪਣੇ ਪ੍ਰੋਗਰਾਮ ਨੂੰ ਅੱਜ ਸੁਣ ਰਹੇ ਨੇ, ਉਹ ਆਪਣੇ ਪੱਧਰ 'ਤੇ ਜੇਕਰ ਇਸ ਤਰ੍ਹਾਂ ਦਾ ਕੁਝ ਨਹੀਂ ਚੱਲ ਰਿਹਾ ਉਹਨਾਂ ਦੀ ਸੰਸਥਾ ਦੇ ਵਿੱਚ, ਵੀ ਆਪਾਂ ਕਾਉਂਸਲਿੰਗ ਦੀ ਗੱਲ ਕਰ ਲਈਏ ਜਾਂ ਆਪਾਂ ਵੀ ਇਹਨਾਂ ਦੀ ਚੀਜ਼ਾਂ ਨੂੰ ਐਡਰੈਸ ਕਰਨ ਦੀ ਗੱਲ ਕਰ ਲਈਏ, ਤਾਂ ਆਪਣੇ ਪੱਧਰ 'ਤੇ ਉਹ ਕਿਸ ਤਰ੍ਹਾਂ ਦੇ ਇੰਤਜ਼ਾਮ ਕਰ ਸਕਦੇ ਆ, ਕਿਹਦੇ ਨਾਲ ਗੱਲ ਕਰ ਸਕਦੇ ਆ, ਸਰਕਾਰੀ ਜੋ ਹਸਪਤਾਲ ਹੈ ਸਾਡਾ ਉਹਦੇ ਵੱਲੋਂ ਕਿਹੜੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ?
1: ਪੂਰਾ ਆਪਣਾ ਮਾਨਸਿਕ ਰੋਗ ਦਾ ਇੱਕ ਹੁਣ ਡਿਪਾਰਟਮੈਂਟ ਅਲੱਗ ਹੈ, ਸਿਵਲ ਹਸਪਤਾਲ 'ਚ ਫੁੱਲ ਫਲੈਜ ਇੱਕ ਬਿਲਡਿੰਗ ਹੈ, 3 ਸਾਈਕੈਟਰਿਸਟ ਹੈ, ਮੈਂ ਉੱਥੇ ਹੁੰਦੀ ਹੈ, ਤਾਂ ਕੁਛ ਵੀ ਇੱਕ ਨਾ ਇੱਕ ਤਰ੍ਹਾਂ ਨਾਲ ਗਵਰਨਮੈਂਟ ਦਾ ਵੀ ਜਾਂ ਪ੍ਰਾਈਵੇਟ ਕੰਪਨੀਜ਼ ਦਾ ਵੀ ਨੋਮ ਹੈ ਕਿ ਇੱਕ ਐਟਲੀਸਟ ਕਾਉਂਸਲਰ ਜ਼ਰੂਰ ਆਪਣੀ ਕੰਪਨੀ 'ਚ ਰੱਖੇ, ਤਾਂ ਕਿ ਫਸਟ ਅਪਰੋਚ ਈਜ਼ੀ ਹੋ ਜਾਏ ਕਿ ਜੇ ਕਿਸੇ ਨੂੰ ਕੁਛ ਵੀ, ਜ਼ਰੂਰੀ ਨਹੀਂ ਕਿ ਆਪਾਂ ਇਸੇ ਵਾਇਲੈਂਸ ਦੀ ਗੱਲ ਕਰੀਏ, ਅਦਰਵਾਈਜ਼ ਵੀ ਕੋਈ ਮੈਂਟਲ ਹੈਲਥ ਇਸ਼ੂ ਪਹਿਲਾਂ ਤੋਂ ਚੱਲ ਰਿਹਾ ਉੱਥੇ ਆ ਕੇ ਵੱਧ ਗਿਆ, ਜਾਂ ਕੋਈ ਮੈਂਟਲ ਇਸ਼ੂ ਹੈਲਥ ਇਸ਼ੂ ਤੁਸੀਂ ਫੇਸ ਕਰ ਰਹੇ ਹੋ, ਤਾਂ ਐਟਲੀਸਟ ਤੁਸੀਂ ਕਿਸੇ ਨਾਲ ਗੱਲ ਕਰੋ। ਉਸ ਤੋਂ ਬਾਅਦ ਫਿਰ ਉਹਨਾਂ ਦੀ ਰਿਸਪੋਂਸੀਬਿਲਿਟੀ ਹੈ ਕਿ ਜੇ ਕੋਈ ਤੁਹਾਡੇ

0: ਕਿੰਨਾ ਹੀ ਛੋਟਾ ਹੈ, ਬਾਚੋ ਚਾਹੇ ਉਹ ਜਲਦੀ ਠੀਕ ਹੋ ਜਾਏ ਬਿਨਾਂ ਦਵਾਈ ਤੋਂ ਠੀਕ ਹੋ ਜਾਏ ਜਾਂ ਉਹ ਕਿੰਨਾ ਹੀ ਵੱਡਾ ਹੋ ਜਾਏ, ਇਹ ਕਿਸੇ ਨੂੰ ਨਹੀਂ ਪਤਾ, ਕਿਉਂਕਿ ਹਰੇਕ ਦੀ ਇੱਕ ਪਰਸਨੈਲਿਟੀ ਹੈ, ਕੀ ਉਸ ਟਾਈਮ ਇਨਵਾਇਰਮੈਂਟ ਚੱਲ ਰਿਹਾ, ਕੀ ਉਹਦੇ ਘਰ ਚੱਲ ਰਿਹਾ, ਬਹੁਤ ਸਾਰੇ ਫੈਕਟਰਸ ਹੁੰਦੇ ਆ। ਤਾਂ ਜੋ ਵੀ ਇਸ 'ਤੇ ਟ੍ਰੇਨਡ ਹੈ, ਐਟਲੀਸਟ ਉਹਨਾਂ ਨਾਲ ਇੱਕ ਵਾਰੀ ਉਹਨਾਂ ਦਾ ਰੈਫਰਲ ਜ਼ਰੂਰ ਹੋਣਾ ਚਾਹੀਦਾ
1: ਜੀ। ਅਤੇ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਵੀ ਇੱਕ ਜੋ ਇਨਸਾਨ ਹੈ ਉਹ ਇੱਕ ਸਮਾਜਿਕ ਪ੍ਰਾਣੀ ਹੈ, ਅਤੇ ਸਮਾਜ ਦੇ ਵਿੱਚ ਰਹਿੰਦਿਆਂ ਸਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ, ਜਿਨ੍ਹਾਂ ਦਾ ਅਸੀਂ ਪਲਟ ਕੇ ਜਵਾਬ ਦਿੰਦੇ ਹਾਂ, ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਬਾਰੇ ਸਾਨੂੰ ਕਈ ਵਾਰ ਚੁੱਪ ਕਰਨਾ ਪੈ ਜਾਂਦਾ, ਹੈ ਨਾ। ਜਦੋਂ ਅਸੀਂ ਗੱਲ ਕਰਦੇ ਹਾਂ ਇਸ ਤਰ੍ਹਾਂ ਦੀ ਜਿਨਸੀ ਹਿੰਸਾ ਦੀ, ਹੈ ਨਾ, ਤਾਂ ਇੱਥੇ ਅਸੀਂ ਗੱਲ ਕਰੀਏ ਵੀ ਸਮਾਜ ਦੇ ਵਿੱਚ ਸਹਿਨਸ਼ੀਲਤਾ ਦੀ ਜਾਂ ਸੰਵੇਦਨਾ ਨੂੰ ਵਧਾਉਣ ਦੇ ਲਈ ਜੋ ਆਪਾਂ ਗੱਲ ਕਰੀਏ ਵੀ ਇਹਦੇ ਨਾਲ ਕੀ ਮਾਨਸਿਕ ਸਾਡੀ ਜੋ ਸਿਹਤ ਦਾ ਪੱਧਰ ਹੈ ਉਹਨੂੰ ਉੱਚਾ ਚੱਕਿਆ ਜਾ ਸਕਦਾ।
0: ਬਿਲਕੁਲ ਚੱਕਿਆ ਜਾ ਸਕਦਾ। ਜੋ ਇੱਕ ਇਹਨੂੰ ਆਪਾਂ ਐਮਪਥੀ ਕਹਿੰਦੇ ਹਾਂ, ਸਿੰਪਥੀ ਐਮਪਥੀ ਦੋ ਚੀਜ਼ਾਂ ਹੁੰਦੀਆਂ, ਕਿ ਆਪਣੇ ਆਪ ਨੂੰ ਉਸ ਜਗ੍ਹਾ 'ਤੇ ਜੇ ਰੱਖ ਕੇ ਦੇਖੀਏ ਤਾਂ ਆਪਾਂ ਨੂੰ ਸਮਝ ਆ ਜਾਂਦਾ ਕਿ ਕਿਸ ਲੈਵਲ ਦਾ ਟਰੋਮਾ ਹੁੰਦਾ ਜੋ ਉਹ ਬੰਦਾ ਉਸ ਚੀਜ਼ ਤੋਂ ਸਫ਼ਰ ਕਰ ਰਿਹਾ। ਤਾਂ ਜੇ ਇਸ ਤਰ੍ਹਾਂ ਦੀ ਭਾਵਨਾ ਜੋ ਸਮਾਜ ਦੇ ਲੋਕ ਜਦੋਂ ਆਪਾਂ ਇਕੱਠੇ ਰਹਿ ਰਹੇ ਹਾਂ ਇੱਕ ਦੂਜੇ ਦੇ ਨਾਲ, ਤਾਂ ਕਿੱਥੇ ਨਾ ਕਿੱਥੇ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕੁਛ ਵੀ ਤੁਹਾਡੇ ਆਸ ਪਾਸ ਗਲਤ ਦਿਖਦਾ, ਕਿਸੇ ਨਾਲ ਗਲਤ ਹੋ ਰਿਹਾ, ਚਾਹੇ ਉਹ ਤੁਹਾਨੂੰ ਨਹੀਂ ਵੀ ਰਿਪੋਰਟ ਹੋ ਰਿਹਾ ਜਾਂ ਤੁਸੀਂ ਸਾਈਡ 'ਤੇ ਵੀ ਹੋ, ਸਟਿਲ ਐਟਲੀਸਟ ਉਸ ਨਾਲ ਜਾ ਕੇ ਗੱਲ ਕਰਨਾ ਵੀ ਜ਼ਰੂਰੀ ਹੋ ਜਾਂਦਾ। ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਪਿੱਛੇ ਕੁਛ ਕ੍ਰਾਈਸਿਸ ਆਏ ਹੈ, ਕੋਵਿਡ ਦਾ ਟਾਈਮ ਆਇਆ ਜਾਂ ਫਲੱਡਸ ਆਏ, ਕਈ ਵਾਰੀ ਕੁਛ ਜਣੇ ਕਹਿੰਦੇ ਆ ਕਿ ਸਾਡੇ ਕੋਲ ਰਿਸੋਰਸਿਸ ਨਹੀਂ ਕਿ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ। ਕੁਝ ਜਣੇ ਤਾਂ ਠੀਕ ਹੈ, ਬਹੁਤ ਸਾਰਾ ਖਾਣਾ ਲੈ ਗਏ, ਦਵਾਈ ਲੈ ਗਏ, ਹੈਲਪ ਕਰ ਲਈ, ਤਾਂ ਅਸੀਂ ਇਹ ਕਹਿੰਦੇ ਹਾਂ ਕਿ ਸਿਰਫ ਉਹਨਾਂ ਨਾਲ ਬੈਠ ਜਾਓ, ਸਿਰਫ ਉਹਨਾਂ ਨੂੰ ਆਪਣੇ ਨਾਲ ਗੱਲ ਕਰਨ ਦਿਓ। ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਪਿੰਡਾਂ 'ਚ ਸੱਥਾਂ 'ਚ ਲੋਕ ਬੈਠ ਜਾਂਦੇ ਹੈ, ਥੋੜ੍ਹਾ ਜਿਹਾ ਰੂਰਲ ਅਰਬਨ ਦਾ ਫਰਕ ਹੈ, ਹਾਲਾਂਕਿ ਇੱਥੇ ਵੀ ਲੋਕ ਬੈਠਦੇ ਆ ਇਕੱਠੇ, ਬਟ ਕਿੱਥੇ ਨਾ ਕਿੱਥੇ ਉਨੀ ਖੁੱਲ੍ਹ ਕੇ ਜਦੋਂ ਆਪਾਂ ਗੱਲ ਨਹੀਂ ਕਰਦੇ, ਗੱਲ ਆਪਣੇ ਅੰਦਰ ਰਹਿ ਜਾਂਦੀ ਹੈ, ਤਾਂ ਉਹ ਚੀਜ਼ ਇਕੱਠੀ ਹੁੰਦੀ ਰਹਿੰਦੀ ਹੈ। ਕਦੇ ਨਾ ਕਦੇ ਉਹ ਜਦੋਂ ਬਾਹਰ ਨਿਕਲਦੀ ਹੈ ਤਾਂ ਉਹ ਬਹੁਤ ਜ਼ਿਆਦਾ ਗਲਤ ਰਿਐਕਸ਼ਨਸ ਨਿਕਲਦੀਆਂ। ਤਾਂ ਇੱਕ ਦੂਜੇ ਨਾਲ ਗੱਲ ਕਰੋ, ਸਮਾਜ ਹੈ, ਆਪਣੇ ਸਭ ਨਾਲ ਮਿਲ ਕੇ ਬਣਿਆ, ਚੰਗਾ ਐਟਮੋਸਫੇਅਰ ਦਿਓ। ਕੋਈ ਤੁਹਾਡੇ ਕੋਲ ਆ ਕੇ ਗੱਲ ਕਰ ਰਿਹਾ ਤਾਂ ਸੁਣੋ, ਉਹ ਸ਼ਾਇਦ ਕਿਸੇ ਉਮੀਦ ਨਾਲ ਆਇਆ, ਤੁਸੀਂ ਨਹੀਂ ਹੈਲਪ ਕਰ ਸਕਦੇ, ਕੋਈ ਦਿੱਕਤ ਨਹੀਂ, ਸਿਰਫ ਸੁਣਨਾ ਇੱਕ ਬਹੁਤ ਵੱਡੀ, ਮੈਨੂੰ ਤਾਂ ਆਰਟ ਲੱਗਦੀ ਹੈ ਕਿ ਜੇ ਕੋਈ ਕਿਸੇ ਦੀ ਗੱਲ ਸੁਣ ਹੀ ਲਏ 10 ਮਿੰਟ ਤਾਂ ਉਹਦੀ ਕਾਫੀ ਹੈਲਪ ਹੋ ਜਾਂਦੀ ਹੈ।
1: ਜੀ ਜੀ। ਤੇ ਡਾਕਟਰ ਸਾਹਿਬ, ਹੁਣ ਜਿਹੜੀ ਅਗਲੀ ਗੱਲ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਵੀ ਅਸੀਂ ਜੋ ਅੱਜ ਕੱਲ੍ਹ ਸਾਡੀਆਂ ਜੋ ਆਪਾਂ ਕਹਿੰਦੇ ਹਾਂ ਨਾ ਵੀ ਸਾਡੀ ਜ਼ਿੰਦਗੀ ਟੋਟਲੀ ਬਦਲ ਗਈ, ਜੋ ਸਾਡਾ ਪਹਿਲਾਂ ਜ਼ਿੰਦਗੀ ਜਿਉਣ ਦਾ ਤਰੀਕਾ ਸੀ ਉਹਦੇ ਨਾਲੋਂ ਅਸੀਂ ਬਿਲਕੁਲ ਵੱਖਰੇ ਹੋ ਗਏ। ਜਿਵੇਂ ਆਪਾਂ ਜਦੋਂ ਅੱਜ ਤੋਂ ਮੰਨ ਲਓ 20-50 ਸਾਲ ਪਿੱਛੇ ਨਿਗਾਹ ਮਾਰੀਏ ਤਾਂ ਸਾਡੀਆਂ ਬੀਬੀਆਂ ਸਵੇਰੇ ਜਲਦੀ ਉੱਠਦੀਆਂ ਸੀ, ਚੱਕੀ ਚਲਾ ਕੇ ਇੱਕ ਦਿਨ ਦਾ ਆਟਾ ਪੀਸਦੀਆਂ ਸੀ, ਫਿਰ ਉਸ ਤੋਂ ਬਾਅਦ ਘਰ ਦੇ ਕੰਮਾਂ ਕਾਰਾਂ 'ਚ ਲੱਗ ਜਾਂਦੀਆਂ ਸੀ, ਪਸ਼ੂ ਹੁੰਦੇ ਸੀ ਘਰਾਂ 'ਚ, ਪਸ਼ੂ ਸੰਭਾਲੇ ਜਾਂਦੇ ਸੀ, ਹੈ ਨਾ। ਮਤਲਬ ਕਿਸੇ ਵਿਅਕਤੀ ਕੋਲ ਕੋਈ ਫਾਲਤੂ ਗੱਲਾਂ ਇੱਧਰ ਉੱਧਰ ਦੀਆਂ ਗੱਲਾਂ ਸੋਚਣ ਦਾ ਵੀ ਟਾਈਮ ਨਹੀਂ ਸੀ। ਹੁਣ ਕੀ ਹੈ ਕਿ ਹਰ ਚੀਜ਼ ਸਾਨੂੰ ਬਣੀ ਬਣਾਈ ਮਿਲ ਰਹੀ ਹੈ। ਕੋਈ ਆਪਾਂ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਗੱਲ ਕਰ ਲਈਏ ਵੀ ਉਹ ਵੀ 2-5 ਮਿੰਟ 'ਚ ਬਣ ਰਹੀਆਂ ਨੇਗੀਆਂ, ਵੀ ਅਸੀਂ ਬਣੀਆਂ ਬਣਾਈਆਂ ਪੈਕਡ ਚੀਜ਼ਾਂ ਲੈ ਆਉਂਦੇ ਹਾਂ, ਹੈ ਨਾ। ਪਰ ਅਸੀਂ ਕਹਿੰਦੇ ਹਾਂ ਵੀ ਇਹਦਾ ਸਾਡੀ ਸਰੀਰਕ ਸਿਹਤ 'ਤੇ ਤਾਂ ਸਾਨੂੰ ਦਿਖ ਰਿਹਾ ਕਿ ਇਹਦਾ ਮਾੜਾ ਪ੍ਰਭਾਵ ਪੈਂਦਾ, ਕੋਈ ਬਹੁਤਾ ਚੰਗਾ ਸਾਨੂੰ ਪ੍ਰਭਾਵ ਨਹੀਂ ਜਾਂਦਾ ਇਸ ਚੀਜ਼ ਦਾ। ਕਿ ਜਿਹੜੀ ਸਾਡੀ ਖੁਰਾਕ ਹੈ, ਜੋ ਅਸੀਂ ਖਾ ਰਹੇ ਹਾਂ, ਕਿ ਇਹਦਾ ਸਾਡੀ ਮਾਨਸਿਕ ਸਿਹਤ ਦੇ ਨਾਲ ਵੀ ਕੋਈ ਜੁੜਾਵ ਹੈ, ਇਸ ਬਾਰੇ ਵੀ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ ਦਿਓ ਜੀ।
0: ਮੈਂ ਥੋੜ੍ਹਾ ਡਿਟੇਲ 'ਚ ਇਸ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਜੋ ਖੁਰਾਕ ਹੈ ਉਹਦਾ ਅਤੇ ਮਾਨਸਿਕ ਸਿਹਤ ਦਾ ਬਹੁਤ ਵਾਰੀ ਐਂ ਦੇਖਿਆ ਜਾਂਦਾ ਕਿ ਖੁਰਾਕ ਸਿਰਫ ਸਰੀਰ ਲਈ ਚੰਗੀ ਹੈ, ਮਤਲਬ ਸਰੀਰਕ ਸਿਹਤ ਲਈ, ਇੱਦਾਂ ਤਾਂ ਕੁਛ ਨਹੀਂ ਹੈ। ਜਿੰਨੀ ਬੈਲੈਂਸ ਡਾਇਟ, ਜਿਵੇਂ ਆਪਾਂ ਕਹਿੰਦੇ ਹਾਂ ਹਰੀ ਸਬਜ਼ੀਆਂ ਖਾਣੇ, ਚੰਗੇ ਫਲ ਫਰੂਟ ਖਾਣੇ, ਉਨਾ ਹੀ ਉਹਨਾਂ ਦੀ ਮਾਨਸਿਕ ਸਿਹਤ ਲਈ ਵੀ ਜ਼ਰੂਰੀ ਹੈ। ਇਸ ਤੋਂ ਬਿਨਾਂ ਅਸੀਂ ਧੁੱਪ ਜ਼ਰੂਰ ਕਹਿੰਦੇ ਹਾਂ, ਧੁੱਪ ਲੈਣੀ ਜ਼ਰੂਰੀ ਹੈ। ਕੋਈ ਵੀ ਚੀਜ਼ ਜੋ ਤੁਹਾਡੀ ਬੋਡੀ ਨੂੰ ਇੱਕੋਦਮ ਬਹੁਤ ਜ਼ਿਆਦਾ ਸਟਿਮੂਲੇਟ ਕਰੇ, ਜਿਵੇਂ ਤੇਜ਼ ਮਿੱਠਾ, ਕੌਫੀ, ਉਸ ਚੀਜ਼ ਨੂੰ ਅਵੋਇਡ ਕਰਨ, ਖਾਸ ਤੌਰ 'ਤੇ ਜਿਨ੍ਹਾਂ ਨੂੰ ਘਬਰਾਹਟ ਦੀ ਬਿਮਾਰੀ ਹੈ ਉਹਨਾਂ ਨੂੰ ਅਸੀਂ ਮਨਾ ਕਰਦੇ ਹਾਂ। ਇਸ ਤੋਂ ਬਿਨਾਂ ਤੇਜ਼ ਮਿਰਚਾਂ ਵਾਲਾ ਖਾਣਾ, ਜ਼ਿਆਦਾ ਜੋ ਇਹ ਪ੍ਰੋਸੈਸਡ ਫੂਡਸ ਹੈ ਇਹਨਾਂ ਨੂੰ ਨਹੀਂ, ਲਾਈਟ ਫੂਡ ਰੱਖਣਾ, ਸਪੈਸ਼ਲੀ ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਹੈ। ਕਾਫੀ ਜਣਿਆਂ ਨੇ ਇੱਥੇ ਕਾਲਸ ਆਈਆਂ ਕਿ ਨੀਂਦ ਦੀ ਪ੍ਰੋਬਲਮ ਹੈ, ਤਾਂ ਈਵਨਿੰਗ ਦੀ ਮੀਲ ਤਾਂ ਖਾਸ ਤੌਰ 'ਤੇ ਹੀ ਕਿਹਾ ਜਾਂਦਾ ਕਿ ਲਾਈਟ ਮੀਲ ਰੱਖੋ
1: ਜੀ। ਤੇ ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਆ ਜੀ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ
2: ਮੈਡਮ ਜੀ,
1: ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਜੀ।
2: ਮੈਡਮ ਜੀ, ਭਜਨ ਸਿੰਘ ਜੀ।
1: ਜੀ ਭਜਨ ਬਾਈ ਜੀ, ਕੀ ਸਵਾਲ ਹੈ ਜੀ?
2: ਰਾਏਪੁਰ ਦੇ ਲਾਗੇ ਪਿੰਡ ਸਾਬੂਆਂ
1: ਜੀ, ਸਵਾਲ ਪੁੱਛ ਲਓ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ ਜੀ।
2: ਮੈਡਮ ਜੀ, ਇੱਕ ਮਿੰਟ ਚੇਤਾ ਬੜਾ ਭੁੱਲ ਜਾਂਦਾ
1: ਜੀ, ਯਾਦਾਸ਼ਤ ਦੀ ਗੱਲ ਕਰ ਰਹੇ ਹੋ। ਉਮਰ ਕਿੰਨੀ ਹੈ ਭਜਨ ਜੀ ਤੁਹਾਡੀ?
2: ਉਮਰ ਮੈਡਮ ਜੀ ਮੇਰੀ ਹੈਗੀ 55 ਸਾਲ ਦੇ ਅੰਦਰ ਹੈਗੀ
0: ਜੀ। ਤੁਹਾਨੂੰ ਕੋਈ ਹੋਰ ਕੋਈ ਦਵਾਈ ਚੱਲਦੀ ਹੈ ਬਾਬਾ ਜੀ? ਬੀਪੀ,
2: ਸ਼ੂਗਰ ਦਵਾਈ ਕੋਈ? ਮੈਂ ਰੋਟੀ ਚਾਹ ਸਵਾਰ ਨਸ਼ਾ ਕੋਈ, ਮੈਨੂੰ ਕੋਈ ਵੀ ਦਵਾਈ।
0: ਖੂਨ ਸੰਗਨਾ ਤਾਂ ਨਹੀਂ ਟੈਸਟ ਕਰਵਾਏ ਆਪਣੇ? ਖੂਨ ਤਾਂ ਨਹੀਂ ਸੰਗਨਾ ਤੁਹਾਡਾ ਟੈਸਟ ਕਰਵਾਏ ਆ ਕਦੇ? ਆਪਣੇ ਬਲੱਡ ਟੈਸਟ ਕਰਾਏ ਆ?
2: ਮੈਂ ਜੀ ਉਹ ਤਾਂ ਮੈਂ ਕਰਾਇਆ, ਟੈਸਟ ਮੁੰਡਾ ਨਾ ਮੇਰਾ ਡਾਕਟਰ ਹੈ।
0: ਠੀਕ ਹੈ,

0: ਆਪਣਾ ਗੱਜਣ ਮੇਰੇ ਚੇਤਾ ਬੜੀ ਸਿੱਖ ਭੁੱਲ ਜਾਂਦਾ ਜੇ
1: ਭੁੱਲ ਕੇ ਯਾਦ ਆ ਜਾਂਦਾ ਕਿ ਭੁੱਲਿਆ ਹੀ ਰਹਿੰਦਾ?
0: ਹਾਂਜੀ
1: ਭੁੱਲ ਕੇ ਯਾਦ ਆ ਜਾਂਦਾ।
0: ਹਾਂਜੀ ਵਿੱਚ ਨਾ ਕੋਈ ਚੀਜ਼ ਅੱਖ ਵਜੇ ਚੇਤਾ ਨੀ ਰਹਿੰਦਾ।
1: ਬਾਬਾ ਜੀ ਜਿਹੜੀ ਭੁੱਲਣ ਵਾਲੀਆਂ ਬਿਮਾਰੀਆਂ ਆਮ ਤੌਰ ਤੇ 60 ਸਾਲ ਤੋਂ ਬਾਅਦ ਜ਼ਿਆਦਾ ਇਹਨਾਂ ਦੀ ਸ਼ੁਰੂਆਤ ਹੁੰਦੀ ਹੈ, ਤੁਹਾਡੀ ਉਮਰ ਹਜੇ ਘੱਟ ਹੈ, ਤਾਂ ਮੇਰੇ ਹਿਸਾਬ ਨਾਲ ਇੱਕ ਵਾਰੀ ਤੁਹਾਨੂੰ ਆਉਣਾ ਚਾਹੀਦਾ, ਬਲੱਡ ਟੈਸਟ ਕਰਾਉਣੇ ਚਾਹੀਦੇ ਹੈ, ਤੁਹਾਨੂੰ ਆਪਣੀ ਸ਼ੂਗਰ ਬੀਪੀ ਦਾ ਖਿਆਲ ਕਰਨਾ ਚਾਹੀਦਾ, ਲੋੜ ਪਈ ਤਾਂ ਸਕੈਨ ਵੀ ਕਰਵਾ ਸਕਦੇ ਹੈ। ਬਾਕੀ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਚਿੰਤਾ ਪਰੇਸ਼ਾਨੀ ਹੁੰਦੀ ਹੈ, ਜਦੋਂ ਬੰਦਾ ਉਹਦੇ ਵਿੱਚ ਜ਼ਿਆਦਾ ਦੇਰ ਉਲਝਿਆ ਰਹਿੰਦਾ ਤਾਂ ਜਿਹੜਾ ਵੀ ਕੰਮ ਕਾਰ ਕਰ ਰਿਹਾ ਉਹਦੇ ਚ ਧਿਆਨ ਨਹੀਂ ਜਾਂਦਾ। ਮੈਂ ਉਹੀ ਤੁਹਾਨੂੰ ਪੁੱਛ ਰਹੀ ਹਾਂ ਵੀ ਚਿੰਤਾ ਪਰੇਸ਼ਾਨੀ ਜਦੋਂ ਹੁੰਦੀ ਹੈ ਉਦੋਂ ਆਪਾਂ ਨੂੰ ਮਹਿਸੂਸ ਹੁੰਦਾ ਕਿ ਮੈਂ ਚੇਤਾ ਭੁੱਲਦਾ, ਪਰ ਹਕੀਕਤ ਚ ਆਪਾਂ ਨਹੀਂ ਭੁੱਲ ਰਹੇ ਹੁੰਦੇ।
2: ਹਾਂਜੀ ਭਜਨ ਜੀ, ਤੁਸੀਂ ਪ੍ਰੋਗਰਾਮ ਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਉਮੀਦ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ
0: ਜੀ ਜੀ
2: ਛੇ ਨੰਬਰ ਕਮਰੇ ਦੇ ਵਿੱਚ ਨੇ ਜੀ ਬਾਪੂ ਜੀ। ਇੱਕ ਵਾਰੀ ਮੈਂ ਫੇਰ ਸਾਰੇ ਸਰੋਤਿਆਂ ਨੂੰ ਦੱਸਣਾ ਚਾਹਾਂਗੀ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਡਾਕਟਰ ਤਨੂਪ੍ਰੀਤ ਕੌਰ ਜੀ ਪਹੁੰਚੇ ਹੋਏ ਨੇ, ਜੋ ਕਿ MD ਸਾਈਕੈਟਰੀ ਨੇ ਔਰ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੇ ਤੌਰ ਤੇ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸਾਹਿਬ ਨੂੰ ਤੁਸੀਂ ਕਮਰਾ ਨੰਬਰ 6 ਦੇ ਵਿੱਚ ਮਿਲ ਸਕਦੇ ਹੋ ਸਰਕਾਰੀ ਹਸਪਤਾਲ ਬਠਿੰਡਾ ਵਿਖੇ। ਡਾਕਟਰ ਸਾਹਿਬ ਅਗਲਾ ਸਵਾਲ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਦੋਂ ਅਸੀਂ ਮਾਨਸਿਕ ਸਿਹਤ ਦੀ ਗੱਲ ਕਰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਬਹੁਤ ਸਾਰੀਆਂ ਗਲਤ ਫਹਿਮੀਆਂ ਵੀ ਹੁੰਦੀਆਂ, ਬਹੁਤ ਸਾਰੀਆਂ ਭ੍ਰਾਂਤੀਆਂ, ਮਿਥਸ ਵੀ ਹੁੰਦੀਆਂ ਨੇ। ਸੋ ਇਸ ਬਾਰੇ ਵੀ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ ਦਿਓ ਵੀ ਕਿਹੜੀਆਂ ਮਿਥਸ ਨੇ ਤੇ ਕਿਹੜੀਆਂ ਅਸਲ ਦੇ ਵਿੱਚ ਗੱਲਾਂ ਜਿਨ੍ਹਾਂ ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ।
1: ਮੈਂ ਸਭ ਤੋਂ ਪਹਿਲਾਂ ਇਹ ਕਹੂੰਗੀ ਕਿ ਜਿਹੜੀ ਇੱਕ ਸੰਪੂਰਨ ਇੱਕ ਸਿਹਤਮੰਦ ਇਨਸਾਨ ਹੈ ਉਹ ਉਦੋਂ ਹੀ ਆਪਾਂ ਕਿਸੇ ਨੂੰ ਕਵਾਂਗੇ ਜਦੋਂ ਉਹਦੀ ਸਰੀਰਕ ਤੇ ਮਾਨਸਿਕ ਦੋਨੋਂ ਸਿਹਤਾਂ ਉਹਦੀਆਂ ਦਰੁਸਤ ਨੇ। ਤਾਂ ਸਰੀਰਕ ਸਿਹਤ ਵੱਲ ਕਾਫੀ ਧਿਆਨ ਦਿੱਤਾ ਜਾਂਦਾ ਹੈ, ਚੰਗੀ ਖੁਰਾਕ, ਚੰਗਾ ਖਾਣਾ ਪੀਣਾ, ਸੈਰ ਕਰਨੀ, ਵਰਜਿਸ਼ ਕਰਨੀ, ਕੋਈ ਵੀ ਬਿਮਾਰੀ ਆਉਂਦੀ ਆਪਾਂ ਫਟਾਫਟ ਉਹਦਾ ਇਲਾਜ ਵੀ ਕਰਵਾਉਂਦੇ ਹਾਂ, ਜਿਵੇਂ ਇੱਥੇ ਵੀ ਬਲੱਡ ਪ੍ਰੈਸ਼ਰ ਜਾਂ ਹੋਰ ਸਾਰੀਆਂ ਗੱਲਾਂ ਹੋ ਰਹੀਆਂ। ਲੇਕਿਨ ਮਾਨਸਿਕ ਰੋਗ ਇੱਦਾਂ ਦਾ ਹੈ ਕਿ ਕਈ ਵਾਰੀ ਤਾਂ ਉਸ ਇਨਸਾਨ ਨੂੰ ਹੀ ਨਹੀਂ ਸਮਝ ਆਉਂਦਾ ਕਿ ਉਹਦੇ ਨਾਲ ਹੋ ਕੀ ਰਿਹਾ। ਮੈਂ ਸ਼ੁਰੂਆਤ ਵਿੱਚ ਵੀ ਦੱਸਿਆ ਸੀ ਤਾਂ ਇਹਦੇ ਵਿੱਚ ਕਈ ਵਾਰੀ ਫੈਮਿਲੀ ਜਾਂ ਜੋ ਆਸ ਪਾਸ ਦੇ ਲੋਕ ਉੱਥੇ ਰਹਿ ਰਹੇ ਆ, ਜੋ ਕੰਮ ਕਰ ਰਹੇ ਆ, ਕੋਈ ਵੀ ਸ਼ੁਰੂਆਤੀ ਚਿੰਨ ਜਦੋਂ ਤੁਹਾਨੂੰ ਲੱਗੇ ਨਾ ਵੀ ਸਭ ਕੁਝ ਠੀਕ ਸੀ ਹੁਣ ਮੈਨੂੰ ਠੀਕ ਨਹੀਂ ਮਹਿਸੂਸ ਹੁੰਦਾ, ਚਾਹੇ ਸਭ ਕੁਝ ਹੁਣ ਵੀ ਠੀਕ ਹੈ, ਤੁਹਾਡੇ ਘਰ ਵੀ ਸਭ ਠੀਕ ਹੈ, ਹਰ ਕੁਛ ਤੁਹਾਡੀ ਜ਼ਿੰਦਗੀ 'ਚ ਠੀਕ ਚੱਲ ਰਿਹਾ, ਪਰ ਤੁਹਾਨੂੰ ਜੇ ਠੀਕ ਨਹੀਂ ਮਹਿਸੂਸ ਹੋ ਰਿਹਾ ਨਾ ਤਾਂ ਉਸ ਚੀਜ਼ ਬਾਰੇ ਆ ਕੇ ਗੱਲ ਕਰੋ। ਇੱਕ ਬਹੁਤ ਵੱਡਾ ਮਿੱਥ ਹੈ ਕਿ ਜੇ ਅਸੀਂ ਜਾਵਾਂਗੇ ਤਾਂ ਸਾਡੀ ਦਵਾਈ ਸ਼ੁਰੂ ਹੋ ਜੂਗੀ, ਪੂਰੀ ਉਮਰ ਅਸੀਂ ਦਵਾਈ ਦੇ ਆਦੀ ਹੋ ਜਾਵਾਂਗੇ, ਇੱਦਾਂ ਦਾ ਕੁਛ ਨਹੀਂ ਹੈ। ਤੁਸੀਂ ਡਾਕਟਰ ਨੂੰ ਆ ਕੇ ਮਿਲੋ, ਪਹਿਲਾਂ ਤੁਹਾਡੀ ਬਿਮਾਰੀ ਬਾਰੇ ਹੀ ਤੁਹਾਨੂੰ ਅਵੇਅਰ ਕੀਤਾ ਜਾਊਗਾ ਕਿ ਐਕਚੁਅਲੀ ਕੋਈ ਬਿਮਾਰੀ ਹੈ ਵੀ ਜਾਂ ਨਹੀਂ ਹੈ। ਦੂਸਰਾ, ਉਹਦੇ ਵਿੱਚ ਦਵਾਈ ਦਾ ਕਿੰਨਾ ਰੋਲ ਹੈ, ਕਿੰਨਾ ਚਿਰ ਦਵਾਈ ਚੱਲਣੀ ਹੈ, ਕੀ ਦਵਾਈ ਨਾਲ ਸਾਈਡ ਇਫੈਕਟ ਆਉਂਦੇ ਹੈ। ਜਿਵੇਂ ਕਿ ਕੋਈ ਵੀ ਆਪਾਂ ਬਿਮਾਰੀ, ਕੋਈ ਵੀ ਦਵਾਈ ਪੇਸ਼ੈਂਟ ਆਮ ਪੁੱਛਦੇ ਆ ਜੀ ਇਹਦਾ ਸਾਈਡ ਇਫੈਕਟ ਕੀ ਹੈ, ਮੈਂ ਤਾਂ ਕਹੂੰਗੀ ਕਿ ਕੋਈ ਇੱਕ ਪੈਰਾਸੀਟਾਮੋਲ ਦੀ ਗੋਲੀ ਖਾ ਰਹੇ ਹੋ ਤਾਂ ਦਵਾਈ ਤਾਂ ਦਵਾਈ ਹੈ, ਉਹਨੇ ਵੀ ਕੁਛ ਨਾ ਕੁਛ ਤਾਂ ਸਾਈਡ ਇਫੈਕਟ ਕਰ ਹੀ ਦੇਣਾ। ਤਾਂ ਇੱਦਾਂ ਕੁਛ ਉਹ ਨਹੀਂ ਹੈ, ਇਹ ਵੀ ਬਾਕੀ ਦਵਾਈਆਂ ਵਾਂਗੂ ਦਵਾਈਆਂ ਨੇ, ਆਦਿ ਇਹਨਾਂ ਦੇ ਨਹੀਂ ਹੁੰਦੀ। ਬੇਲੋੜਾ ਕਿਸੇ ਨੂੰ ਇਹ ਦਵਾਈਆਂ ਨਹੀਂ ਦਿੱਤੀਆਂ ਜਾਂਦੀਆਂ, ਕਾਉਂਸਲਿੰਗ ਦੀ ਪੂਰੀ ਇਸ ਦੇ ਵਿੱਚ ਮਦਦ ਹੁੰਦੀ ਹੈ, ਬਟ ਉਹ ਤੁਹਾਨੂੰ ਡਾਕਟਰ ਹੀ ਗਾਈਡ ਕਰੂਗਾ। ਨੀਂਦ ਦੀ ਇੱਕ ਸਮੱਸਿਆ ਬੜੀ ਪ੍ਰੋਬਲਮ ਬਹੁਤ ਕਾਮਨ ਹੈ, ਬਹੁਤ ਛੋਟੀ ਏਜ 'ਤੇ ਆ ਰਹੀ ਹੈ ਪ੍ਰੋਬਲਮ, 30s, 40s, 20s ਵਾਲੇ ਜੋ ਏਜ ਗਰੁੱਪ ਹੈ ਉਹਨੂੰ ਵੀ ਆ ਰਹੀ ਹੈ, ਬਟ ਦਵਾਈ ਤੋਂ ਨਹੀਂ ਲੈਣੀ। ਠੀਕ ਹੈ ਨਹੀਂ ਲੈਣੀ, ਪਰ ਇਹ ਦਵਾਈਆਂ ਬਣੀਆਂ ਕਿਸੇ ਪਰਪਸ ਲਈ ਹੈ ਨਾ, ਤਾਂ ਜਿੰਨੀ ਕੁ ਡਾਕਟਰ ਤੁਹਾਨੂੰ ਪ੍ਰਿਸਕ੍ਰਾਈਬ ਕਰੇ, ਜਿੰਨੇ ਚਿਰ ਲਈ ਪ੍ਰਿਸਕ੍ਰਾਈਬ ਕਰੇ, ਉਹਨਾਂ ਚਿਰ ਇੱਕ ਵਿਸ਼ਵਾਸ ਬਣਾ ਕੇ ਲਓ ਅਤੇ ਠੀਕ ਹੋ ਜਾਓਗੇ।
2: ਜੀ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਸੀ ਜੀ, ਤੇ ਇੱਕ ਮੇਰੇ ਖਿਆਲ ਸਰੋਤਾ ਸਾਡੇ ਨਾਲ ਹੋਰ ਫੋਨ ਲਾਈਨ ਤੇ ਜੁੜੇ ਹੈ ਜੀ।
3: ਹੈਲੋ
2: ਜੀ, ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
3: ਹੈਲੋ
2: ਹਾਂਜੀ ਹਾਂਜੀ, ਨਾਮ ਦੱਸ ਦਿਓ ਜੀ ਆਪਣਾ।
3: ਮੇਰਾ ਨਾਮ ਚੰਦ ਸਿੰਘ ਹੈ ਜੀ, ਪਿੰਡ ਪੁੱਛੋ ਖੁਰਦ ਹੈ
2: ਜੀ। ਚੰਦ ਸਿੰਘ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
3: ਸਵਾਲ ਤਾਂ ਇਹ, ਜਦੋਂ ਅਖਬਾਰ ਪੜ੍ਹਦੇ ਆ, ਪੜ੍ਹਦੇ ਪੜ੍ਹਦੇ ਤੇ ਜੋ ਉੱਠਦੇ ਆ ਨਾ, ਅੱਖਾਂ ਮੂਹਰੇ ਭੰਬੂ ਸਾਰੇ ਉੱਠਦੇ ਆ
2: ਜੀ। ਡਾਕਟਰ
3: ਸਾਹਿਬ, ਉਮਰ ਤਾਂ, ਉਮਰ ਮੇਰੀ ਲਾਹ ਹੈਗੀ ਵੱਡੀ।
1: ਕਿੰਨੀ ਉਮਰ ਹੈ ਬਾਬਾ ਜੀ?
2: ਉਮਰ ਕਿੰਨੀ ਹੈ ਜੀ ਤੁਹਾਡੀ?
3: ਉਮਰ ਤਾਂ 80 ਸਾਲ ਹੋ ਗਈ।
1: ਨਿਗਾਹ ਵੱਲੋਂ ਬਾਬਾ ਜੀ,
2: ਨਿਗਾਹ ਚੈੱਕ ਕਰਾਈ ਜੀ ਕਦੇ?
3: ਨਿਗਾਹ ਦਾ ਦੋਨੋਂ ਆਪਰੇਸ਼ਨ ਹੋਇਆ ਹੈ ਜੀ ਦੋਨਾਂ ਦਾ।
1: ਠੀਕ ਹੈ ਨਿਗਾਹ, ਉਸ ਤੋਂ ਬਾਅਦ ਹੁਣ ਠੀਕ ਦਿਖਦਾ? ਕੱਲਾ ਅਖਬਾਰ ਜਦੋਂ ਪੜ੍ਹ ਕੇ ਉੱਠਦੇ ਹੋ ਕਿ ਵੈਸੇ ਵੀ ਜਦੋਂ ਲੰਮੇ ਪੈ ਕੇ ਉੱਠੋ ਜਾਂ ਇੱਕੋ ਦਮ ਬੈਠ ਕੇ ਖੜੇ ਹੋ ਜਾਓ, ਉਦੋਂ ਵੀ ਏਦਾਂ ਦੀ ਸਮੱਸਿਆ ਆਉਂਦੀ ਹੈ? ਮੈਨੂੰ ਲੱਗਦਾ ਇੱਕ ਵਾਰੀ ਤੁਹਾਨੂੰ ਹੋਸਪਿਟਲ ਆਉਣਾ ਪਊਗਾ, ਅਸੀਂ ਵੀ ਦੇਖਦੇ ਹਾਂ, ਅੱਖਾਂ ਵਾਲਿਆਂ ਨੂੰ ਵੀ ਦਿਖਾਉਂਦੇ ਹਾਂ, ਜੇ ਲੋੜ ਪਈ ਤਾਂ MD ਮੈਡੀਸਿਨ ਵੀ ਨਾਲ ਦੇਖਣ ਦੀ।

0: जी प्रोग्राम च बापू जी शामिल होने के लिए तुहाडा बहुत बहुत धन्नवाद है जी। उम्मीद है तुहानू तुहाडे सवाल दा तसल्ली बख्श उत्तर मिल गया होगा। जिवें बच्चां नू पुछ के भी जिस दिन छुट्टी ना होवे तां तुसीं सरकारी हस्पताल दे विच डॉक्टर साहब नू मिलन आ सकदे हो। डॉक्टर साहब अगली एक ए भी गल पुछनी बनदी है, जदों असीं जिनसी हिंसा की गल करदे हां हना, कि मापिआं नू अपने बच्चिआं या फिर किशोरां दे नाल जिनसी हिंसा दे बारे जदों गल्लां बातां करदे आ उह ਕਿਵੇਂ ਗੱਲਾਂ ਬਾਤਾਂ ਕਰਨ ਜਾਂ ਕਿਵੇਂ ਉਹਨਾਂ ਨੂੰ ਸਮਝਾਉਣ ਤਾਂ ਕਿ ਜੋ ਉਹਨਾਂ ਦੇ ਬੱਚੇ ਨੇ ਉਹ ਇਸ ਚੀਜ਼ ਤੋਂ ਬਚ ਸਕਣ?
1: ਇਸ ਚੀਜ਼ ਬਾਰੇ ਪਹਿਲੀ ਗੱਲ ਤਾਂ ਗੱਲ ਕਰਨੀ ਚਾਹੀਦੀ ਹੈ। ਇਸ ਚੀਜ਼ ਤੋਂ ਆਪਾਂ ਸੋਚੀਏ ਕਿ ਮੈਂ ਗੱਲ ਨਹੀਂ ਕਰਾਂ ਜਾਂ ਇਸ ਚੀਜ਼ ਤੋਂ ਆਪਾਂ ਬਿਨਾਂ ਗੱਲ ਕਰੇ ਬਚ ਜਾਂਗੇ, ਇੱਦਾਂ ਦਾ ਕੁਛ ਨਹੀਂ ਹੈ। ਇਸ ਤਰ੍ਹਾਂ ਦੇ ਕ੍ਰਾਈਮਸ ਹਰ ਥਾਂ 'ਤੇ ਰਿਪੋਰਟ ਹੋ ਰਿਹਾ, ਆਪਾਂ ਨੂੰ ਵੀ ਪਤਾ ਹੈ। ਵਾਇਲੈਂਸ ਇਹ ਵਾਲੀ ਸਿਰਫ ਹੁਣ ਅੱਜ ਸ਼ੁਰੂਆਤ ਆਪਣੀ ਜਿਹੜੀ ਹੋਈ ਸੀ ਉਹ ਵਾਰ ਦੇ ਕੰਟੈਕਸਟ ਉਹਦੇ ਸੰਬੰਧੀ ਹੋਈ ਸੀ, ਬਟ ਰੋਜ਼ਮਰਾ ਦੇ ਵਿੱਚ ਵੀ ਇਹ ਸਭ ਚੀਜ਼ਾਂ ਕਈ ਵਾਰੀ ਬੱਚੇ ਦੱਸਦੇ ਹੈ, ਕਈ ਵਾਰੀ ਨਹੀਂ ਦੱਸਦੇ। ਮੈਂ ਪਹਿਲਾਂ ਵੀ ਕਿਹਾ ਕਿ ਸਕੂਲਸ ਵੀ ਇਸ ਚੀਜ਼ ਲਈ ਬਹੁਤ ਅਵੇਅਰ ਹੈ, ਇਸ ਚੀਜ਼ ਲਈ ਫੈਮਲੀਜ਼ ਨੂੰ ਵੀ ਅਵੇਅਰ ਹੋਣਾ ਚਾਹੀਦਾ, ਗੱਲ ਕਰਨੀ ਚਾਹੀਦੀ ਹੈ। ਹਾਂ, ਬਾਰ ਬਾਰ ਉਸ ਚੀਜ਼ ਬਾਰੇ ਗੱਲ ਕਰਨ ਦੀ ਲੋੜ ਨਹੀਂ, ਬਟ ਐਟਲੀਸਟ ਇੰਨਾ ਕੁ ਤੁਹਾਡਾ ਬੱਚਾ ਕੰਫਰਟੇਬਲ ਹੋਵੇ ਕਿ ਕਦੇ ਵੀ ਉਹਨੂੰ ਕੁਛ ਵੀ ਸਿਰਫ ਕਿਸੇ ਦਾ ਐਕਸ਼ਨ ਜਾਂ ਜੈਸਚਰ ਹੀ ਮਾੜਾ ਲੱਗੇ ਤਾਂ ਐਟਲੀਸਟ ਆ ਕੇ ਤੁਹਾਡੇ ਨਾਲ ਡਿਸਕਸ ਕਰੇ ਅਤੇ ਤੁਸੀਂ ਫਿਰ ਸੁਣੋ। ਇਹ ਨਹੀਂ ਕਿ ਉਹ ਕੁਛ ਕਹਿ ਰਿਹਾ ਅਤੇ ਤੁਸੀਂ ਨਾ ਨਾ ਨਾ ਕਰਕੇ ਅਵੋਇਡ ਕਰਕੇ ਸਾਈਡ ਹੋ ਜਾਓ। ਦੁਬਾਰਾ ਉਹ ਕਦੇ ਸ਼ਾਇਦ ਕੋਨਫੀਡੈਂਸ, ਮਤਲਬ ਉਸ ਬੱਚੇ ਲਈ ਜਾਂ ਕਿਸੇ ਲਈ ਵੀ ਇਸ ਬਾਰੇ ਗੱਲ ਕਰਨ ਲਈ ਪਹਿਲਾਂ ਉਹਨੂੰ ਬਹੁਤ ਜ਼ਿਆਦਾ ਕੋਨਫੀਡੈਂਸ ਜੁਟਾਉਣਾ ਪੈਂਦਾ। ਤਾਂ ਜੇ ਉਹ ਕਰ ਰਿਹਾ 5 ਮਿੰਟ ਜ਼ਰੂਰ ਬੈਠ ਕੇ ਗੱਲ ਸੁਣੋ, ਹੋ ਸਕਦਾ ਕੁਛ ਉਹਨੇ ਹੀ ਬੱਚੇ ਨੇ ਗਲਤ ਪ੍ਰਸੀਵ ਕੀਤਾ ਜਾਂ ਐਕਚੁਅਲੀ ਕੁਛ ਗਲਤ ਹੈ, ਅਤੇ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਅਪਰੋਪਰੀਏਟ ਐਕਸ਼ਨ ਹੈ ਜ਼ਰੂਰ ਲੈਣਾ ਚਾਹੀਦਾ।
0: ਜੀ ਡਾਕਟਰ ਸਾਹਿਬ, ਇੱਕ ਚੱਲਦੇ ਚੱਲਦੇ ਸਰੋਤਿਆਂ ਨੂੰ ਇਹ ਵੀ ਜਾਣਕਾਰੀ ਦਿਓ ਜੀ ਕਿ ਸਮਾਜ ਦੇ ਵਿੱਚ ਜਦੋਂ ਆਪਾਂ ਜਿਨਸੀ ਅਤੇ ਮਾਨਸਿਕ ਸਿਹਤ ਬਾਰੇ ਗੱਲਬਾਤ ਕਰਦੇ ਹਾਂ ਤਾਂ ਇਹ ਜਿਹੜੇ ਦਿਨ ਮਨਾਏ ਜਾਂਦੇ ਨੇਗੇ, ਕਿ ਇਹਨਾਂ ਦੇ ਪ੍ਰਤੀ ਜਾਂ ਇਹ ਦਿਨ ਮਨਾ ਕੇ ਵੀ ਜਾਗਰੂਕਤਾ ਫੈਲਾਈ ਜਾ ਸਕਦੀ ਹੈ, ਇਹ ਦਿਨ ਕਿਵੇਂ ਪ੍ਰਭਾਵਿਤ ਕਰਦੇ ਆ ਸਾਡੀ ਮਾਨਸਿਕ ਸਿਹਤ ਨੂੰ ਜੀ?
1: ਦੇਖੋ, ਰੋਜ਼ ਸਭ ਕੁਛ ਚੱਲ ਰਿਹਾ, ਪਰ ਜਦੋਂ ਕੋਈ ਖਾਸ ਜਿਵੇਂ ਇਹ ਵਾਲਾ ਦਿਨ, ਹੁਣ ਕੱਲ 19 ਜੂਨ ਨੂੰ ਇਹ ਵਾਲਾ ਦਿਨ ਸਮਰਪਿਤ ਹੈ, ਤਾਂ ਉਸ ਦਿਨ ਉਸ ਟੋਪਿਕ ਬਾਰੇ ਜਦੋਂ ਹਰ ਜਗ੍ਹਾ ਗੱਲ ਹੁੰਦੀ ਹੈ, ਅਵੇਅਰਨੈਸ ਦਿੱਤੀ ਜਾਂਦੀ, ਜਾਗਰੂਕਤਾ ਦਿੱਤੀ ਜਾਂਦੀ ਹੈ, ਤਾਂ ਐਟਲੀਸਟ ਕੋਈ ਉਸ ਬਾਰੇ ਗੱਲ ਕਰ ਰਿਹਾ। ਤਾਂ ਜੇ ਕੋਈ ਇਸ ਚੀਜ਼ ਤੋਂ ਪ੍ਰਭਾਵਿਤ ਹੈ ਤਾਂ ਉਹਨੂੰ ਸ਼ਾਇਦ ਪਹਿਲਾਂ ਲੱਗ ਰਿਹਾ ਕਿ ਉਹ ਇਕੱਲਾ ਹੀ ਇਸ ਚੀਜ਼ ਨਾਲ ਜੂਝ ਰਿਹਾ, ਬਟ ਉਹਨੂੰ ਪਤਾ ਹੈ ਇਹਨਾਂ ਦਿਨਾਂ ਦੇ ਨਾਲ ਜਦੋਂ ਸਾਰੇ ਜਣੇ ਬੈਠ ਕੇ ਇਸ ਬਾਰੇ ਗੱਲ ਕਰਦੇ ਆ ਕਿ ਸਮਾਜ ਵਿੱਚ ਹੋਰ ਲੋਕ ਵੀ ਪ੍ਰਭਾਵਿਤ ਹੁੰਦੇ ਆ, ਕਿੱਥੇ ਨਾ ਕਿੱਥੇ ਉਹਦਾ ਕਸੂਰ ਨਹੀਂ ਹੈ ਜੇ ਕੁਛ ਵੀ ਇੱਦਾਂ ਦਾ ਉਹਦੇ ਨਾਲ ਵਾਪਰਿਆ, ਅਤੇ ਅੱਗੇ ਉਹਨੇ ਕਿੰਦੀ ਹੈਲਪ ਲੈਣੀ ਹੈ।
0: ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਅੱਜ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਅਤੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਦੱਸਣਾ ਚਾਹਾਂਗੇ ਕਿ ਕੱਲ੍ਹ ਯਾਨੀ 19 ਜੂਨ ਨੂੰ ਇੰਟਰਨੈਸ਼ਨਲ ਡੇ ਫਾਰ ਦਾ ਇਲੀਮੀਨੇਸ਼ਨ ਆਫ ਸੈਕਸ਼ੂਅਲ ਵਾਇਲੈਂਸ ਇਨ ਕਨਫਲਿਕਟ, ਇਹ ਜਿਹੜਾ ਦਿਨ ਹੈ ਮਨਾਇਆ ਜਾਂਦਾ ਹੈ। ਔਰ ਅੱਜ ਦਾ ਜੋ ਸਾਡਾ ਵਿਸ਼ਾ ਸੀ ਉਹ ਸੀ ਜੀ ਅਮਨ, ਇੱਜ਼ਤ, ਸੁਰੱਖਿਆ, ਹਰ ਇੱਕ ਦਾ ਹੱਕ ਤੇ ਵਿਸ਼ਵ ਦੇ ਮੁੱਦਾ ਮੌਕਿਆਂ ਦਾ ਮਾਨਸਿਕ ਸਿਹਤ ਤੇ ਅਸਰ। ਸੋ ਇਸ ਵਿਸ਼ੇ ਬਾਰੇ ਜਾਣਕਾਰੀ ਦੇਣ ਦੇ ਲਈ ਅੱਜ ਸਾਡੇ ਨਾਲ ਖਾਸ ਤੌਰ ਤੇ ਡਾਕਟਰ ਤਨੂਪ੍ਰੀਤ ਕੌਰ ਜੀ ਸਟੂਡੀਓ ਦੇ ਵਿੱਚ ਪਹੁੰਚੇ ਸਨ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ।
1: ਥੈਂਕ ਯੂ ਸੋ ਮਚ ਮੈਨੂੰ ਇੱਥੇ ਬੁਲਾਉਣ ਲਈ, ਅਤੇ ਮੈਂ ਐਂਡ 'ਤੇ ਜ਼ਰੂਰ ਫਿਰ ਤੋਂ ਇਹ ਕਹੂੰਗੀ ਕਿ ਜਿਵੇਂ ਆਪਾਂ ਆਪਣੀ ਸਰੀਰਕ ਸਿਹਤ ਦਾ ਧਿਆਨ ਦੇ ਰਹੇ ਹਾਂ, ਉਵੇਂ ਹੀ ਆਪਣੀ ਮਾਨਸਿਕ ਸਿਹਤ ਦਾ ਧਿਆਨ ਦਿਓ। ਕੁਛ ਵੀ ਤੁਹਾਨੂੰ ਕਦੇ ਵੀ ਕਿਸੇ ਨੂੰ ਹੈਲਪ ਚਾਹੀਦੀ ਹੈ, ਸਿਰਫ ਆ ਕੇ ਗੱਲ ਕਰੋ। ਬਿਲਕੁਲ ਇਹ ਨਾ ਸੋਚੋ ਕਿ ਜੇ ਅਸੀਂ ਡਾਕਟਰ ਕੋਲ ਚਲੇ ਗਏ ਜਾਂ ਮੇਰੇ ਕੋਲ ਆ ਰਹੇ ਹੋ ਤਾਂ ਨਾਲ ਦੀ ਨਾਲ ਤੁਹਾਡੀ ਇੱਕ ਦਵਾਈਆਂ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ ਅਤੇ ਤੁਸੀਂ ਉਹ ਲਓਗੇ, ਇੱਦਾਂ ਦਾ ਕੁਛ ਨਹੀਂ ਹੁੰਦਾ। ਕੋਈ ਵੀ ਤੁਹਾਡੇ ਮਨ 'ਚ ਡਾਊਟ ਹੈ, ਜੇ ਤੁਹਾਡੀ ਦਵਾਈ ਕਿੱਥੋਂ ਚੱਲ ਵੀ ਰਹੀ ਕੁਛ ਵੀ, ਤਾਂ ਤੁਸੀਂ ਆ ਕੇ ਡਿਸਕਸ ਜ਼ਰੂਰ ਕਰ ਸਕਦੇ ਹੋ।
0: ਜੀ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਅਤੇ ਸਰੋਤਿਓ, ਅੱਜ ਦਾ ਜੋ ਸਮਾਂ ਹੈ ਪ੍ਰੋਗਰਾਮ ਦਾ ਉਹ ਸਮਾਪਤੀ ਦੇ ਵੱਲ ਹੈ। ਜਾਣ ਤੋਂ ਪਹਿਲਾਂ ਅਸੀਂ ਤਕਨੀਕੀ ਸਹਿਯੋਗ ਦੇ ਲਈ ਸਾਡੀ ਤਕਨੀਕੀ ਟੀਮ ਦਾ ਧੰਨਵਾਦ ਕਰਨਾ ਚਾਹਾਂਗੇ, ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਨਾ ਚਾਹਾਂਗੇ, ਅਤੇ ਵਿਸ਼ੇਸ਼ ਸਹਿਯੋਗ ਦੇ ਲਈ ਸੀਮਾ ਜੀ ਦਾ ਧੰਨਵਾਦ ਕਰਨਾ ਚਾਹਾਂਗੇ। ਇਸ ਦੇ ਨਾਲ ਹੀ ਮੈਨੂੰ ਯਾਨੀ ਖੁਸ਼ਪ੍ਰੀਤ ਸ਼ੇਰਗਿੱਲ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਸਿਲਸਿਲਾ ਹੈਲੋ ਡਾਕਟਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 6:19 ਤੇ 30 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: जाएगी। अमृतसर कमिश्नरेट पुलिस ने अंतरराष्ट्रीय हथियार तस्करी मॉड्यूल का पर्दाफाश करदे 8 मुलजमान नु गिरफ्तार किया है। अज पांचवें पातशाह श्री गुरु अर्जन देव जी का 420वां शहीदी दिहाड़ा पूरी श्रद्धा ते सत्कार नाल मनाया जा रहा है। इस दे नाल ही साडा ए बुलेटिन खत्म हुंदा है। साडा अगला राष्ट्रीय बुलेटिन शाम 7 बजे होएगा। नमस्कार।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:30 ਤੇ 15 ਸਕਿੰਟ ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਯੁਵਾਣੀ। ਅੱਜ ਦੇ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਸਾਡਾ ਵਿਸ਼ਾ ਹੱਥ ਨਾਲ ਲਿਖਣ ਦਾ ਘੱਟ ਰਿਹਾ ਰੁਝਾਨ ਤੇ ਇਸ ਵਿਸ਼ੇ ਬਾਰੇ ਜਾਣਕਾਰੀ ਦੇਣਗੇ ਮਨਦੀਪ ਰਜੌਰਾ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਆਧਾਰਿਤ ਹੋਵੇਗਾ ਕੇਦੀਪ ਅਤੇ ਜਗਮੋਹਨ ਕੌਰ ਤੇ।

0: ਕੋਈ ਗੱਲ ਲਿਖਣੀ ਹੈ, ਕੋਈ ਸਮਾਨ ਲਿਖਣਾ ਹੈ, ਉਹ ਵੀ ਅਸੀਂ ਆਪਣੀ ਕਾਪੀ ਦੇ ਵਿੱਚ ਨੋਟ ਕਰਦੇ ਸੀ, ਅਸੀਂ ਡਾਇਰੀ ਦੇ ਵਿੱਚ ਨੋਟ ਕਰਦੇ ਹੁੰਦੇ ਸੀ। ਇੱਕ ਛੋਟੀ ਜਿਹੀ ਪਾਸਬੁੱਕ ਜਿਹੜੀ ਹੈ ਉਹ ਸਾਰੇ ਹੀ ਮਰਦ ਔਰਤਾਂ ਦੇ, ਨੌਜਵਾਨ ਬਜ਼ੁਰਗਾਂ ਦੇ ਗਿਜੇ 'ਚ ਪਈ ਹੁੰਦੀ ਸੀ, ਉਹਨਾਂ ਦੇ ਪਰਸ 'ਚ, ਉਹਨਾਂ ਦੇ ਬਟੂਏ 'ਚ ਸਾਨੂੰ ਮਿਲ ਜਾਂਦੀ ਸੀ, ਜਿਸ ਦੇ ਉੱਤੇ ਅਸੀਂ ਬਹੁਤ ਕੁਝ ਲਿਖ ਲੈਂਦੇ ਸੀਗੇ। ਦੇਖੋ ਨਾ ਦੋਸਤੋ, ਨਾ ਲਿਖਣ ਕਰਕੇ ਜੋ ਇਕਾਗਰਤਾ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਰਹੀ, ਉਸੇ ਦਾ ਨਤੀਜਾ ਹੈ ਕਿ ਮੈਂ ਨੋਟਬੁੱਕ ਨੂੰ ਪਾਸਬੁੱਕ ਕਹਿ ਰਿਹਾ ਤੇ ਮੈਂ ਵੀ ਭੁੱਲ ਗਿਆ ਕਿ ਗੱਲ ਕਿਸ ਦੀ ਹੋ ਰਹੀ ਹੈ। ਗੱਲ ਹੋ ਰਹੀ ਹੈ ਉਸ ਡਾਇਰੀ ਦੀ ਜੋ ਪਹਿਲਾਂ ਅਸੀਂ ਸਾਰੇ ਹੀ ਆਪਣੇ ਕੋਲ ਰੱਖਦੇ ਹੁੰਦੇ ਸੀ, ਪਰ ਅੱਜ ਕੱਲ੍ਹ ਉਹ ਸਾਡੇ ਆਲੇ ਦੁਆਲੇ ਸਾਡੇ ਕੋਲ ਨਹੀਂ ਹੈ। ਤੇ ਇਹ ਗੱਲ ਸੁਣ ਕੇ ਹੁਣ ਅਸੀਂ ਸਾਰੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਵਿਦਿਆਰਥੀ ਜੀਵਨ ਤੋਂ ਬਾਅਦ ਅਸੀਂ ਕਿੰਨਾ ਘਟਾ ਦਿੱਤਾ ਹੈ। ਈਵਨ ਵਿਦਿਆਰਥੀ ਸਾਥੀ ਨੌਜਵਾਨ ਜਿਹੜੇ ਸੁਣ ਰਹੇ ਆ, ਉਹ ਵੀ ਅੰਦਾਜ਼ਾ ਲਗਾ ਸਕਦੇ ਆ ਕਿ ਇਹ ਆਦਤ ਸਾਡੇ 'ਚ ਕਿਸ ਕਦਰ ਘੱਟ ਗਈ ਹੈ, ਤੇ ਇਸ ਆਦਤ ਦਾ ਘੱਟ ਜਾਣਾ ਸਾਡੇ ਲਈ ਕਿੰਨਾ ਨੁਕਸਾਨਦਾਇਕ ਸਾਬਿਤ ਹੋ ਰਿਹਾ ਹੈ, ਇਸ ਗੱਲ ਦਾ ਵੀ ਸਾਨੂੰ ਨਹੀਂ ਪਤਾ। ਸੋ ਅੱਜ ਲਿਖਣ ਦੇ ਫਾਇਦੇ ਅਤੇ ਨਾ ਲਿਖਣ ਦੇ ਨੁਕਸਾਨ ਦੋਨਾਂ ਬਾਰੇ ਗੱਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਗੀਤ ਜਿਹੜਾ ਹੈ, ਜਦੋਂ ਜਦੋਂ ਲਿਖਣ ਦੀ ਗੱਲ ਆਉਂਦੀ ਹੈ ਤੇ ਇਹ ਗੀਤ ਮੇਰੇ ਜ਼ਿਹਨ 'ਚ ਆ ਜਾਂਦਾ ਹੈ, ਅੱਜ ਸਭ ਤੁਹਾਡੇ ਨਾਲ ਸਾਂਝਾ ਕਰਦਾ।
1: ਹਮੇ ਬਸ ਇਹ ਪਤਾ ਹੈ।

ਲਿਖਣ ਦੀ ਸਾਡੀ ਘਟਦੀ ਜਾ ਰਹੀ ਆਦਤ ਦੇ ਚਲਦਿਆਂ ਦੋਸਤੋ ਸਾਨੂੰ ਬਹੁਤ ਸਾਰੇ ਨੁਕਸਾਨ ਉਠਾਉਣੇ ਪੈ ਰਹੇ ਆ, ਜਿਸ ਦੇ ਵਿੱਚ ਸਭ ਤੋਂ ਪਹਿਲਾ ਨੁਕਸਾਨ ਇਹੀ ਕਿ ਅਸੀਂ ਹੁਣ ਭੁੱਲਣ ਬਹੁਤ ਲੱਗ ਗਏ ਹਾਂ। ਸਾਡੇ 'ਚ ਭੁੱਲਣ ਦੀ ਆਦਤ ਜਿਹੜੀ ਹੈ ਉਹ ਬਹੁਤ ਹੋ ਗਈ ਹੈ, ਕਿਉਂਕਿ ਜ਼ਿੰਦਗੀ ਬਹੁਤ ਜ਼ਿਆਦਾ ਫਟਾਫਟ ਹੋ ਗਈ ਹੈ। ਇਸ ਫਟਾਫਟ ਵਾਲੀ ਜ਼ਿੰਦਗੀ 'ਚ, ਇਸ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ 'ਚ ਸਾਨੂੰ ਯਾਦ ਬਹੁਤ ਕੁਝ ਰੱਖਣ ਦੀ ਲੋੜ ਹੈ ਜਿਹੜਾ ਕਿ ਅਸੀਂ ਭੁੱਲ ਜਾਂਦੇ ਹਾਂ। ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਸਕੂਲ, ਕਾਲਜ, ਆਪਣੇ ਦਫ਼ਤਰ ਜਾਣ ਲੱਗਿਆਂ ਬਹੁਤ ਸਾਰਾ ਸਮਾਨ, ਬਹੁਤ ਸਾਰੀਆਂ ਗੱਲਾਂ ਅਸੀਂ ਅਜਿਹੀਆਂ ਭੁੱਲ ਜਾਂਦੇ ਹਾਂ ਜੋ ਕਿ ਸਾਨੂੰ ਸਾਡੇ ਨਾਲ ਕੈਰੀ ਕਰਨੀਆਂ ਚਾਹੀਦੀਆਂ ਸੀ, ਜੋ ਸਾਡੇ ਨਾਲ ਹੋਣੀਆਂ ਚਾਹੀਦੀਆਂ ਸੀ, ਜੋ ਸਮਾਨ ਸਾਡੇ ਨਾਲ ਹੋਣਾ ਚਾਹੀਦਾ ਸੀ, ਅਸੀਂ ਭੁੱਲ ਜਾਂਦੇ। ਬਹੁਤ ਵਾਰੀ ਇਹ ਹੁੰਦਾ ਕਿ ਅਸੀਂ ਵੇਖਦੇ ਹਾਂ ਸਾਡੀ ਜੇਬ ਦੇ ਵਿੱਚ ਪੈੱਨ ਅੱਜ ਰਹਿ ਗਿਆ, ਸਾਡੇ ਹੱਥ ਦੇ ਉੱਤੇ ਅਸੀਂ ਘੜੀ ਨਹੀਂ ਬੰਨੀ, ਜਾਂ ਅਸੀਂ ਆਪਣਾ ਲੰਚ ਬਾਕਸ ਭੁੱਲ ਗਏ ਹਾਂ ਘਰੇ, ਜਾਂ ਕੋਈ ਅਜਿਹੀ ਕਿਤਾਬ ਅਸੀਂ ਘਰੇ ਭੁੱਲ ਗਏ ਹਾਂ, ਜਾਂ ਪੇਪਰ ਜੋ ਅਸੀਂ ਸੋਚਦੇ ਸੀ ਕਿ ਦਫ਼ਤਰ ਕਾਲਜ ਦੇ ਵਿੱਚ ਜਾ ਕੇ ਪੜ੍ਹਾਂਗੇ ਅਸੀਂ ਨਹੀਂ ਲਿਆ, ਕੋਈ ਅਜਿਹੀ ਕਿਤਾਬ ਅਸੀਂ, ਕੋਈ ਅਜਿਹੀ ਕਾਪੀ ਅਸੀਂ ਘਰੇ ਹੀ ਭੁੱਲ ਗਏ ਹਾਂ। ਉਸ ਦਾ ਕਾਰਨ ਇਹ ਕਿ ਜਿਵੇਂ ਵਿਦਿਆਰਥੀ ਕੀ ਕਰਦੇ ਹੁੰਦੇ ਸੀ, ਪਹਿਲਾਂ ਹੋਮਵਰਕ ਲਿਖ ਕੇ ਲੈ ਕੇ ਆਉਂਦੇ ਸੀਗੇ ਘਰੇ, ਅਤੇ ਫਿਰ ਸਕੂਲ ਜਾਣ ਤੋਂ ਪਹਿਲਾਂ ਅਸੀਂ ਉਸ ਹੋਮਵਰਕ ਵਾਲੇ ਪੇਜ ਨੂੰ, ਉਸ ਟਿਕ ਕੀਤੇ ਹੋਈਆਂ ਸਾਰੀਆਂ ਆਈਟਮਾਂ ਨੂੰ ਮਿਲਾਉਂਦੇ ਹੁੰਦੇ ਸੀਗੇ ਕਿ ਆਹ ਕੰਮ ਸਾਡਾ ਨਿਬੜਿਆ ਕਿ ਨਹੀਂ, ਆਹ ਚੀਜ਼ ਅਸੀਂ ਚੁੱਕੀ ਕਿ ਨਹੀਂ। ਸੋ ਅਜਿਹਾ ਜਿਹੜਾ ਰੁਝਾਨ ਹੈ ਉਹ ਨਾ ਲਿਖਣ ਕਰਕੇ ਹੀ ਸਾਡੀ ਜ਼ਿੰਦਗੀ ਦੇ ਵਿੱਚ ਵੱਧਦਾ ਜਾ ਰਿਹਾ ਹੈ। ਨਾ ਲਿਖਣ ਕਰਕੇ ਹੀ ਸਾਡੇ ਦਿਮਾਗ ਦੇ ਵਿੱਚ ਵਿਚਾਰਾਂ ਦਾ ਤੂਫਾਨ ਉੱਠਿਆ ਰਹਿੰਦਾ ਹੈ, ਜੋ ਸਾਡੀ ਜ਼ਿੰਦਗੀ ਦੇ ਵਿੱਚ ਬੇਚੈਨੀ ਲੈ ਕੇ ਆਉਂਦਾ ਹੈ, ਸਾਨੂੰ ਹੋਰ ਜ਼ਿਆਦਾ ਸੋਚਣ ਦੇ ਉੱਤੇ ਮਹਿਸੂਸ ਕਰਦਾ ਹੈ, ਇੱਕ ਗੱਲ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਅਤੇ ਇਸ ਤਰ੍ਹਾਂ ਗੱਲਾਂ ਦੇ ਵਿੱਚ ਸਾਡਾ ਦਿਮਾਗ ਖੁੱਭਿਆ ਰਹਿੰਦਾ, ਸੋਚਦਾ ਰਹਿੰਦਾ, ਕਿਉਂਕਿ ਅਸੀਂ ਲਿਖ ਕੇ ਆਪਣੇ ਦਿਮਾਗ ਨੂੰ ਇਹ ਨਹੀਂ ਦੱਸਿਆ ਕਿ ਤੇਰਾ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ, ਆਉਣ ਵਾਲੇ ਨੇੜਲੇ ਭਵਿੱਖ ਦੇ ਵਿੱਚ ਤੂੰ ਕੀ ਕੰਮ ਕਰਨੇ ਨੇ, ਜਾਂ ਤੇਰਾ ਕੀ ਟਾਰਗੇਟ ਹੈ। ਅਸੀਂ ਆਪਣੇ ਦਿਮਾਗ ਦੇ ਨਾਲ ਲਿਖ ਕੇ ਅਜਿਹੀਆਂ ਗੱਲਾਂ ਨਹੀਂ ਕੀਤੀਆਂ, ਸੋ ਸਾਡੇ ਦਿਮਾਗ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਚਾਹ ਰਹੇ ਹਾਂ। ਸੋ ਦਿਮਾਗ ਜਿਹੜਾ ਵਿਚਾਰਾ ਬੇਚੈਨ ਹੋਇਆ, ਪਜ਼ਲ ਹੋਇਆ, ਸਾਰੇ ਹੀ ਵਿਚਾਰਾਂ ਨੂੰ ਇਕੱਠਾ ਕਰਕੇ ਸਾਡੇ ਸਾਹਮਣੇ ਰੱਖ ਦਿੰਦਾ ਅਤੇ ਕਹਿੰਦਾ ਕਿ ਚੁਣੋ ਇਹਨਾਂ ਸਾਰੇ ਵਿਚਾਰਾਂ ਦੇ ਵਿੱਚੋਂ ਤੁਸੀਂ ਕੀ ਚੁਣਨਾ, ਅਤੇ ਫਿਰ ਬਹੁਤ ਸਾਰੇ ਵਿਚਾਰ ਅਸੀਂ ਗਲਤ ਚੁਣ ਲੈਂਦੇ ਹਾਂ, ਬਹੁਤ ਸਾਰੇ ਸਹੀ ਚੁਣ ਲੈਂਦੇ ਹਾਂ, ਬਹੁਤ ਸਾਰੇ ਭੁੱਲ ਜਾਂਦੇ ਹਾਂ, ਅਤੇ ਬਹੁਤ ਸਾਰੇ ਕੋਲ ਰੱਖ ਲੈਂਦੇ ਹਾਂ। ਇੱਕ ਹੋਰ ਜੋ ਨੁਕਸਾਨ ਅਸੀਂ ਉਠਾਉਂਦੇ ਹਾਂ ਨਾ ਲਿਖਣ ਦੇ ਚੱਲਦੇ ਹਾਂ, ਉਹ ਇਹ ਕਿ ਸਾਡੀ ਲਿਖਾਈ ਬਹੁਤ ਜ਼ਿਆਦਾ ਗੰਦੀ ਹੋ ਗਈ ਹੈ। ਨੌਜਵਾਨ ਵਰਗ ਦੇ ਵਿੱਚ ਇਹ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਉਹਨਾਂ ਨੂੰ ਲਿਖਾਈ ਜਿਹੜੀ ਹੈ ਉਹ ਮਾਤ ਪਾਉਂਦੀ ਹੈ ਉਹਨਾਂ ਦੇ ਚੰਗੇ ਅੰਕ ਹਾਸਲ ਕਰਨ ਦੇ ਵਿੱਚ, ਅਤੇ ਇਸੇ ਤਰ੍ਹਾਂ ਜੋ ਸਪੈਲਿੰਗ ਮਿਸਟੇਕਸ ਹੈ ਉਹ ਵੀ ਅਸੀਂ ਇਸੇ ਕਰਕੇ ਹੀ ਕਰਦੇ ਹਾਂ ਕਿਉਂਕਿ ਅਸੀਂ ਲਿਖਣ ਦੇ ਸਾਡੇ ਰੁਝਾਨ ਨੂੰ ਬਹੁਤ ਘਟਾ ਦਿੱਤਾ। ਅਸੀਂ ਮੋਬਾਈਲ ਫੋਨ ਦੀ ਵਰਤੋਂ ਕਰਕੇ ਜੋ ਡਿਕਸ਼ਨਰੀ ਵਾਲੀ ਗੱਲ ਅਸੀਂ ਪਹਿਲਾਂ ਕੀਤੀ ਸੀ ਉਸ ਗੱਲ ਨੂੰ ਅਸੀਂ ਅਪਣਾ ਲਿਆ, ਉਸ ਆਦਤ ਨੂੰ ਅਪਣਾ ਲਿਆ, ਅਸੀਂ ਆਪ ਆਪਣੇ ਹੱਥੀਂ ਲਿਖਦੇ ਨਹੀਂ। ਅਤੇ ਦੂਜੀ ਗੱਲ, ਜਦੋਂ ਅਸੀਂ ਮੋਬਾਈਲ ਦੇ ਉੱਤੇ ਲਿਖਦੇ ਹਾਂ ਤਾਂ ਅਸੀਂ ਸ਼ੋਰਟਕੱਟ ਅਪਣਾਉਂਦੇ, ਉਦਾਹਰਨ ਦੇ ਤੌਰ 'ਤੇ ਪਲੀਜ਼ ਦੇ ਪੂਰੇ ਸਪੈਲਿੰਗ ਲਿਖਣ ਲੱਗਿਆਂ ਅਸੀਂ PLZ ਲਿਖ ਕੇ ਹੀ ਸਾਰ ਦਿੰਦੇ ਹਾਂ, ਜਾਂ PLS ਲਿਖ ਕੇ ਸਾਰ ਦਿੰਦੇ ਹਾਂ, ਅਤੇ ਪੂਰਾ ਸਤਿ ਸ਼੍ਰੀ ਅਕਾਲ ਵੀ ਅਸੀਂ ਨਹੀਂ ਲਿਖਦੇ, ਉਸ ਦੀ ਜਗ੍ਹਾ ਵੀ SSA ਨੇ ਲੈ ਲਈ ਹੈ। ਨਾ ਲਿਖਣ ਦੀ ਇਸ ਸਾਡੀ ਆਦਤ ਨੇ ਜਿਸ ਇੱਕ ਹੋਰ ਗੱਲ 'ਤੇ ਮਾਰ ਕੀਤੀ ਹੈ ਦੋਸਤੋ, ਉਹ ਇਹ ਕਿ ਜੋ ਸਾਡੀ ਨੋਟਸ ਬਣਾਉਣ ਦੀ ਆਦਤ ਸੀ, ਸਾਡੀ ਡਾਇਰੀ ਲਿਖਣ ਦੀ ਆਦਤ ਸੀ, ਅਖਬਾਰਾਂ ਦੇ ਵਿੱਚੋਂ ਜਾਂ ਕਿਤਾਬਾਂ ਦੇ ਵਿੱਚੋਂ ਵੋਕੈਬਲਰੀ ਜਿਹੜੀ ਹੈ ਦੇਖ ਕੇ, ਉਸ ਦੇ ਡਿਕਸ਼ਨਰੀ ਦੇ ਵਿੱਚੋਂ ਦੇਖ ਕੇ ਉਸ ਦੇ ਮਤਲਬ ਲਿਖਣ ਦੀ ਸਾਡੀ ਆਦਤ, ਉਸ ਨੂੰ ਵੀ ਇਸ ਨੇ ਬਹੁਤ ਹੱਦ ਤੱਕ ਘਟਾ ਦਿੱਤਾ ਹੈ। ਅਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਹੀ ਇੱਕ ਨੋਟਬੁੱਕ ਜਿਹੜੀ ਹੈ ਉਹ ਬਣਾ ਕੇ ਰੱਖਦੇ ਹਾਂ, ਜਿਸ ਦੇ ਉੱਤੇ ਅਸੀਂ ਬਿਲਕੁਲ ਥੋੜ੍ਹਾ, ਬਹੁਤ ਥੋੜ੍ਹਾ ਲਿਖ ਕੇ ਹੀ ਸਾਰ ਲੈਂਦੇ ਹਾਂ, ਜਦਕਿ ਇਸ ਦੇ ਓਪੋਜ਼ਿਟ ਜਦੋਂ ਅਸੀਂ ਪਹਿਲਾਂ ਲਿਖਦੇ ਹੁੰਦੇ ਸੀ ਅਸੀਂ ਬਹੁਤ ਲਿਖਦੇ ਹੁੰਦੇ ਸੀਗੇ, ਅਸੀਂ ਸਾਰੇ ਹੀ ਔਖੇ ਔਖੇ ਸ਼ਬਦਾਂ ਦੇ ਅਰਥ ਡਿਕਸ਼ਨਰੀ ਦੇ ਵਿੱਚੋਂ ਦੇਖ ਕੇ ਇੱਕ ਅਲੱਗ ਡਾਇਰੀ ਬਣਾਉਂਦੇ

ਹੁੰਦੇ ਸੀ ਜੋ ਸਾਡੀ ਪਰਸਨਲ ਡਿਕਸ਼ਨਰੀ ਬਣ ਜਾਂਦੀ ਸੀ ਅਤੇ ਉਸਨੂੰ ਵਾਰ ਵਾਰ ਪੜ੍ਹ ਕੇ ਅਸੀਂ ਆਪਣੀ ਵੋਕੈਬਲਰੀ ਜਿਹੜੀ ਅਸੀਂ ਆਪਣੀ ਸ਼ਬਦਾਵਲੀ ਸੁਧਾਰਦੇ ਹੁੰਦੇ ਸੀ, ਪਰ ਅਜਿਹੀ ਆਦਤ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਨੌਜਵਾਨ ਸਾਥੀਆਂ ਦੇ ਵਿੱਚ, ਖਾਸ ਤੌਰ 'ਤੇ ਸਾਹਿਤਕ ਰੁਚੀ ਰੱਖਣ ਵਾਲੇ ਸਾਥੀਆਂ ਦੇ ਵਿੱਚ ਇੱਕ ਆਦਤ ਡਾਇਰੀ ਲਿਖਣ ਦੀ ਜਿਹੜੀ ਕਿ ਪਹਿਲੇ ਸਮੇਂ ਦੇ ਵਿੱਚ ਦੇਖੀ ਜਾਂਦੀ ਸੀ, ਹੁਣ ਉਸ ਦਾ ਰੁਝਾਨ ਵੀ ਬਹੁਤ ਜ਼ਿਆਦਾ ਘੱਟ ਗਿਆ ਹੈ ਅਤੇ ਨੌਜਵਾਨ ਸਾਥੀ ਜ਼ਰੂਰੀ ਲਿਖਤ ਯਾਨੀ ਕਿ ਪ੍ਰੀਖਿਆਵਾਂ ਨਾਲ ਸੰਬੰਧਿਤ ਜ਼ਰੂਰੀ ਲਿਖਤਾਂ ਜਿਨ੍ਹਾਂ ਦੇ ਵਿੱਚ ਨੋਟਸ ਬਣਾਉਣਾ, ਪ੍ਰੈਕਟੀਕਲ ਬੁੱਕਸ ਬਣਾਉਣਾ, ਉਹ ਵੀ ਅਸੀਂ ਹੁਣ ਜੋ ਦੁਕਾਨਾਂ ਨੇ ਉਹਨਾਂ ਤੋਂ ਬਣਵਾ ਲੈਂਦੇ ਹਾਂ। ਬਹੁਤ ਥੋੜ੍ਹੇ ਜਿਹੇ ਪੈਸੇ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਸਾਡਾ ਬਹੁਤ ਵੱਡਾ ਕੰਮ ਇਹਨਾਂ ਦੁਕਾਨਦਾਰਾਂ ਨੇ ਕਰ ਦਿੱਤਾ, ਜਦਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲਾ ਕੰਮ ਅਸੀਂ ਕਰ ਰਹੇ ਹਾਂ। ਲਓ ਜੀ, ਬਹੁਤ ਗੱਲਾਂ ਕਰ ਲਈਆਂ ਨੁਕਸਾਨ ਦੀਆਂ। ਕਹਿੰਦੇ ਨੇ ਕਿ ਜਬ ਜਾਗੋ ਤਭੀ ਸਵੇਰਾ, ਅਤੇ ਹੁਣ ਅਸੀਂ ਅੱਜ ਤੋਂ ਇਹ ਆਦਤ ਬਣਾ ਲਈਏ ਕਿ ਅਸੀਂ ਲਿਖਿਆ ਕਰਾਂਗੇ, ਅਤੇ ਉਸ ਆਦਤ ਨੂੰ ਹੋਰ ਜ਼ਿਆਦਾ ਪਕਿਆਉਣ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਦੇਖੀਏ ਕਿ ਇਸ ਆਦਤ ਦੇ ਫਾਇਦੇ ਕੀ ਨੇ। ਇਸ ਆਦਤ ਦੇ ਫਾਇਦਿਆਂ ਦੀ ਗੱਲਾਂ ਦੇ ਵਿੱਚ ਦੋਸਤੋ ਜੋ ਪਹਿਲੀ ਗੱਲ ਮੈਨੂੰ ਨਜ਼ਰ ਆ ਰਹੀ ਹੈ ਇਸ ਸਾਰੀ ਸਾਡੀ ਆਦਤ ਦੇ ਵਿੱਚ, ਉਹ ਇਹ ਕਿ ਅਸੀਂ ਜਦੋਂ ਲਿਖਦੇ ਹਾਂ ਤਾਂ ਸਾਡਾ ਦਿਮਾਗ ਕਲੀਨਜ਼ਿੰਗ ਮਹਿਸੂਸ ਕਰਦਾ, ਸਾਡਾ ਦਿਮਾਗ ਸਫਾਈ ਮਹਿਸੂਸ ਕਰਦਾ, ਆਲਾ ਦੁਆਲਾ ਉਸ ਨੂੰ ਸਾਫ਼ ਸਾਫ਼ ਲੱਗਦਾ, ਅਤੇ ਉਸ ਨੂੰ ਦੇਖਣ ਦੇ ਵਿੱਚ ਸਾਡੇ ਦਿਮਾਗ ਨੂੰ ਦੂਰ ਦੇਖਣ ਦੇ ਵਿੱਚ ਸੌਖ ਮਹਿਸੂਸ ਹੁੰਦੀ ਹੈ, ਅਤੇ ਸਾਨੂੰ ਉਹ ਸਾਡੇ ਭਵਿੱਖ ਲਈ ਕਾਫ਼ੀ ਦੂਰ ਤੱਕ ਦਿਖਾ ਸਕਦਾ ਹੈ ਕਿ ਅਸੀਂ ਕਿਹੜੇ ਰਾਹ ਜਾਂਦੇ ਹੋਏ ਉਸ ਸਾਡੇ ਭਵਿੱਖ ਦੇ ਵਿੱਚ ਜੋ ਅਸੀਂ ਟੀਚਾ ਮਿੱਥਿਆ ਉਸ ਨੂੰ ਹਾਸਲ ਕਰ ਸਕਦੇ ਹਾਂ। ਦੂਜੀ ਗੱਲ ਇਹ ਕਿ ਜਦੋਂ ਅਸੀਂ ਸੋਚਦੇ ਹਾਂ ਸਾਡੇ ਦਿਮਾਗ ਦੇ ਵਿੱਚ ਇੱਕ ਵਿਚਾਰ ਦੇ ਨਾਲ ਦੂਜਾ ਅਤੇ ਫਿਰ ਤੀਜਾ ਅਤੇ ਫਿਰ ਇਸ ਤਰ੍ਹਾਂ ਭੀੜ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ, ਪਰ ਲਿਖਣ ਲੱਗਿਆਂ ਅਸੀਂ ਆਪਣੇ ਦਿਮਾਗ ਨੂੰ, ਅਸੀਂ ਆਪਣੀ ਜ਼ੁਬਾਨ ਨੂੰ, ਅਸੀਂ ਆਪਣੇ ਦਿਲ ਨੂੰ, ਅਸੀਂ ਆਪਣੇ ਮਨ ਨੂੰ, ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਸੁਰ ਦੇ ਵਿੱਚ ਮਹਿਸੂਸ ਕਰਦੇ ਹਾਂ, ਇੱਕ ਲਾਈਨ ਦੇ ਵਿੱਚ ਲੱਗੇ, ਅੰਗਰੇਜ਼ੀ ਦੇ ਵਿੱਚ ਜੇਕਰ ਇਸ ਨੂੰ ਕਹੀਏ ਤਾਂ ਸਿੰਕਰੋਨਾਈਜ਼ਡ ਸਾਰੀਆਂ ਚੀਜ਼ਾਂ ਨੂੰ ਅਸੀਂ ਮਹਿਸੂਸ ਕਰਦੇ ਹਾਂ। ਮਤਲਬ ਜੋ ਅਸੀਂ ਸੋਚ ਰਹੇ ਹਾਂ ਅਸੀਂ ਉਹੀ ਲਿਖ ਰਹੇ ਹਾਂ, ਇੱਕੋ ਗੱਲ ਦੇ ਉੱਤੇ ਸਾਡਾ ਕੰਸੈਂਟ੍ਰੇਸ਼ਨ ਹੈ, ਉਹੀ ਗੱਲ ਅਸੀਂ ਲਿਖ ਰਹੇ ਹਾਂ, ਅਤੇ ਉਸ ਗੱਲ ਨੂੰ ਲਿਖਣ ਦੇ ਲਈ ਚੰਗੇ ਚੰਗੇ ਲਫ਼ਜ਼ਾਂ ਦੀ ਚੋਣ ਅਸੀਂ ਕਰਨ ਦੇ ਵਿੱਚ ਲੱਗੇ ਹੋਏ ਹਾਂ। ਇਸ ਦੇ ਨਾਲ ਸਾਡੀ ਇਕਾਗਰਤਾ ਵੱਧਦੀ ਹੈ ਅਤੇ ਬੇਚੈਨੀ ਘੱਟਦੀ ਹੈ। ਦੂਜੀ ਗੱਲ, ਲਿਖਣ ਦੇ ਨਾਲ ਮੈਮਰੀ ਜਿਹੜੀ ਹੈ ਸਾਡੀ ਸ਼ਾਰਪ ਹੁੰਦੀ ਹੈ, ਸਾਡੀ ਯਾਦਾਸ਼ਤ ਤੇਜ਼ ਹੁੰਦੀ ਹੈ। ਇਸ ਗੱਲ ਦੀ ਉਦਾਹਰਣ ਅਸੀਂ ਆਪਣੇ ਬਚਪਨ ਤੋਂ ਲੈ ਸਕਦੇ ਹਾਂ, ਜਦੋਂ ਅਸੀਂ ਹਰ ਇੱਕ ਗੱਲ ਨੂੰ ਬਹੁਤ ਵਾਰ ਲਿਖ ਲਿਖ ਕੇ ਉਸ ਗੱਲ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ, ਅਤੇ ਗੱਲ ਪਹਿਲਾਂ ਵੀ ਆਪਾਂ ਕੀਤੀ ਹੈ ਕਿ ਪਹਿਲਾਂ ਕੰਮ ਨੂੰ ਜੋ ਸਾਨੂੰ ਅਧਿਆਪਕ ਕਰਾ ਕੇ ਜਾਂਦੇ ਕਲਾਸ ਦੇ ਵਿੱਚ, ਉਸ ਨੂੰ ਪਹਿਲਾਂ ਅਸੀਂ ਰਫ ਕਾਪੀਆਂ ਦੇ ਵਿੱਚ ਕਲਾਸ 'ਤੇ ਲਿਖ ਲੈਂਦੇ, ਅਤੇ ਫਿਰ ਜਾ ਕੇ ਉਸ ਨੂੰ ਘਰੇ ਪੱਕੀ ਕਾਪੀ ਦੇ ਵਿੱਚ ਲਾਲ ਪੈਨ ਨਾਲ ਅਸੀਂ ਸਵਾਲ ਲਿਖਦੇ, ਨੀਲੇ ਪੈਨ ਨਾਲ ਅਸੀਂ ਉੱਤਰ ਲਿਖਦੇ ਹੁੰਦੇ ਸੀਗੇ। ਇਹ ਗੱਲਾਂ ਸਾਨੂੰ ਸਾਰੇ ਦੋਸਤਾਂ ਨੂੰ ਯਾਦ ਕਰਨ ਦੀ ਅਤੇ ਮਹਿਸੂਸ ਕਰਨ ਦੀ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਅਪਣਾਉਣ ਦੀ ਲੋੜ ਹੈ, ਕਿਉਂਕਿ ਲਿਖਣ ਨਾਲ ਇੱਕ ਗੱਲ, ਇੱਕ ਵਿਚਾਰ ਸਾਡੇ ਦਿਮਾਗ ਦੇ ਵਿੱਚ ਛੱਪ ਜਾਂਦਾ ਹੈ, ਆਤਮਾ 'ਚ ਵਸ ਜਾਂਦਾ ਹੈ। ਲਿਖਣ ਦਾ ਇੱਕ ਹੋਰ ਫਾਇਦਾ ਜੋ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ ਠਹਿਰਾਅ ਮਹਿਸੂਸ ਕਰਦੇ ਹਾਂ। ਦਿਨ ਜਿਹੜਾ ਹੈ ਉਹ ਠਰਮੇ ਨਾਲ, ਠਹਿਰਾਅ ਨਾਲ ਬੀਤਿਆ ਲੱਗਦਾ ਹੈ, ਜੇਕਰ ਅਸੀਂ ਲਿਖ ਕੇ ਸਾਰੇ ਕੰਮ ਕੀਤੇ ਹੁੰਦੇ ਹੈ ਅਤੇ ਉਹਨਾਂ ਕੰਮਾਂ ਦੇ ਵਿੱਚ ਜੇਕਰ ਕੋਈ ਕੰਮ ਰਹਿ ਵੀ ਜਾਂਦਾ ਤਾਂ ਸਾਨੂੰ ਲੱਗਦਾ ਕਿ ਸਿਰਫ ਆਹ ਕੰਮ ਰਿਹਾ ਜਾਂ ਆਹ ਕੰਮ ਅੱਜ ਅਸੀਂ ਬਹੁਤ ਵਧੀਆ ਤਰੀਕੇ ਨਾਲ ਕੀਤੇ, ਇੱਕ ਆਪਣੇ ਆਪ ਦਾ ਅਨਾਲਿਸਿਸ ਜਿਹੜਾ ਹੈ ਉਹ ਹੋ ਜਾਂਦਾ, ਅਸੀਂ ਇੱਕ ਵਿਸ਼ਲੇਸ਼ਣ ਆਪਣੇ ਆਪ ਦਾ ਲਿਖਣ ਦੀ ਇਸ ਆਦਤ ਦੇ ਨਾਲ ਕਰ ਸਕਦੇ ਹਾਂ। ਅਤੇ ਦੋਸਤੋ ਦੂਜੀ ਗੱਲ ਇਹ ਕਿ ਲਿਖਾਈ ਲਿਖਣ ਨਾਲ ਸਾਫ਼ ਹੁੰਦੀ ਹੈ ਅਤੇ ਸਪੈਲਿੰਗ ਵੀ ਸਾਨੂੰ ਦਰੁਸਤ ਲਿਖਣੇ ਆ ਜਾਂਦੇ ਹੈ। ਤੁਸੀਂ ਅਕਸਰ ਹੀ ਵੇਖਿਆ ਹੋਣਾ ਕਿ ਕਿਸੇ ਵੀ ਭਾਸ਼ਾ ਦੇ ਕਿਸੇ ਵੀ ਲਫ਼ਜ਼ ਦੇ ਸਪੈਲਿੰਗ ਜਦੋਂ ਸਾਡੀ ਯਾਦਾਸ਼ਤ ਚੋਂ ਮਨਫੀ ਹੋ ਜਾਂਦੇ ਆ, ਸਾਨੂੰ ਯਾਦ ਨਹੀਂ ਆਉਂਦਾ ਕਿ ਉਹ ਲਫ਼ਜ਼ ਅਸੀਂ ਕਿਵੇਂ ਲਿਖਣਾ, ਤਾਂ ਅਸੀਂ ਉਸ ਨੂੰ ਫਟਾਫਟ ਚਲੰਤ ਰੂਪ ਦੇ ਵਿੱਚ ਉਸਨੂੰ 2-3 ਵਾਰ ਲਿਖ ਕੇ ਵੇਖਦੇ ਹਾਂ ਅਤੇ ਉਸ ਦੇ ਵਿੱਚ ਅਸੀਂ ਚੁਣ ਲੈਂਦੇ ਹਾਂ, ਸਿਲੈਕਟ ਕਰ ਲੈਂਦੇ ਹਾਂ ਕਿ ਇਹ ਸਪੈਲਿੰਗ ਸਹੀ ਹੈ, ਇਸ ਤਰ੍ਹਾਂ ਲਿਖਿਆ ਹੋਇਆ ਇਹ ਅਲਫਾਜ਼ ਸਹੀ ਹੈ, ਸਾਨੂੰ ਪਤਾ ਲੱਗ ਜਾਂਦਾ। ਇਸ ਦੇ ਲਈ ਹੁਣ ਅਸੀਂ ਕਰਨਾ ਕੀ ਹੈ ਦੋਸਤੋ, ਉਸ ਦੀ ਗੱਲ ਕਰਾਂਗੇ, ਪਰ ਇੱਕ ਗੀਤ ਜਿਹੜਾ ਹੈ ਉਹ ਵੀ ਪ੍ਰੋਗਰਾਮ ਦੇ ਵਿੱਚ ਨਾਲੋਂ ਨਾਲ ਚੱਲਣਾ ਚਾਹੀਦਾ।

ਲਓ ਜੀ ਦੋਸਤੋ ਗੱਲ ਕਰਨ ਲੱਗੇ ਹਾਂ ਕਿ ਲਿਖਣ ਦੀ ਸਾਡੀ ਆਦਤ ਨੂੰ ਮਜ਼ਬੂਤ ਕਰਨ ਲਈ ਪਕਿਆਉਣ ਲਈ ਸਾਨੂੰ ਕਰਨਾ ਕੀ ਪਵੇਗਾ, ਸਾਨੂੰ ਕਰਨਾ ਕੀ ਚਾਹੀਦਾ ਤੇ ਅਸੀਂ ਕੀ ਕਰੀਏ। ਸਭ ਤੋਂ ਪਹਿਲਾਂ ਅਸੀਂ ਇਹ ਕਰੀਏ ਕਿ ਸਾਡੇ ਘਰ ਦੇ ਵਿੱਚ ਜੋ ਪੈਨ ਪੈਨਸਲ ਤੇ ਕਾਪੀਆਂ ਕਾਗਜ਼ ਪਏ ਨੇ ਉਹਨਾਂ ਨੂੰ ਆਪਣੀ ਨਜ਼ਰ ਹੇਠ ਰੱਖ ਲਈਏ ਤੇ ਜਗ੍ਹਾ ਜਗ੍ਹਾ ਜਿੱਥੇ ਕਿਤੇ ਅਸੀਂ ਆਪਣਾ ਬਹੁਤ ਜ਼ਿਆਦਾ ਸਮਾਂ ਬਿਤਾਉਂਦੇ ਹਾਂ, ਯਾਨੀ ਕਿ ਆਪਣੇ ਬੈੱਡ ਦੇ ਕੋਲ, ਆਪਣੇ ਮੰਜੇ ਦੇ ਕੋਲੇ, ਆਪਣੇ ਦਫ਼ਤਰ ਦੇ ਵਿੱਚ, ਆਪਣੇ ਸਕੂਲ ਕਾਲਜ ਵਾਲੇ ਬਸਤੇ ਦੇ ਵਿੱਚ, ਆਪਣੇ ਦਫ਼ਤਰ ਵਾਲੇ ਬਸਤੇ ਦੇ ਵਿੱਚ ਅਸੀਂ ਉਹਨਾਂ ਨੂੰ ਥੋੜ੍ਹੇ ਥੋੜ੍ਹੇ ਕਰਕੇ ਸਾਰੇ ਕਿਤੇ ਰੱਖ ਲਈਏ ਤੇ ਆਪਣੀ ਇਹ ਆਦਤ ਬਣਾਈਏ ਕਿ ਅਸੀਂ ਜਦੋਂ ਵੀ ਸਾਨੂੰ ਸਮਾਂ ਮਿਲਦਾ ਅਸੀਂ ਇਹਨਾਂ ਪੈਨ ਪੈਨਸਲ ਦੀ ਲਿਖਣ ਦੇ ਲਈ ਵਰਤੋਂ ਜ਼ਰੂਰ ਕਰਾਂਗੇ। ਇੱਕ ਹੋਰ ਕੰਮ ਜੋ ਕੀਤਾ ਜਾ ਸਕਦਾ, ਇੱਕ ਛੋਟੀ ਜਿਹੀ ਨੋਟਬੁੱਕ ਜਿਹੜੀ ਕਿ ਤੁਹਾਡੀ ਜੇਬ ਦੇ ਵਿੱਚ, ਤੁਹਾਡੇ ਪਰਸ ਦੇ ਵਿੱਚ, ਤੁਹਾਡੇ ਬਟੂਏ ਦੇ ਵਿੱਚ ਆ ਜਾਏ, ਉਹ ਇੱਕ ਨੋਟਬੁੱਕ ਵੀ ਤੁਸੀਂ ਆਪਣੇ ਕੋਲ ਹਮੇਸ਼ਾ ਰੱਖਣੀ ਹੈ ਤੇ ਅਗਲੇ ਦਿਨ ਕੀਤੇ ਜਾਣ ਵਾਲੇ ਸਾਰੇ ਕੰਮ ਉਸ ਦੇ ਵਿੱਚ ਤੁਸੀਂ ਨੋਟ ਕਰ ਲੈਣੇ ਹੈ ਤੇ ਫਿਰ ਤੁਸੀਂ ਕਦੇ ਵੀ ਨਹੀਂ ਭੁੱਲੋਗੇ ਕਿ ਅੱਜ ਅਸੀਂ ਬਾਜ਼ਾਰ ਦੇ ਵਿੱਚੋਂ ਆਹ ਖਰੀਦਣਾ ਭੁੱਲ ਗਏ ਜਾਂ ਅਸੀਂ ਆਪਣੀ ਚੀਜ਼ ਉੱਥੇ ਭੁੱਲ ਆਏ ਜਾਂ ਇਹ ਚੀਜ਼ ਇੱਥੇ ਰਹਿ ਗਈ ਜਾਂ ਆਹ ਗੱਲ ਕਰਨੀ ਭੁੱਲ ਗਈ, ਆਹ ਕੰਮ ਰਹਿਣਾ, ਇੱਥੇ ਜਗ੍ਹਾ ਜਾਣਾ, ਉਸ ਬੰਦੇ ਨੂੰ ਮਿਲਣਾ ਭੁੱਲ ਗਿਆ, ਉਸ ਨੂੰ ਫੋਨ ਕਰਨਾ ਰਹਿ ਗਿਆ। ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਅਸੀਂ ਬਾਰ ਬਾਰ ਲਿਖ ਕੇ ਆਪਣੇ ਆਪ ਨੂੰ ਦੱਸਾਂਗੇ ਤੇ ਅਸੀਂ ਫਿਰ ਕਦੇ ਵੀ ਨਹੀਂ ਭੁੱਲਾਂਗੇ। ਜੋ ਸਾਥੀ ਕੰਮ ਕਰਦੇ ਨੇ ਆਪਣੇ ਦਫ਼ਤਰ ਦੇ ਵਿੱਚ, ਇਹ ਆਪਣੀ ਆਦਤ ਬਣਾਉਣ ਕਿ ਜਦੋਂ ਵੀ ਕਿਸੇ ਮੀਟਿੰਗ ਦੇ ਵਿੱਚ ਜਾ ਰਹੇ ਨੇ ਜਾਂ ਜਦੋਂ ਵੀ ਕਿਸੇ ਡਿਸਕਸ਼ਨ ਤੇ ਕਿਸੇ ਮਸਲੇ ਦੇ ਉੱਤੇ ਉਹ ਗੱਲ ਕਰ ਰਹੇ ਨੇ, ਕਿਸੇ ਟਾਸਕ ਨੂੰ ਕਰਨ ਜਾਂ ਕਿਸੇ ਟਾਰਗੇਟ ਨੂੰ ਅਚੀਵ ਕਰਨ ਦੇ ਲਈ ਕੋਈ ਪਲੈਨਿੰਗ ਕਰਦੇ ਨੇ, ਇਕੱਠੇ ਬੈਠਦੇ ਨੇ ਮੀਟਿੰਗ ਦੇ ਵਿੱਚ, ਤੇ ਉਦੋਂ ਉਹ ਸਾਰੀਆਂ ਗੱਲਾਂ ਇੱਕ ਕਾਗਜ਼ ਦੇ ਉੱਤੇ ਜ਼ਰੂਰ ਲਿਖ ਲੈਣ ਤੇ ਲਿਖਣਾ ਵੀ ਸਾਫ਼ ਸਾਫ਼ ਹੈ। ਇਹ ਨਹੀਂ ਕਿ ਤੁਸੀਂ ਦੋ ਝਰੇਟਾਂ ਮਾਰ ਕੇ ਇਹ ਸੋਚੋ ਕਿ ਅਸੀਂ ਅੱਜ ਬਹੁਤ ਜ਼ਿਆਦਾ ਲਿਖ ਲਿਆ ਹੈ। ਲਿਖਣ ਦਾ ਮਤਲਬ ਕਿ ਤੁਸੀਂ ਸਾਫ਼ ਸਾਫ਼ ਆਪਣੀ ਗੱਲ ਜਿਹੜੀ ਉਹ ਲਿਖਣੀ ਹੈ, ਆਪਣੇ ਦਿਮਾਗ ਨੂੰ ਸਾਫ਼ ਦੱਸਣਾ ਹੈ। ਜਿੰਨਾ ਅਸੀਂ ਆਪਣੇ ਦਿਮਾਗ ਨੂੰ ਸਾਫ਼ ਲਿਖ ਕੇ ਦੱਸਾਂਗੇ, ਉਨਾ ਹੀ ਸਾਡੇ ਦਿਮਾਗ ਦੇ ਵਿੱਚ ਉਸ ਕੰਮ ਦੀ, ਉਸ ਗੱਲ ਦੀ ਕਲੈਰਿਟੀ ਬਣੇਗੀ, ਉਨਾ ਹੀ ਸਾਡਾ ਦਿਮਾਗ ਉਸ ਕੰਮ ਨੂੰ ਕਰਨ ਲੱਗਿਆਂ ਸੌਖ ਮਹਿਸੂਸ ਕਰੇਗਾ ਤੇ ਬਾਅਦ ਦੇ ਵਿੱਚ ਕੰਮ ਪੂਰਾ ਹੋਣ ਤੇ ਖੁਸ਼ੀ ਵੀ ਉਨੀ ਹੀ ਜ਼ਿਆਦਾ ਮਹਿਸੂਸ ਹੋਣੀ ਹੈ। ਲਿਖਣ ਦੀ ਆਦਤ ਜਿਹੜੀ ਹੈ ਉਸ ਨੂੰ ਬਣਾਉਣਾ ਇੱਕ ਸਾਡੇ ਲਈ ਬਹੁਤ ਵੱਡੀ ਟਾਸਕ ਹੋ ਸਕਦੀ ਹੈ। ਹੁਣ ਜਦੋਂ ਅਸੀਂ ਕਿ ਕਾਫ਼ੀ ਲੰਮੇ ਸਮੇਂ ਦਾ ਲਿਖਣਾ ਛੱਡਿਆ ਹੋਇਆ ਹੈ, ਇਸ ਨੂੰ ਟਾਸਕ ਨੂੰ ਆਦਤ ਬਣਾਉਣ ਦੀ, ਇਸ ਟਾਸਕ ਨੂੰ ਕਿਵੇਂ

0: ਚੜ੍ਹਨਾ ਹੈ ਉਸ ਦੇ ਲਈ ਵੀ ਇੱਕ ਜੋ ਗੱਲ ਕੀਤੀ ਜਾ ਸਕਦੀ ਹੈ ਉਹ ਇਹ ਕਿ ਇੱਕ ਚੈਲੰਜ ਜਿਹੜਾ ਹੈ ਆਪਣੇ ਆਪ ਨੂੰ ਇੱਕ ਚੁਣੌਤੀ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਕਿ ਕੀ 30 ਦਿਨ ਤੁਸੀਂ ਆਪਣੀ ਰੋਜ਼ ਲਿਖਣ ਦੀ ਆਦਤ ਨੂੰ ਬਰਕਰਾਰ ਰੱਖ ਸਕਦੇ ਹੋ। ਉਸ ਦੇ ਲਈ ਇੱਕ ਚੈਲੰਜ ਲੈਣਾ, ਇੱਕ ਚੁਣੌਤੀ ਲੈਣੀ ਜਿਹੜੀ ਹੈ ਉਹ ਆਪਣੇ ਆਪ ਲਈ ਬਹੁਤ ਜ਼ਰੂਰੀ ਹੋ ਜਾਂਦੀ ਹੈ। ਸੋ ਉਸ ਦੇ ਲਈ ਇੱਕ ਡਾਇਰੀ ਜਾਂ ਘਰ ਦੇ ਵਿੱਚ ਜੇ ਕੋਈ ਕਾਪੀ ਪੈੱਨ ਹੈ ਤਾਂ ਉਸ ਦੀ ਆਮ ਕਾਪੀ ਪੈੱਨ ਦੀ ਵਰਤੋਂ, ਆਮ ਡਾਇਰੀ ਦੀ, ਆਮ ਕਾਗਜ਼ ਦੀ ਵਰਤੋਂ ਕਰਦੇ ਹਾਂ ਵੀ ਅਸੀਂ ਇਹ ਕੰਮ ਕਰ ਸਕਦੇ ਹਾਂ ਕਿ ਰੋਜ਼ ਅਸੀਂ ਆਪਣੇ ਆਪ ਨੂੰ ਦੱਸਣਾ ਹੈ, ਆਪਣੇ ਆਪ ਦੀਆਂ ਗੱਲਾਂ ਜਿਹੜੀਆਂ ਉਹ ਆਪਣੇ ਆਪ ਨਾਲ ਕਰਨੀਆਂ ਨੇ, ਆਪਣੇ ਆਪ ਦੇ ਕੰਮ, ਆਪਣੇ ਆਪ ਦੇ ਕੀਤੇ ਹੋਏ ਕੰਮਾਂ ਦਾ ਵਿਸ਼ਲੇਸ਼ਣ ਅਸੀਂ ਉਸ ਡਾਇਰੀ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਕਰਨਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਇਸ ਆਦਤ 'ਚ ਤੁਹਾਨੂੰ ਦਿੱਕਤ ਮਹਿਸੂਸ ਹੋਣੀ ਆ, ਬੋਰੀਅਤ ਵੀ ਇਸ ਕੰਮ ਦੇ ਵਿੱਚ ਆ ਸਕਦੀ ਹੈ, ਪਰ ਇਸ ਨੂੰ, ਕਿਉਂਕਿ ਅਸੀਂ ਚੁਣੌਤੀ ਤਾਂ ਹੀ ਕਹਿੰਦੇ ਹਾਂ ਕਿ ਅਸੀਂ ਇਸ ਨੂੰ ਆਖਰੀ ਸਮੇਂ ਤੱਕ, ਜਿੰਨੇ ਸਮੇਂ ਤੱਕ ਦੀ ਅਸੀਂ ਚੁਣੌਤੀ ਇਹ ਕਬੂਲੀ ਹੈ ਉਸ ਨੂੰ ਉਸ ਸਮੇਂ ਤੱਕ ਅਸੀਂ ਨਿਭਾਉਣਾ ਹੈ, ਬੋਰੀਅਤ ਤੇ ਅਕਾ ਥਕਾ ਮਹਿਸੂਸ ਨਹੀਂ ਕਰਨਾ, ਕਿਉਂਕਿ ਅੱਗੇ ਚੱਲ ਕੇ ਇਸ ਦੇ ਸਾਨੂੰ ਬੜੇ ਬਿਹਤਰੀਨ ਸਿੱਟੇ ਮਿਲਣ ਵਾਲੇ ਨੇ। ਆਮ ਭਾਸ਼ਾ ਦੇ ਵਿੱਚ ਇਸ ਨੂੰ ਡਾਇਰੀ ਲਿਖਣਾ ਕਹਿ ਦਿੰਦੇ ਹਾਂ। ਇਸ ਦੇ ਵਿੱਚ ਅਸੀਂ ਕਰਦੇ ਕੀ ਹਾਂ, 2-3 ਤਰੀਕੇ ਦੇ ਨਾਲ ਇਹ ਚੀਜ਼, ਇਹ ਕੰਮ ਕੀਤਾ ਜਾ ਸਕਦਾ ਕਿ ਅਸੀਂ ਆਪਣੀ ਰੋਜ਼ ਦੀ ਦਿਨਚਰਿਆ ਜਿਹੜੀ ਹੈ ਉਹ ਰਾਤ ਨੂੰ ਕਾਪੀ ਦੇ ਉੱਤੇ, ਕਾਗਜ਼ ਦੇ ਉੱਤੇ ਉਤਾਰ ਸਕਦੇ ਹਾਂ ਕਿ ਅੱਜ ਅਸੀਂ ਆਹ ਕੰਮ ਕੀਤਾ, ਇੱਧਰ ਗਏ, ਆਹ ਖਾਧਾ, ਇਹ ਅਸੀਂ ਕੰਮ ਕੀਤੇ, ਇਸ ਤਰ੍ਹਾਂ ਅਸੀਂ ਆਪਣਾ ਦਿਨ ਬਿਤਾਇਆ। ਤੇ ਲਿਖਣ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਸਵਾਲ ਕਰ ਸਕਦੇ ਹਾਂ, ਉਹਨਾਂ ਦਾ ਜਵਾਬ ਅਸੀਂ ਲਿਖਤੀ ਰੂਪ ਦੇ ਵਿੱਚ ਹੀ ਉਸ ਡਾਇਰੀ ਦੇ ਉੱਤੇ ਉਤਾਰਨਾ ਹੈ। ਕੁਝ ਸਵਾਲ ਜਿਹੜੇ ਆ ਉਹ ਹੋ ਸਕਦੇ ਆ ਕਿ ਕੀ ਅਸੀਂ ਅੱਜ ਦਾ ਦਿਨ ਵਧੀਆ ਬਿਤਾਇਆ ਹੈ, ਕਿ ਜਿਸ ਤਰੀਕੇ ਨਾਲ ਅਸੀਂ ਇਹ ਦਿਨ ਬਿਤਾਇਆ ਹੈ ਉਸ ਨਾਲ ਅਸੀਂ ਖੁਸ਼ ਹਾਂ, ਕੀ ਹੋਰ ਜ਼ਿਆਦਾ ਵਧੀਆ ਕੀਤਾ ਜਾ ਸਕਦਾ ਸੀ ਅੱਜ ਦੇ ਦਿਨ ਦੇ ਵਿੱਚ, ਤੇ ਕੀ ਅਜਿਹਾ ਕੰਮ ਹੈ ਜਿਹੜਾ ਅੱਜ ਅਸੀਂ ਕਰਨੋਂ ਰਹਿ ਗਏ, ਤੇ ਕੱਲ੍ਹ ਇਹਨਾਂ ਸਾਰੇ ਹੀ ਕੰਮਾਂ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਅਸੀਂ ਕਿਵੇਂ ਕਰ ਸਕਦੇ ਹਾਂ, ਉਸ ਦੀ ਪਲੈਨਿੰਗ ਵੀ ਆਪਣੇ ਦਿਮਾਗ ਨੂੰ ਲਿਖਤੀ ਰੂਪ ਦੇ ਵਿੱਚ ਦੱਸੀ ਜਾ ਸਕਦੀ ਹੈ। ਰੋਜ਼ ਲਿਖਣਾ ਦੋਸਤੋ, ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਔਖਾ ਲੱਗਣਾ, ਪਰ ਇਸ ਗੱਲ ਨੂੰ ਅਸੀਂ ਚੁਣੌਤੀ ਦੇ ਰੂਪ ਦੇ ਵਿੱਚ ਲੈਣਾ, ਚੈਲੰਜ ਦੇ ਰੂਪ ਦੇ ਵਿੱਚ ਲੈਣਾ, ਸੋ ਅਸੀਂ ਜ਼ਰੂਰ ਲਿਖਾਂਗੇ। ਇੱਕ ਕੰਮ ਅਸੀਂ ਜੋ ਕਰ ਸਕਦੇ ਹਾਂ ਕਿ ਜਦੋਂ ਅਸੀਂ, ਜੇਕਰ ਅਸੀਂ ਲਿਖਣਾ ਭੁੱਲ ਜਾਂਦੇ ਹਾਂ, ਜਿਹੜੇ ਦਿਨ ਅਸੀਂ ਲਿਖਣਾ ਭੁੱਲ ਗਏ, ਤਾਂ ਉਸ ਦੇ ਚੱਲਦੇ ਹਾਂ ਅਸੀਂ ਉਸ ਦਿਨ ਦੀ ਜੋ ਵੀ ਸਾਡੇ ਯਾਦਦਾਸ਼ਤ ਹੈ, ਜੋ ਵੀ ਸਾਡਾ ਵਿਸ਼ਲੇਸ਼ਣ ਹੈ, ਉਸ ਨੂੰ ਅਸੀਂ ਅਗਲੇ ਦਿਨ ਵੀ ਉਸ ਨੂੰ ਜ਼ਰੂਰ ਲਿਖੀਏ। ਉਸ ਦਿਨ ਬਾਰੇ ਅਸੀਂ ਇਹ ਨਾ ਕਰੀਏ ਕਿ ਉਸ ਨੂੰ ਛੱਡ ਦੇਈਏ, ਉਸ ਨੂੰ ਨਾ ਲਿਖੀਏ। ਤੁਸੀਂ ਇਹ ਵੀ ਸੋਚੋਗੇ ਲਿਖਣ ਨਾਲੋਂ ਤਾਂ ਚੰਗਾ ਕਿ ਜੇਕਰ ਇਹ ਸਾਰੀਆਂ ਗੱਲਾਂ ਥੋੜ੍ਹਾ ਸਮਾਂ ਲਗਾ ਕੇ ਆਪਣੇ ਆਪ ਨਾਲ ਕਰ ਲਈਆਂ ਜਾਣ, ਜਾਂ ਸਿਰਫ ਸੋਚ ਹੀ ਲਿਆ ਜਾਵੇ, ਥੋੜ੍ਹਾ ਸਮਾਂ ਆਪਣੇ ਆਪ ਦੇ ਇਹਨਾਂ ਕੰਮਾਂ ਦੇ ਉੱਤੇ, ਵਿਸ਼ਲੇਸ਼ਣ ਦੇ ਉੱਤੇ, ਸਿਰਫ ਸੋਚਣ ਦੇ ਤਰੀਕੇ ਦੇ ਨਾਲ ਹੀ, ਸੋਚ ਦੇ ਰੂਪ ਦੇ ਵਿੱਚ ਹੀ ਇਹ ਕੰਮ ਕਰ ਲਿਆ ਜਾਵੇ, ਤੇ ਐਵੇਂ ਲਿਖਣ ਨਾਲ ਕਾਪੀ ਪੈੱਨ ਖਰਾਬ ਕਰਨ ਦਾ ਕੀ ਫਾਇਦਾ ਹੈ, ਕਿ ਪੇਪਰ ਵੀ ਕਾਗਜ਼ ਵੀ ਖਰਾਬ ਕਰਾਂਗੇ। ਪਰ ਦੋਸਤੋ, ਇਸ ਤਰ੍ਹਾਂ ਨਹੀਂ, ਕਿਉਂਕਿ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਦੋਂ ਅਸੀਂ ਸੋਚਣ ਲੱਗਦੇ ਹਾਂ ਤੇ ਇੱਕ ਦੇ ਉੱਤੇ ਵਿਚਾਰ ਇੱਕ ਚੜਿਆ ਆਉਂਦਾ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅਸੀਂ ਕਿਸ ਪਾਸਿਓਂ, ਕਿਸ ਵਿਸ਼ੇ ਦੇ ਉੱਤੇ ਸੋਚਦੇ ਹੋਏ ਅਸੀਂ ਕਿੱਧਰ ਜਾ ਪਹੁੰਚੇ, ਤੇ ਫਿਰ ਸਾਨੂੰ ਲੱਗਦਾ ਕਿ ਅਸੀਂ ਫਿਰ ਵਿਚਾਰਾਂ ਦੇ ਭੰਬਲ ਭੂਸੇ 'ਚ ਫਸ ਗਏ ਹਾਂ। ਨੋਟ ਕਰਨ ਲੱਗਿਆ ਦੋਸਤੋ, ਤੁਸੀਂ ਜੋ ਵੀ ਤੁਹਾਡੇ ਜ਼ਿਹਨ 'ਚ ਆਉਂਦਾ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ, ਜਦੋਂ ਇਹ ਚੁਣੌਤੀ
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਖ ਗੁਲਾਬ, ਅਰਖ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: ਬਦਲੋ ਬਦਲੋ ਆਦਤ ਬਦਲੋ।
4: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
3: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਫਾਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਖ ਗੁਲਾਬ, ਅਰਖ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

ਪ੍ਰੋਗਰਾਮ ਦੇ ਵਿੱਚ ਸਾਡਾ ਵਿਸ਼ਾ ਸੀ ਹੱਥ ਨਾਲ ਲਿਖਣ ਦਾ ਘੱਟ ਰਿਹਾ ਰੁਝਾਨ ਤੇ ਇਸ ਬਾਰੇ ਜਾਣਕਾਰੀ ਦੇ ਰਹੇ ਸਨ ਮਨਦੀਪ ਰਜੌਰਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 6:59 ਤੇ 30 ਸਕਿੰਟ ਦਾ ਠੀਕ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਤੋਂ ਤੁਰੰਤ ਬਾਅਦ 7:10 ਤੇ ਤੁਸੀਂ ਸੁਣੋਗੇ ਇੱਕ ਵਿਸ਼ੇਸ਼ ਪ੍ਰੋਗਰਾਮ ਜੋ ਕਿ ਕੇਂਦਰ ਸਰਕਾਰ ਦੇ 12 ਸਾਲਾਂ ਨੂੰ ਸਮਰਪਿਤ ਹੈ।

0: નમસ્કાર, એ આકાશવાણી છે. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ. ਪਹਿਲਾਂ ਖਾਸ ਖਬਰਾਂ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਿਸ ਵਿਚ ਵੀਵਾ ਟੈਕ ਸੰਮੇਲਨ ਨੂੰ ਸੰਬੋਧਨ ਕੀਤਾ. ਸ੍ਰੀ ਮੋਦੀ ਨੇ ਕਈ ਪ੍ਰਮੁੱਖ ਫਰਾਂਸੀਸੀ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ. ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ. ਮੌਜੂਦਾ ਵਿੱਤੀ ਸਾਲ ਵਿੱਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ. 52 ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਸ਼ਾਮਲ ਕੀਤਾ ਗਿਆ. IIT ਦਿੱਲੀ ਵਿਸ਼ਵ ਪੱਧਰ ਤੇ 118ਵੇਂ ਸਥਾਨ ਨਾਲ ਭਾਰਤ ਵਿੱਚ ਸਰਵਉੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ. ਤੇ ਭਾਰਤ ਦੀ ਮੀਨਾਕਸ਼ੀ ਹੁੱਡਾ ਚੀਨ ਦੇ ਗੁਆਨ ਵਿੱਚ ਵਿਸ਼ਵ ਮੁੱਕੇਬਾਜ਼ੀ ਕੱਪ 2026 ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ. ਹੁਣ ਖਬਰਾਂ ਵਿਸਥਾਰ ਨਾਲ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਜਿੱਥੇ ਰਵਾਇਤੀ ਪਹੁੰਚ ਘੱਟ ਪੈਂਦੀ ਹੈ ਉੱਥੇ ਨਵੀਨਤਾ ਹੱਲ ਪ੍ਰਦਾਨ ਕਰ ਸਕਦੀ ਹੈ. ਪੈਰਿਸ ਵਿੱਚ ਵੀਵਾਟੈਕ 2026 ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਡਿਜੀਟਲ ਭੁਗਤਾਨ, ਵਿੱਤੀ ਸਮਾਵੇਸ਼, ਸਿੱਖਿਆ, ਸਿਹਤ ਸੰਭਾਲ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਭਾਰਤ ਦੀ ਤੇਜ਼ ਤਕਨਾਲੋਜੀ ਆਧਾਰਿਤ ਤਬਦੀਲੀ ਨੂੰ ਉਜਾਗਰ ਕੀਤਾ. ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਪੁਲਾੜ ਤਕਨਾਲੋਜੀ ਅਤੇ ਪ੍ਰਮਾਣੂ ਊਰਜਾ ਵਿੱਚ ਪ੍ਰਾਪਤੀਆਂ ਰਾਹੀਂ ਮਨੁੱਖੀ ਸਮਰੱਥਾ ਦੀਆਂ ਸੀਮਾਵਾਂ ਦਾ ਵਿਸਥਾਰ ਕਰ ਰਿਹਾ ਹੈ. ਇਸ ਗੱਲ ਤੇ ਜ਼ੋਰ ਦਿੰਦਿਆਂ ਕਿ ਤਕਨਾਲੋਜੀ ਹਰ ਕਿਸੇ ਲਈ ਪਹੁੰਚਯੋਗ ਹੋਣੀ ਚਾਹੀਦੀ ਹੈ, ਉਹਨਾਂ ਕਿਹਾ ਕਿ ਭਾਰਤ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਲ ਇਨਕਲੂਸਿਵ ਵਜੋਂ ਦੇਖਦਾ ਹੈ. ਹਾਲ ਹੀ ਵਿੱਚ ਹੋਏ ਭਾਰਤ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਵਪਾਰ, ਨਿਵੇਸ਼, ਤਕਨਾਲੋਜੀ ਆਦਾਨ ਪ੍ਰਦਾਨ ਅਤੇ ਸੈਰ ਸਪਾਟੇ ਨੂੰ ਹੁਲਾਰਾ ਦੇਵੇਗਾ.
1: 2026 is a special year for India and Europe. At the beginning of the year, we concluded the historic India-EU Free Trade Agreement. This agreement will expand our trade and investment, and it will open up many pathways for the exchange of talent, technology and tourism.
0: ਉਹਨਾਂ ਨੇ ਆਲਮੀ ਨਵੀਨਤਾਕਾਰਾਂ ਨੂੰ ਭਾਰਤ ਨਾਲ ਰਲ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ. ਸ੍ਰੀ ਮੋਦੀ ਨੇ ਅੱਜ ਪੈਰਿਸ ਵਿੱਚ ਕਈ ਪ੍ਰਮੁੱਖ ਫਰਾਂਸੀਸੀ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ. ਮੀਟਿੰਗ ਵਿੱਚ ਨਿਰਮਾਣ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਮੁੰਦਰੀ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ ਤੇ ਚਰਚਾ ਹੋਈ. ਮੀਟਿੰਗ ਤੋਂ ਬਾਅਦ ਆਕਾਸ਼ਵਾਣੀ ਨਾਲ ਗੱਲ ਕਰਦਿਆਂ ਇਨ੍ਹਾਂ ਉਦਮੀਆਂ ਨੇ ਭਾਰਤ ਵਿੱਚ ਵੱਧ ਰਹੇ ਮੌਕਿਆਂ ਤੇ ਦੇਸ਼ ਵਿੱਚ ਆਪਣੀ ਭਵਿੱਖ ਦੀ ਭੂਮਿਕਾ ਤੇ ਚਾਨਣਾ ਪਾਇਆ. ਸੇਂਟ ਗੋਬਿੰਦ ਦੇ ਚੇਅਰਮੈਨ ਅਤੇ CEO ਬੋਨਾਇਟ ਵਾਸਿਨ ਨੇ ਕਿਹਾ ਕਿ ਭਾਰਤ ਏਸ਼ੀਆ ਪ੍ਰਸ਼ਾਂਤ ਖੇਤਰ ਲਈ ਇੱਕ ਪ੍ਰਮੁੱਖ ਨਿਰਮਾਣ ਅਤੇ ਬਰਾਮਦ ਕੇਂਦਰ ਵਜੋਂ ਉਭਰ ਰਿਹਾ ਹੈ. ਮਿਸਟਰ AIA ਦੇ CEO ਆਰਥਰ ਮੈਂਸ਼ ਨੇ ਕਿਹਾ ਕਿ ਭਾਰਤੀ ਭਾਸ਼ਾਵਾਂ ਲਈ ਸਮਰਥਨ ਨੂੰ ਮਜ਼ਬੂਤ ਕਰਨ, AI ਖੋਜ ਭਾਈਵਾਲੀ ਦਾ ਵਿਸਥਾਰ ਕਰਨ ਅਤੇ ਸੋਵਰਨ AI ਬਾਰੇ ਵਧੇਰੇ ਸਹਿਯੋਗ ਦੀ ਘੋਖ ਕਰਨ ਲਈ ਉਤਸੁਕ ਹੈ. ਉਹਨਾਂ ਨੇ ਭਾਰਤ ਵਿੱਚ ਕੰਪਨੀ ਦੀ ਮੌਜੂਦਗੀ ਨੂੰ ਵਧਾਉਣ ਦੀਆਂ ਯੋਜਨਾਵਾਂ ਦਾ ਵੀ ਸੰਕੇਤ ਦਿੱਤਾ. CMA CGM ਦੇ ਚੇਅਰਮੈਨ ਅਤੇ CEO ਰੋਡੈਲਫੇ ਸਾਦੇ ਨੇ ਕਿਹਾ ਕਿ ਭਾਰਤ ਗ੍ਰੀਨ ਸ਼ਿਪ ਬਿਲਡਿੰਗ ਲਈ ਇੱਕ ਹੱਬ ਵਜੋਂ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ. ਇਨ੍ਹਾਂ ਮੀਟਿੰਗਾਂ ਨੇ ਭਾਰਤ ਅਤੇ ਫਰਾਂਸ ਵਿਚਕਾਰ ਵੱਧ ਰਹੇ ਆਰਥਿਕ ਅਤੇ ਤਕਨਾਲੋਜੀ ਸਹਿਯੋਗ ਨੂੰ ਰੇਖਾਂਕਿਤ ਕੀਤਾ ਹੈ. ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ. ਮੀਟਿੰਗ ਦੌਰਾਨ ਉਨ੍ਹਾਂ ਨੇ ਪ੍ਰੀਖਿਆ ਪ੍ਰਕਿਰਿਆ ਵਿੱਚ ਇਮਾਨਦਾਰੀ, ਪਾਰਦਰਸ਼ਤਾ ਅਤੇ ਕੁਸ਼ਲਤਾ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ. ਉਨ੍ਹਾਂ ਅਧਿਕਾਰੀਆਂ ਨੂੰ ਸਾਰੇ ਜ਼ਰੂਰੀ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਅਤੇ ਮੁੜ ਪ੍ਰੀਖਿਆ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਾਉਣ ਲਈ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ. ਅਧਿਕਾਰੀਆਂ ਨੇ ਸੁਰੱਖਿਆ ਉਪਾਵਾਂ, ਪ੍ਰਬੰਧਾਂ ਅਤੇ ਸ਼ਿਕਾਇਤ ਨਿਵਾਰਨ ਵਿਧੀਆਂ ਦੀ ਵੀ ਸਮੀਖਿਆ ਕੀਤੀ. ਸਿੱਖਿਆ ਮੰਤਰਾਲੇ, ਰਾਜ ਸਰਕਾਰਾਂ, NTA ਅਤੇ ਉੱਚ ਸਿੱਖਿਆ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ. ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਵਿਦਿਆਰਥੀਆਂ ਨੂੰ ਆਪਣੀਆਂ ਤਿਆਰੀਆਂ ਵਿੱਚ ਭਰੋਸਾ

0: ਲਈ ਉਤਸ਼ਾਹਿਤ ਕਰਨ ਵਾਲਾ ਇੱਕ ਸੰਦੇਸ਼ ਜਾਰੀ ਕੀਤਾ ਹੈ। ਨੀਟ UGE 2026 ਪ੍ਰੀਖਿਆ ਲਈ ਸਿਰਫ 3 ਦਿਨ ਬਾਕੀ ਰਹਿੰਦੇ। ਏਜੰਸੀ ਨੇ ਕਿਹਾ ਹੈ ਕਿ ਉਮੀਦਵਾਰਾਂ ਨੇ ਸਾਲ ਭਰ ਮਿਹਨਤ ਕੀਤੀ ਹੈ ਅਤੇ ਹੁਣ ਉਨ੍ਹਾਂ ਨੂੰ ਪ੍ਰੀਖਿਆ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਏਜੰਸੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇੱਕ ਸੁਰੱਖਿਅਤ, ਨਿਰਪੱਖ ਅਤੇ ਪਾਰਦਰਸ਼ੀ ਪ੍ਰੀਖਿਆ ਨੂੰ ਯਕੀਨੀ ਬਣਾਏਗੀ। ਇਸ ਵਿੱਚ ਕਿਹਾ ਗਿਆ ਕਿ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਅਨੁਚਿਤ ਗਤੀਵਿਧੀ ਦੀ ਕੋਸ਼ਿਸ਼ ਨਾਲ ਸਖਤੀ ਨਾਲ ਨਜਿੱਠਿਆ ਜਾਏਗਾ। ਇਸ ਵਿੱਚ ਵਿਦਿਆਰਥੀਆਂ ਨੂੰ ਯਾਦ ਦਵਾਇਆ ਗਿਆ ਕਿ ਲੋੜ ਪੈਣ ਤੇ ਮਾਨਸਿਕ ਸਿਹਤ ਲਈ ਮਾਨਸ ਹੈਲਪਲਾਈਨ 14416 ਤੋਂ ਮਦਦ ਲਈ ਜਾ ਸਕਦੀ ਹੈ। ਮੌਜੂਦਾ ਵਿੱਤੀ ਸਾਲ ਵਿੱਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲੇ ਨੇ ਦੱਸਿਆ ਕੇਂਦਰ ਸਰਕਾਰ ਨੇ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 6,208 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ। ਇਸ ਸਕੀਮ ਤਹਿਤ 47 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਇਆ ਹੈ। ਅਨੁਸੂਚਿਤ ਜਾਤਾਂ ਤੇ ਹੋਰਾਂ ਲਈ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਰਕਾਰ ਨੇ 562 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਹੈ, ਜਿਸ ਨਾਲ 26 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਇਆ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRN ਨਿਊਜ਼ ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਿੱਖਿਆ ਮੰਤਰਾਲੇ ਨੇ ਕਿਹਾ ਕਿ 52 ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਸ਼ਾਮਲ ਕੀਤਾ ਗਿਆ ਹੈ। IIT ਦਿੱਲੀ ਵਿਸ਼ਵ ਪੱਧਰ ਤੇ 118ਵੇਂ ਸਥਾਨ ਨਾਲ ਭਾਰਤ ਵਿੱਚ ਸਰਵਉੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। IIT ਦਿੱਲੀ, ਬੰਬੇ ਤੇ ਮਦਰਾਸ ਦੁਨੀਆ ਦੀਆਂ ਚੋਟੀ ਦੀਆਂ 200 ਸੰਸਥਾਵਾਂ ਵਿੱਚ ਸ਼ਾਮਲ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ 52 ਭਾਰਤੀ ਸੰਸਥਾਵਾਂ ਨੂੰ ਰੈਂਕਿੰਗ ਵਿੱਚ ਸ਼ਾਮਲ ਕਰਨ ਤੇ ਖੁਸ਼ੀ ਪ੍ਰਗਟ ਕੀਤੀ ਹੈ। ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਨੇ ਕਿਹਾ ਹੈ ਕਿ ਕਮਿਊਨਿਟੀ ਰੇਡੀਓ ਦਾ ਉਦੇਸ਼ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚਣਾ ਹੈ। ਚੇਨਈ 'ਚ ਆਕਾਸ਼ਵਾਣੀ ਕੇਂਦਰ ਵਿਖੇ ਆਯੋਜਿਤ ਇੱਕ ਕਿਤਾਬ ਦਾ ਰਿਲੀਜ਼ ਸਮੂਹ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਨਾਗਰਿਕਾਂ 'ਚ ਜਾਗਰੂਕਤਾ ਸੰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਰੇਡੀਓ ਵਿੱਚ ਨਵੀਨਤਾ ਬਹੁਤ ਜ਼ਰੂਰੀ ਹੈ। ਸ੍ਰੀ ਮੁਰੂਗਨ ਨੇ ਪਦਮ ਸ੍ਰੀ ਪੁਰਸਕਾਰ ਜੇਤੂ ਡਾਕਟਰ ਸ਼੍ਰੀਧਰਨ ਦੀ ਰੇਡੀਓ ਅਤੇ ਕਮਿਊਨਿਟੀ ਰੇਡੀਓ ਵਿੱਚ ਉਨ੍ਹਾਂ ਦੀਆਂ ਪਹਿਲਕਦਮੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਚੇਨਈ ਦੀ ਅੰਨਾ ਯੂਨੀਵਰਸਿਟੀ ਵਿੱਚ ਪਹਿਲਾ ਕਮਿਊਨਿਟੀ ਰੇਡੀਓ ਸ਼ੁਰੂ ਹੋਇਆ ਸੀ। ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਰਾਜੀਵ ਜੈਨ ਨੇ ਆਕਾਸ਼ਵਾਣੀ ਭੋਪਾਲ ਵਿਖੇ ਆਪਣੇ ਕਾਰਜਕਾਲ ਦੌਰਾਨ ਡਾਕਟਰ ਸ਼੍ਰੀਧਰਨ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਸ਼ਾਹ ਨੇ ਕਿਹਾ ਕਿ ਦੋਵਾਂ ਨੇ ਸੁਰੱਖਿਆ ਖੇਤਰ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਖਾਸ ਕਰਕੇ ਦਹਿਸ਼ਤਗਰਦੀ ਅਤੇ ਨਸ਼ੀਲੇ ਪਦਾਰਥਾਂ ਵਿਰੁੱਧ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦੋਹਾਂ ਦੇਸ਼ਾਂ ਵਿਚਕਾਰ ਆਲਮੀ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਅਤੇ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਦੁਵੱਲੇ ਸਬੰਧਾਂ ਦਾ ਲਾਭ ਮਿਲੇ। ਸਰਕਾਰ ਨੇ ਕਿਹਾ ਹੈ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਉੱਚ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਕੱਚੇ ਤੇਲ ਦੇ ਢੁੱਕਵੇਂ ਭੰਡਾਰ ਮੌਜੂਦ ਨੇ। ਅੱਜ ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਟਕਰਾਅ ਬਾਰੇ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿੱਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ 'ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਪਿਛਲੇ 3 ਦਿਨਾਂ ਵਿੱਚ 1,47,00,000 LPG ਸਿਲੰਡਰ ਉਪਲਬਧ ਕਰਾਏ ਗਏ ਨੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਦੌਰਾਨ ਲਗਭਗ 22,945 ਟਨ ਵਪਾਰਕ LPG ਦੀ ਵਿਕਰੀ ਹੋਈ ਹੈ।
1: हमारी रिफाइनरीज ऑप्टिमम कैपेसिटी पर वर्क कर रही हैं। रिटेल आउटलेट्स पर और डिस्ट्रीब्यूटरशिप्स पर ऑपरेशन नॉर्मल है। LPG बैकलॉग घटकर 3.1 डेज हो गया है। पिछले 3 दिनों में 1.36 करोड़ बुकिंग्स के अगेंस्ट 1.47 करोड़ डिलीवरीज की गई हैं और मार्च से लेकर अब तक 10.02 लाख PNG कनेक्शंस गैसिफाई किए गए हैं। 3.22 लाख कनेक्शंस के लिए एडिशनल इंफ्रास्ट्रक्चर क्रिएट किया गया है।
0: ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰਾਲੇ ਦੇ ਡਾਇਰੈਕਟਰ ਉਪੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ 62,370 ਮੀਟ੍ਰਿਕ ਟਨ LNG ਨਾਲ ਲੱਦਿਆ ਮਾਲਵਾਹਕ ਜਹਾਜ਼ ਦਿਸ਼ਾ ਕੱਲ੍ਹ ਸਵੇਰੇ ਗੁਜਰਾਤ ਦੇ ਦਹੇਜ ਬੰਦਰਗਾਹ ਤੇ ਪਹੁੰਚਣ ਦੀ ਉਮੀਦ ਹੈ। ਭਾਰਤ ਦੀ ਮੀਨਾਕਸ਼ੀ ਹੁੱਡਾ ਚੀਨ ਦੇ ਗੁਆਨ ਵਿੱਚ ਵਿਸ਼ਵ ਮੁੱਕੇਬਾਜ਼ੀ ਕੱਪ 2026 ਦੇ ਕੁਆਟਰ ਫਾਈਨਲ 'ਚ ਪਹੁੰਚ ਗਈ ਹੈ। ਮੀਨਾਕਸ਼ੀ ਨੇ ਔਰਤਾਂ ਦੇ 51 ਕਿਲੋਗ੍ਰਾਮ ਪ੍ਰੀ ਕੁਆਟਰ ਫਾਈਨਲ ਵਿੱਚ ਪੋਲੈਂਡ ਦੀ ਨਤਾਲੀਆ ਕੁਝ ਵਿਸਕਾਂ ਨੂੰ 5-0 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਆਪਣੀ ਥਾਂ ਪੱਕੀ ਕੀਤੀ। ਮਕਾਓ ਓਪਨ ਬੈਡਮਿੰਟਨ ਵਿੱਚ ਅਨਮੋਲ ਖਰਬ ਅਤੇ ਅਸਮਿਤਾ ਚਲੀਹਾ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਅਨਮੋਲ ਨੂੰ ਉਸ ਦੀ ਵਿਰੋਧੀ ਦੇ ਜ਼ਖਮੀ ਹੋਣ ਤੋਂ ਬਾਅਦ ਕੁਆਟਰ ਫਾਈਨਲ ਵਿੱਚ ਦਾਖਲਾ ਮਿਲਿਆ, ਜਦੋਂ ਕਿ ਅਸਮਿਤਾ ਨੇ ਅਮਰੀਕਾ ਦੀ ਇਸ਼ਿਕਾ ਜੈਸਵਾਲ ਨੂੰ 22-20, 21-15 ਨਾਲ ਹਰਾਇਆ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:10 ਹੋ ਰਹੇ ਨੇ, ਸੁਣਦੇ ਹਾਂ ਦਿੱਲੀ ਕੇਂਦਰ ਤੋਂ ਵਿਸ਼ੇਸ਼ ਕਾਰਜਕ੍ਰਮ ਵਿਰਾਸਤ। ਮਿਨਿਸਟਰ ਆਫ ਕਲਚਰ ਐਂਡ ਟੂਰਿਜ਼ਮ ਤੇ ਗੱਲਬਾਤ ਕਰਨਗੇ ਗਜੇਂਦਰ ਸਿੰਘ ਸ਼ੇਖਾਵਤ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ ਜੋ ਕਿ ਕੇਂਦਰ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਨੂੰ ਸਮਰਪਿਤ ਸੀ। FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:45 ਤੇ 11 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਸਾਡਾ ਅਗਲਾ ਪ੍ਰੋਗਰਾਮ ਸ਼ਾਮ ਸੁਹਾਨੀ।

0: ਮੋਹਾਲੀਏ।
1: ਜੀ ਸਰੋਤਿਓ, ਇੱਕ ਸਰੋਤਾ ਸਾਡੇ ਨਾਲ ਆਨਲਾਈਨ ਤੇ ਜੁੜ ਗਏ ਨੇ ਜੀ, ਆਪਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਕਰ ਲੈਂਦੇ ਹਾਂ। ਹੈਲੋ
2: ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ, ਤੇ ਜਿੰਨੇ ਵੀ ਜਾਣੇ ਤੁਹਾਡੇ ਕੋਲ ਖੜੇ ਨੇ ਸਾਰੇ ਜਾਣੇ ਆਪਣਾ ਨਾਮ ਦੱਸ ਦਿਓ ਜੀ।
2: ਹਾਂਜੀ ਹਾਂਜੀ ਮੈਮ, ਜ਼ਰੂਰ ਜੀ। ਮੈਮ ਮੇਰਾ ਨਾਮ ਅਰਸ਼ਦੀਪ ਆ, ਪਿੰਡ ਬਾਜਾ ਖਾਨਾ ਜੀ।
1: ਜੀ
2: ਤੇ ਮੇਰੀ ਮਾਸੀ ਜੀ ਬੈਠੇ ਆ, ਕਿਰਨਦੀਪ ਉਹਨਾਂ ਦਾ ਬੇਟਾ ਹੈ ਜੀ, ਆਸ਼ੀਸ਼ ਮੇਰੀ ਮੰਮੀ ਜੀ ਆ, ਮਨਜੀਤ ਕੌਰ ਮੇਰੀ ਸਿਸਟਰ, ਨਵਦੀਪ ਕੌਰ
1: ਜੀ। ਕਿਉਂਕਿ ਮੈਨੂੰ ਸੁਣ ਗਿਆ ਸੀ ਵੀ ਆਪਾਂ ਥੋੜੀ ਥੋੜੀ ਗੱਲ ਕਰ ਲਾਂਗੇ ਸਾਰੇ ਜਾਣੇ, ਕਿਉਂਕਿ ਐਂ ਹੁਣ ਆਪਣਾ ਸਮਾਂ ਥੋੜਾ ਜਿਹਾ ਘਟ ਗਿਆ, ਸੋ ਇਸ ਕਰਕੇ ਸਾਰਿਆਂ ਨਾਲ ਤਾਂ ਗੱਲ ਨਹੀਂ ਹੋ ਪਾਊਗੀ। ਤੇ ਗੀਤ ਦੱਸ ਦਿਓ ਤੁਸੀਂ ਅਰਸ਼, ਅੱਜ ਕਿਹੜਾ ਸੁਣਵਾ ਦਈਏ ਤੁਹਾਨੂੰ?
2: ਹਾਂਜੀ ਮੈਮ, ਅਮਰਿੰਦਰ ਗਿੱਲ ਦਾ ਸੁਣਾ ਦਿਓ
1: ਜੀ। ਜ਼ਰੂਰ ਸੁਣਾਵਾਂਗੇ। ਤੇ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ।
2: ਹਾਂਜੀ ਹਾਂਜੀ ਮੈਮ, ਇੱਕ ਮਿੰਟ ਜੀ, ਮੈਂ ਨਾ ਆਪਦੇ ਮਾਸੀ ਦੇ ਬੇਟੇ ਦਾ ਨਾਮ ਲੈਣਾ ਚਾਹੁੰਦੀ ਹਾਂ, ਨਵਰੋਜ। ਉਹ ਮੈਨੂੰ ਕਹਿੰਦਾ ਹੁੰਦਾ ਮੇਰਾ ਜ਼ਰੂਰ ਨਾਮ ਲਿਓ ਜੀ। ਹਾਂਜੀ
1: ਕੀ ਨਾਮ ਹੈ ਜੀ ਉਹਨਾਂ ਦਾ?
2: ਨਵਰੋਜ਼।
1: ਨਵਰੋਜ਼, ਬਹੁਤ ਸੋਹਣਾ ਨਾਮ ਹੈ। ਨਵਰੋਜ਼ ਨੂੰ ਵੀ ਸਤਿ ਸ੍ਰੀ ਅਕਾਲ, ਤੇ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ, ਤੁਹਾਡਾ ਵੀ ਧੰਨਵਾਦ ਹੈ ਜੀ।
2: ਥੈਂਕ ਯੂ ਮੈਮ, ਥੈਂਕ ਯੂ
1: ਜੀ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 7:55 ਤੇ 28 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਉਹਨਾਂ ਦਾ ਵੀ ਸਵਾਗਤ ਕਰ ਲੈਂਦੇ ਹਾਂ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਜੀ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਸੰਦੀਪ ਸਿੰਘ ਬੋਲ ਰਿਹਾ ਜੀ, ਮੈਂ ਹਨੂੰਮਾਨਗੜ੍ਹ ਰਾਜਸਥਾਨ ਪਿੰਡ ਜੰਡਾਂ ਵਾਲੀ।
0: ਜੀ ਜੰਡਾਂ ਵਾਲੀ, ਇੱਕ ਪਿੰਡ ਬਠਿੰਡਾ ਜ਼ਿਲ੍ਹੇ ਦੇ ਵਿੱਚ ਜੰਡਾਂ ਵਾਲਾ ਵੀ ਹੈ ਜੀ।
1: ਹਾਂਜੀ ਹਾਂਜੀ, ਮੈਂ ਡਿਫੈਂਸ ਚ ਅਕਸਰ ਪਤਾ ਹੀ ਹੈ, ਮੈਂ ਫੋਨ ਮਿਲਾਉਂਦਾ ਰਹਿੰਦਾ। ਸ਼ਾਇਦ ਹਫ਼ਤਾ ਪਹਿਲਾਂ ਹੀ ਮੈਂ ਮਿਲਾਇਆ ਸੀ, ਉਹ ਮੇਰੇ ਨਾਲ ਦਾ ਮੁੰਡਾ ਹੈਗਾ ਜੰਡ ਵਾਲਾ, ਉਹ ਜੰਡ ਵਾਲਾ, ਇਹ ਜੰਡਾਂ ਵਾਲੀ ਹੈ
0: ਜੀ। ਜੀ ਜੀ ਜੀ ਉਹੀ ਮੈਂ ਕਹਿ ਰਹੀ ਸੀਗੀ ਵੀ ਦੇਖੋ ਥੋੜਾ ਥੋੜਾ ਪਿੰਡਾਂ ਦਾ ਫਰਕ ਹੁੰਦਾ ਨਾਮ ਦਾ, ਤੇ
1: ਹਾਂਜੀ ਹਾਂਜੀ
0: ਇਸ ਤਰ੍ਹਾਂ ਪਿੰਡ ਹੁੰਦੇ ਨੇ ਨਾ।
1: ਗੋਨਿਆਣਾ ਕੋਲੇ ਉਹ ਪਿੰਡ ਮੇਰਾ
0: ਜੀ ਜੀ
1: ਦੇਖਿਆ ਗਿਆ ਮੈਂ।
0: ਮੇਰੇ ਅਸਲ ਚ ਉੱਥੇ ਮਾਸੀ ਜੀ ਵਏ, ਮੈਨੂੰ ਤਾਂ ਪਤਾ ਗਾ। ਤੇ ਬਾਈ ਜੀ ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ ਚ ਸੁਣਨਾ ਤੁਸੀਂ?
1: ਗੀਤ ਜੀ ਕੁਲਦੀਪ ਮਾਣਕ ਦਾ ਸੁਣਾ ਦਿਓ, ਕੋਈ ਵੀ ਜੋ ਪਸੰਦ ਹੈ ਤੁਹਾਨੂੰ।
0: ਜੀ ਅਸਲ ਦੇ ਵਿੱਚ ਗੱਲ ਇਹ ਸੀਗੀ ਕਿ ਬਈ ਜਿਹੜਾ ਤੁਸੀਂ ਗੀਤ ਦੀ ਮੰਗ ਕੀਤੀ ਸੀ ਉਹ ਤਾਂ ਮੈਨੂੰ ਨਹੀਂ ਮਿਲਿਆ। ਖੈਰ ਕੋਈ ਗੱਲ ਨਹੀਂ, ਹੁਣ ਜੋ ਗੀਤ ਜਿਵੇਂ ਨਹੀਂ ਕਹਿੰਦੇ ਹੁੰਦੇ ਅੱਕੜ ਬੱਕੜ ਬੰਬੇ ਬੋ ਕਰਕੇ ਕੁਲਦੀਪ ਮਾਣਕ ਜੀ ਦਾ ਸਾਹਮਣੇ ਆਇਆ, ਆਪਾਂ ਦੋਨੋਂ ਭੈਣ ਭਰਾ ਰਲ ਕੇ ਸੁਣਦੇ ਹਾਂ। ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
1: ਬਹੁਤ ਬਹੁਤ ਥੈਂਕ ਯੂ ਜੀ।
0: ਜੀ

ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਾ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।

0: ਜੀ ਸਰੋਤਿਓ, ਅਮਰਜੀਤ ਕੌਰ ਜੀ ਨੇ ਸਾਨੂੰ ਮਾਹੀ ਨੰਗਲ ਤੋਂ ਫੋਨ ਕੀਤਾ ਸੀ, ਪਰ ਕਿਸੇ ਕਾਰਨ ਕਰਕੇ ਉਹਨਾਂ ਦਾ ਕਾਲ ਜਿਹੜੀ ਕੱਟੀ ਗਈ ਸੀ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ, ਆਪਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਕਰ ਲੈਂਦੇ ਹਾਂ। ਹੈਲੋ ਜੀ, ਖੁਸ਼ਪ੍ਰੀਤ ਜੀ ਨਾਮ ਹੈ ਮੇਰਾ ਬਾਈ ਜੀ, ਸਤਿ ਸ੍ਰੀ ਅਕਾਲ, ਆਪਣਾ ਨਾਮ ਦੱਸ ਦਿਓ ਜੀ।
1: ਮੈਂ ਸ਼ਿਵਰਾਜ ਸਿੰਘ ਸੁੱਖੀ ਖਾਲਸਾ ਬੋਲਦਾ ਜੀ, ਪਿੰਡ ਢਿੰਡੀ ਤੋਂ, ਜ਼ਿਲ੍ਹਾ ਮਾਨਸਾ ਤੋਂ ਜੀ।
0: ਸ਼ਿਵਰਾਜ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ 'ਚ ਸੁਣਨਾ ਹੈ?
1: ਗੀਤ ਸੁਣਨਾ ਜੀ ਅਸੀਂ ਚਰਨ ਸਿੰਘ ਦੀ ਆਵਾਜ਼ ਸੁਣਾ ਦੇ ਜੀ, ਧਰਮਕੀ।
0: ਸਵਰਨ ਸਿੰਘ?
1: ਹਾਂਜੀ,
0: ਜ਼ਰੂਰ ਸੁਣਾਉਣੇ ਬਾਈ ਜੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਧੰਨਵਾਦ।
1: ਹਰਜਿੰਦਰ ਸਿੰਘ, ਮਨਪ੍ਰੀਤ ਫੌਜੀ ਸਿੰਘ,
0: ਚਲੋ ਸਾਰਿਆਂ ਦਾ ਧੰਨਵਾਦ ਬਾਈ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਦਾ ਸਮਾਂ 8:10 ਤੇ 4 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਨਮਸਕਾਰ ਮੈਡਮ ਜੀ।
0: ਜੀ ਨਮਸਕਾਰ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਸਤੀਸ਼ ਕੁਮਾਰ ਬਾਂਸਲ ਬੋਲਦਾ ਜੀ, ਪਿੰਡ ਸਾਮਤ ਖੇੜਾ, ਨੇੜੇ ਮੰਡੀ ਡੱਬ ਵਾਲੀ ਤੋਂ ਜੀ।
0: ਜੀ ਤੇ ਗੀਤ ਦੱਸ ਦਿਓ ਜੀ ਫਿਰ, ਕਿਹੜਾ ਪਹੁੰਚਦਾ ਕਰਦੀ ਹੈ ਡੱਬ ਵਾਲੀ ਵਾਲੇ ਪਾਸੇ?
1: ਗੀਤ ਲਾ ਦਿਓ ਜੀ ਕੁਲਦੀਪ ਮਾਨਕ ਜੀ ਦਾ ਜੀ, ਜਨ ਆਈ ਖੇੜਿਆਂ ਦੀ ਜੀ।
0: ਧੰਨਵਾਦ ਬਾਈ ਜੀ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ।
1: ਥੈਂਕ ਯੂ ਮੈਡਮ ਜੀ, ਬਹੁਤ ਬਹੁਤ ਸ਼ੁਕਰੀਆ ਜੀ।

0: ਜੀ ਸਰੋਤਿਓ, ਗੀਤ ਦੇ ਇਹਨਾਂ ਬੋਲਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਦੇ ਲਈ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਆਪ ਜੀ ਤੋਂ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਚਾਹਾਂਗੇ ਆਗਿਆ। ਨਮਸਕਾਰ।
1: ਪ੍ਰੋਗਰਾਮ ਸ਼ਾਮ ਸੁਹਾਨੀ।

ਹੁਣੇ ਤੁਸੀਂ ਸੁਣ ਰਹੇ ਸੀ ਤੁਹਾਡੀਆਂ ਫੋਨ ਕਾਲਸ ਅਤੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 8:15 ਤੇ 22 ਸਕਿੰਟ ਦਾ। ਆਓ ਹੁਣ ਸੁਣ ਲੈਂਦੇ ਹਾਂ ਇੱਕ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ NCERT ਨੇ ਤੇ ਸਰੋਤਿਓ ਅੱਜ ਤੁਸੀਂ ਇਸ ਦੀ 1309ਵੀਂ ਕਿਸ਼ਤ ਸੁਣੋਗੇ। ਪੇਸ਼ ਹੈ ਅੱਜ ਦਾ ਗਿਆਨਵਰਧਕ ਪ੍ਰੋਗਰਾਮ ਉਮੰਗ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਦ ਭਾਰਤੀ ਮੁੰਬਈ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 11:20 ਹੋ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।